ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਮੈ ਬਾਜ ਸਨਾਤ। ਰਾਗ ਗੁਜ਼ਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤ ਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀ ਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸੈਂ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਸਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜ਼ਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰੇ ਆ। ਸੈਲ ਪੱਥਰ ਮਹਿ ਜੰਤੇ ਉਪਾਏ, ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰੇ ਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰੇ ਆ। ਊੜੇ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰੇ ਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰੇ ਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਘਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਗੰਮਾ ਅਗਾਮੇ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਦ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣ। ਤੂੰ ਆਪੇ ਦਾਤਾ
ਪੇ ਭੁਗਤਾ ਜੀ ਹੋਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮਕੀ ਫਾਂਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ।

ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਿਕ ਕਰੈ ਹਰ ਪੂਜਾ ਜੀ ਤਪਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹੀਲੇ ਨਿਵਾਸਾ, ਪਾਣੀ ਭਾਵਕ ਤਿਨਹਿ ਕੀਆ। ਪੰਕਜ ਮੋ ਪੱਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਬਣੀ। ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈ ਆ, ਸੱਤ ਸੰਤੋਖ ਵੀ ਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਾ ਜਾਈ, ਨਿਤ ਨਿਤ ਰਾਖੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆ ਵੇ ਧਾਏ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ

ਪੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੇਤ। ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਪੁਰੂਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੂਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਰਹਿਮਤ ਕੀਤੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ। ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਸੋਦਰ ਕੀ ਅਰਦਾਸ। ਆਪ ਜੀ ਨੇ ਕਿਰਪਾ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ। ਸਤਿਗੁਰੂ ਜੀ ਸਭਨਾਂ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ। ਸੰਗਤਾਂ ਵੱਲੋਂ ਆਪ ਜੀ ਦੇ ਦਰ ਉੱਤੇ ਬੇਅੰਤ ਭੇਟਾਵਾਂ ਸੇਵਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਸਮੂਹ ਸੇਵਾਦਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਆਪ ਜੀ ਕੇ ਹਜ਼ੂਰ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ।

0: ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦਾ ਗਾਇਨ ਸਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ ਜੀ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰ ਜੋ ਗਿਆਨੀ ਭਾਈ ਵਰਿੰਦਰ ਸਿੰਘ ਜੀ ਵਾਰਸ ਤਿੰਨਾਂ ਪਾਸੋਂ ਸਰਵਣ ਕਰੀਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਪਾਤਸ਼ਾਹ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਪਾਤਸ਼ਾਹ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਜੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਪੂਰਾ ਜਥਾ, ਪੂਰੀ ਟੀਮ ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਸੰਪੂਰਨ ਹੈ ਔਰ ਬਹੁਤ ਵਧੀਆ ਕਾਰਜ ਕਰਦੇ ਨੇ। ਅਤੇ ਮੇਰਾ ਖਿਆਲ ਹੈ ਵੀ ਆਪਣੇ ਪਾਸ ਸ਼ਾਇਦ ਦੋ ਤਿੰਨ ਦਿਨ ਹੋਰ ਦਿਨਾਂ ਦੇ ਮਹਿਮਾਨ ਨੇ ਆ ਸੰਡੇ ਤੱਕ, ਉਪਰੰਤ ਇਹਨਾਂ ਨੇ ਇੱਥੋਂ ਵਿਦਾਇਗੀ ਲੈ ਜਾਣੀ ਹੈ। ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ। ਤੋ ਗੁਰੂ ਪਿਆਰ ਵਾਲਿਓ, ਕੁਝ ਸਪੈਸ਼ਲ ਪ੍ਰੋਗਰਾਮ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਹਰ ਵੀਕ ਚੱਲਦੇ ਨੇ, ਜਿਹਦੇ ਤਹਿਤ ਬੱਚਿਆਂ ਦੀਆਂ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲਗਾਈਆਂ ਜਾਂਦੀਆਂ ਨੇ। ਛੁੱਟੀਆਂ ਦੇ ਦਿਨ ਚੱਲ ਰਹੇ, ਬੱਚਿਆਂ ਦੇ ਬਹੁਤ ਸਾਰੇ ਪੇਰੈਂਟਸ ਸਵਾਲ ਕਰਦੇ ਨੇ, ਸੋ ਇਸ ਵਾਸਤੇ ਬੇਨਤੀ ਕਰਦੇ ਹਾਂ ਕਿ ਆਪ ਜੀ ਇਹਨਾਂ ਕਲਾਸਾਂ ਦਾ ਲਾਹਾ ਉਠਾ ਸਕਦੇ ਹੋ। ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਆਨੰਦ ਕਾਰਜ ਦੀ ਮਰਿਆਦਾ ਦੀ ਜਾਣਕਾਰੀ ਦੇਣ ਵਾਸਤੇ ਇੱਕ ਸਪੈਸ਼ਲੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਗੁਰਦੁਆਰਾ ਸਾਹਿਬ ਵੱਲੋਂ। ਇਹ ਵਰਕਸ਼ਾਪ ਦੇ 2 ਸੈਸ਼ਨ ਹੋਣਗੇ। ਇਹਦਾ ਪਹਿਲਾ ਸੈਸ਼ਨ ਠੀਕ 10 ਮਿੰਟ ਬਾਅਦ ਜੋ ਆਰੰਭ ਹੋਣ ਜਾ ਰਿਹਾ, ਔਰ ਜਿਹੜਾ ਦੂਜਾ ਸੈਸ਼ਨ ਹੈ ਉਹ ਜੁਲਾਈ ਦੇ ਵਿੱਚ 11 ਜੁਲਾਈ ਦਿਨ ਸ਼ਨਿਚਰਵਾਰ ਨੂੰ ਹੋਵੇਗਾ। ਉਹਦਾ ਸਮਾਂ ਦੁਪਹਿਰ 2:30 ਤੋਂ 4 ਵਜੇ ਤੱਕ ਦਾ ਹੋਵੇਗਾ। ਤੋ ਆਨੰਦ ਕਾਰਜ ਦੀ ਸੰਪੂਰਨ ਜੋ ਮਰਿਆਦਾ ਹੈ, ਆਨੰਦ ਦੀ ਕੀ ਮਰਿਆਦਾ ਹੈ, ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਆਨੰਦ ਕਾਰਜ ਦੇ ਨਾਮ 'ਤੇ ਅਸੀਂ ਵਾਧੂ ਚੁੱਕੀ ਫਿਰਦੇ ਹਾਂ, ਜਿਹੜੀਆਂ ਛੱਡਣ ਯੋਗ ਨੇ, ਅਤੇ ਕਿਹੜੀਆਂ ਖਾਸ ਗੱਲਾਂ ਨੇ, ਉਹ ਕਿਹੜੇ ਖਾਸ ਨੁਕਤੇ ਨੇ ਜਿਨ੍ਹਾਂ ਦੇ ਬਾਰੇ, ਉਹਨਾਂ ਰੋਹ ਰੀਤਾਂ ਦੇ ਬਾਰੇ ਜਿਹਦੇ ਬਾਰੇ ਸਾਨੂੰ ਪਤਾ ਨਹੀਂ, ਉਹਦੇ ਬਾਰੇ ਡਿਟੇਲ ਵਿੱਚ ਚਰਚਾ ਇਸ ਵਰਕਸ਼ਾਪ ਵਿੱਚ ਹੋਵੇਗੀ। ਤੋ ਆਪ ਜੀ ਦਾ ਲਾਹਾ ਲੈ ਸਕਦੇ ਹੋ। ਅੱਜ 3 ਅਖੰਡ ਪਾਠ ਸਾਹਿਬ ਗੁਰੂ ਚਰਨਾਂ 'ਚ ਵਰਸਾਈਆਂ ਹੋਈਆਂ ਸੰਗਤਾਂ ਵੱਲੋਂ ਆਰੰਭ ਕਰਵਾਏ ਗਏ ਨੇ, ਜਿਹਦੇ ਵਿੱਚ ਨਗਰ ਰਸੂਲਪੁਰ ਜੰਡੀ ਦੀ ਸੰਗਤ ਵੱਲੋਂ, ਇਸੇ ਤਰ੍ਹਾਂ ਭਾਈ ਕਿਰਪਾਲ ਸਿੰਘ ਜੀ ਬਲ ਪਰਿਵਾਰ ਵੱਲੋਂ, ਔਰ ਇਸੇ ਤਰ੍ਹਾਂ ਤੀਜਾ ਜੋ ਨਗਰ ਢਿੱਲਵਾਂ ਦੀ ਸੰਗਤ ਵੱਲੋਂ, ਇਹ 3 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਨੇ। ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਇਹਨਾਂ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੋ ਆਓ, ਜਿੱਥੇ ਆਪ ਜੀ ਨੇ ਲੰਗਰ ਪਾਣੀ ਛਕਣਾ, ਉੱਥੇ ਸ਼ਬਦ ਗੁਰੂ ਦੇ ਲੰਗਰ ਦੇ ਨਾਲ ਵੀ ਜੁੜੀਏ। ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇਤਾ ਸਮੁੰਦ ਸਾਗਰ ਨੀਰ ਭਰਿਆ।

दया करो किछ मेरो उपाय।

ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ। ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ।

लागत ही पोए मिल गया परिया कलेजे शेक। लागत ही पोए मिल गया परिया कलेजे शेक, जुगो जुग टल चवर शतर तख्त दे मालक। हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत। साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। तो आओ साध संगत समा है गुरु शब्द की विचार दा। लड़ीवार विचार जिहड़ी है वह भगत कबीर साहब जी के सलोकां की आपां कर रहे हैं। तो सलोकां की विचार नूं आरंभण तो पहला दर घर की मर्यादा नूं निभाउंदिआं फतेह की सांझ पाईए जी। वाहिगुरु जी का खालसा वाहिगुरु जी की फतेह। कबीर साहब ने जो पावन श्लोक अज साडे सन्मुख रखिया है वह गुरु ग्रंथ साहब जी दे अंक 1372 दे उत्ते सुभायमान है। इस श्लोक विच कबीर साहब ने ना मान की गल की है। मान का अर्थ हुंदा है अहंकार। वैसे मान का अर्थ इज्जत भी होंदी है जिवें आपां बाणी दे विच पढ़दे हां मान मांगो तान मांगो। मान का अर्थ इज्जत भी है, मान का अर्थ हंकार भी है। वैसे जदों आपां कबीर साहब की उदां भी बाणी पढ़दे हां तो बहुत बार उन्होंने गल मान की हंकार की कीती है। धन गुरु अर्जन साहब की बाणी विच्चों असीं हर रोज़ ही एक बचन पढ़ते हाँ भी सुखी बसै मसकीनियां आप निवार तले। बड़े बड़े अंकारिया नानक करब गले। निम्रता वाला बंदा सुखी रहिंदा है, सुख विच रहिंदा है। जिहड़ा बंदा हंकारी बिरती दा होवे वह अपने अंकार विच ही गल जांदा है। ਉਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਬਲਕਿ ਉਹਦਾ ਆਪਣਾ ਹੰਕਾਰ ਹੀ ਉਹਨੂੰ ਖਾਕ ਕਰ ਦਿੰਦਾ, ਤਬਾਹ ਕਰ ਦਿੰਦਾ। ਹੁਣ ਬੜਾ ਕਠਿਨ ਕੰਮ ਹੈ ਆਪਣੇ ਅਭਿਮਾਨ ਨੂੰ ਆਪਣੇ ਹੰਕਾਰ ਨੂੰ ਛੱਡਣਾ, ਚਾਹੇ ਕਿਸੇ ਵੀ ਚੀਜ਼ ਦਾ ਹੋਵੇ। ਦੁਨੀਆਂ ਵਿੱਚ ਵੈਸੇ ਹੰਕਾਰ ਕਿਸੇ ਨੂੰ ਤਾਂ ਇਸ ਗੱਲ ਦਾ ਹੈ ਵੀ ਉਹਨੇ ਬਹੁਤ ਕੁਝ ਕਮਾਇਆ ਹੈ ਅਤੇ ਕਿਸੇ ਨੂੰ ਇਸ ਗੱਲ ਦਾ ਹੈ ਵੀ ਉਹ ਵੱਡਾ ਤਿਆਗੀ ਹੈ ਉਹਨੇ ਛੱਡਿਆ ਬਹੁਤ ਕੁਝ ਹੈ। ਦੋਵਾਂ ਹੀ ਬੰਦਿਆਂ ਨੂੰ ਜਿਹੜੇ ਆਮ ਤੁਸੀਂ ਵੇਖੋ ਸਾਧੂ ਸੰਨਿਆਸੀ ਯੋਗੀ ਤਪੱਸੀ ਜਿਹੜੇ ਸੀ, ਮਾਣ ਉਹਨਾਂ ਦੇ ਅੰਦਰੋਂ ਵੀ ਗਿਆ ਨਹੀਂ, ਹੰਕਾਰ ਉਹਨਾਂ ਦੇ ਅੰਦਰੋਂ ਵੀ ਗਿਆ ਨਹੀਂ, ਭਾਵੇਂ ਕਿ ਉਹਨਾਂ ਨੇ ਬਹੁਤ ਕੁਝ ਛੱਡਿਆ, ਘਰ ਬਾਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ। ਤਾਂ ਹੀ ਤਾਂ ਸਤਿਗੁਰ ਨੇ ਬਾਣੀ ਵਿੱਚ ਲਿਖਿਆ ਵੀ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਧਾ, ਅੱਜ ਹੂੰ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਹੁਣ ਕਈ ਵਾਰ ਤੁਸੀਂ ਵੇਖੋ ਬੰਦਾ ਨਾ ਹੱਥੋਂ ਚੀਜ਼ਾਂ ਛੱਡ ਦਿੰਦਾ ਹੈ, ਬੜੀਆਂ ਸੌਖੀਆਂ ਹੁੰਦੀਆਂ ਨੇ, ਪਰ ਆਪਣੀ ਸੁਰਤ ਵਿੱਚੋਂ ਨਹੀਂ ਛੱਡਦਾ। ਚੀਜ਼ ਨੂੰ ਸੁਰਤ ਵਿੱਚੋਂ ਛੱਡਣਾ ਸਭ ਤੋਂ ਔਖਾ ਹੁੰਦਾ। ਕਈ ਵਾਰ ਬੰਦਾ ਹੱਥੀਂ ਦਾਨ ਕਰ ਦਿੰਦਾ ਹੈ। ਤਾਂ ਹੀ ਤਾਂ ਮਹਾਰਾਜ ਨੇ ਲਿਖਿਆ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਹੁਣ ਤੀਰਥ ਉੱਤੇ ਜਾ ਕੇ ਇਸ਼ਨਾਨ ਵੀ ਕਰ ਲਿਆ, ਧਰਮ ਦੇ ਜਿਹੜੇ ਕੰਮ ਮਿੱਥੇ ਗਏ ਸੀ ਸਾਰੇ ਹੀ ਕਰ ਲਿਓ, ਵਰਤ ਵੀ ਰੱਖ ਲਿਆ,
ਪਰ ਮਨ ਵਿੱਚ ਹੰਕਾਰ ਉਦਾਂ ਹੀ ਹੈ ਕਿ ਮੈਂ ਜੋ ਕਰ ਪਾਉਣਾ ਇਹ ਦੂਜਾ ਨਹੀਂ ਕਰ ਪਾਇਆ। ਜਿਹੜੇ ਰਾਹ ਉੱਤੇ ਮੈਂ ਚੱਲ ਪਿਆ ਹਾਂ ਇਹ ਤੇ ਦੂਜਾ ਚੱਲ ਨਹੀਂ ਸਕਿਆ। ਹੁਣ ਮਾਣ ਉਦਾਂ ਹੀ ਹੈ ਨਾ, ਹੁਣ ਇਹ ਦੋਹਾਂ ਤਰ੍ਹਾਂ ਦੀ ਤਬੀਅਤ ਹੈ। ਇੱਕ ਉਹ ਸਮਾਜਿਕ ਬੰਦਾ ਹੈ ਜਿਹੜਾ ਆਪਣੀ ਤਰੱਕੀ ਦਾ, ਦੁਨੀਆ ਦੀ ਕਿਸੇ ਪ੍ਰਾਪਤੀ ਦਾ ਹੰਕਾਰ ਕਰਦਾ ਹੈ। ਉਹਨੇ ਆਖਿਆ ਮੈਂ ਬਹੁਤ ਕੁਝ ਪ੍ਰਾਪਤ ਕੀਤਾ ਸੰਸਾਰ ਵਿੱਚ ਆ ਕੇ, ਮੈਂ ਕੋਠੀਆਂ, ਗੱਡੀਆਂ, ਕਾਰਾਂ, ਬੰਗਲੇ, ਮਹਿਲ, ਬਹੁਤ ਕੁਝ ਪ੍ਰਾਪਤ ਕੀਤਾ, ਤੇ ਉਸ ਪ੍ਰਾਪਤ ਹੋਈ ਦੌਲਤ ਦਾ ਉਹਨੂੰ ਹੰਕਾਰ ਹੈ। ਉਹ ਬੰਦੇ ਨੂੰ ਬੰਦਾ ਹੀ ਮੰਨਣੋਂ ਹਟ ਗਿਆ। ਤੇ ਇੱਕ ਉਹ ਹੈ, ਉਹਨੇ ਆਖਿਆ ਮੈਂ ਸਾਰਾ ਕੁਝ ਛੱਡ ਦਿੱਤਾ, ਉਹਨੂੰ ਛੱਡਣ ਦਾ ਹੰਕਾਰ ਹੈ। ਦੋ ਗੱਲਾਂ ਇਕੱਠੀਆਂ ਚੱਲ ਰਹੀਆਂ। ਤਾਂ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਗੱਲ ਆਪਣੀ ਪਾਵਨ ਬਾਣੀ ਵਿੱਚ ਕਹਿਣੀ ਪਈ। ਉਹਨਾਂ ਕਿਹਾ ਸਾਧੋ ਮਨ ਕਾ ਮਾਨ ਤਿਆਗੋ। ਕਮਾਲ ਹੈ, ਕੋਈ ਬੰਦਾ ਸਾਧੂ ਨੂੰ ਕਹਿ ਸਕਦਾ ਇਹ ਗੱਲ? ਉਹ ਸਾਧੂ ਹੀ ਕੀ ਹੈ ਜਿਹਦੇ ਮਨ ਵਿੱਚ ਮਾਨ ਹੈ, ਜਿਹਦੇ ਮਨ ਵਿੱਚ ਹੰਕਾਰ ਹੈ। ਤੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐ ਨਿਸ ਭਾਗੋ। ਆਖਿਆ ਸਾਧੂ ਜਿਹੜਾ ਹੈ ਉਹ ਵੀ ਕਾਮਕ ਬਿਰਤੀਆਂ ਦੇ ਅਧੀਨ ਹੈ। ਸਾਧੂ ਦੇ ਵਿੱਚ ਵੀ ਉਹ ਐਬ ਨੇ ਜਿਹੜੇ ਆਮ ਬੰਦੇ ਵਿੱਚ ਐਬ ਹੁੰਦੇ ਨੇ। ਆਮ ਬੰਦਾ ਵੀ ਕ੍ਰੋਧੀ ਹੈ, ਕਾਮੀ ਹੈ, ਲੋਭੀ ਹੈ, ਤੇ ਸਾਧੂ ਵੀ ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ। ਫਰਕ ਤੇ ਕੋਈ ਨਹੀਂ ਦੋਵਾਂ ਵਿੱਚ। ਮੈਂ ਤੇ ਅਕਸਰ ਇਹ ਉਦਾਹਰਨ ਦਿੰਦਾ ਉਹਨਾਂ ਵੀ ਕਈ ਵਾਰ ਨਾ ਬੰਦਾ ਕੋਈ ਆਪਣੇ ਆਪ ਨੂੰ ਸਾਧੂ ਕਹਿੰਦਾ, ਉਹ ਕਹਿੰਦਾ ਜੀ ਮੈਂ ਘਰ ਬਾਰ ਛੱਡ ਦਿੱਤਾ। ਹੁਣ ਉਹਨੇ ਦੋ ਬੈਡਰੂਮਾਂ ਦਾ ਘਰ ਛੱਡਿਆ ਹੁੰਦਾ ਤੇ 200 ਕਮਰੇ ਦੀ ਸਰਾਂ ਮਿਲ ਗਈ ਉਹਨੂੰ ਰਹਿਣ ਵਾਸਤੇ। ਦੋ ਬੈਡਰੂਮ ਦਾ ਘਰ ਤੇ ਛੱਡ ਦਿੱਤਾ ਉਹਨੇ, ਠੀਕ ਹੈ, ਪਰ ਜਿੱਥੇ ਹੁਣ ਰਹਿ ਰਿਹਾ ਹੈ ਉੱਥੇ 200 ਕਮਰਾ ਹੈ, ਛੱਡਿਆ ਕੀ ਹੈ ਫਿਰ? ਉਹ ਕਹਿੰਦਾ ਜੀ ਮੈਂ ਆਪਣੀ ਤੀਵੀਂ ਛੱਡ ਦਿੱਤੀ, ਆਪਣੇ ਬੱਚੇ ਛੱਡ ਦਿੱਤੇ, ਹੁਣ ਬੱਚਿਆਂ ਦੀ ਜਗ੍ਹਾ ਚੇਲਿਆਂ ਨੇ ਲੈ ਲਈ। ਜਿੱਦਾਂ ਇੱਕ ਗ੍ਰਸਤੀ ਨੂੰ ਬੱਚੇ ਪਿਆਰੇ ਨੇ, ਬਾਬੇ ਨੂੰ ਆਪਣੇ, ਚੇਲੇ ਪਿਆਰੇ ਨੇ, ਫਰਕ ਤੇ ਇੰਨਾ ਹੀ ਹੈ ਨਾ। ਜਿੱਦਾਂ ਇੱਕ ਆਮ ਸੰਸਾਰੀ ਬੰਦੇ ਨੂੰ ਆਪਣਾ ਘਰ ਪਿਆਰਾ ਹੈ ਤੇ ਬਾਬੇ ਨੂੰ ਆਪਣਾ ਡੇਰਾ ਪਿਆਰਾ ਹੈ, ਛੱਡਿਆ ਕਿੱਥੇ ਹੈ? ਚੀਜ਼ਾਂ ਬਦਲ ਗਈਆਂ, ਰੂਪ ਬਦਲ ਗਏ ਨਾ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿਸੇ ਚੀਜ਼ ਨੂੰ ਤਿਆਗਣ ਦੀ ਵੀ ਵੈਸੇ ਲੋੜ ਨਹੀਂ। ਇਹ ਵੀ ਸਾਨੂੰ ਗੁਰਮਤ ਨੇ ਸਿੱਖਿਆ ਨਹੀਂ ਦਿੱਤੀ ਵੀ ਤੁਸੀਂ ਘਰ ਛੱਡ ਜਾਓ, ਪਰਿਵਾਰ ਛੱਡ ਜਾਓ, ਟੱਬਰ ਛੱਡ ਜਾਓ। ਬਾਬੇ ਨੇ ਆਖਿਆ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਨੀਕਾ ਦਾ ਅਰਥ ਹੁੰਦਾ ਜੀ ਉੱਤਮ, ਚੰਗਾ। ਮਹਾਰਾਜ ਕਹਿੰਦੇ ਤਿਆਗਣਾ ਕਿਹਨੂੰ ਹੈ? ਕੀ ਪਰਿਵਾਰ ਛੱਡਣਾ ਹੈ? ਕੀ ਇਹ ਸੰਸਾਰ ਛੱਡਣਾ ਹੈ? ਕਿ ਦੁਨੀਆਂ ਛੱਡਣੀ ਹੈ? ਦੁਨੀਆਂ ਨੂੰ ਛੱਡ ਕੇ ਕਿੱਥੇ ਜਾਓਗੇ? ਹਰ ਪਾਸੇ ਦੁਨੀਆਂ ਹੀ ਤੇ ਹੈ। ਇੱਕ ਜਗ੍ਹਾ ਨੂੰ ਛੱਡ ਕੇ ਕਿਸੇ ਦੂਜੀ ਜਗ੍ਹਾ ਤੇ ਚਲੇ ਜਾਓ, ਤੁਹਾਡੇ ਦੁੱਖ ਥੋੜਾ ਮੁੱਕ ਚੱਲੇ ਨੇ, ਉਹ ਦੁਨੀਆਂ ਉੱਥੇ ਹੈ, ਉਹ ਉੱਥੇ। ਆਮ ਕਈ ਵਾਰ ਹੁੰਦਾ ਬੰਦੇ ਨੂੰ ਨਾ ਆਪਣਾ ਪਿੰਡ ਚੰਗਾ ਨਹੀਂ ਲੱਗਦਾ, ਉਹਨੂੰ ਇਹ ਲੱਗਦਾ ਹੈ ਵੀ ਜਿਹੜਾ ਸਾਡੇ ਨਾਲ ਦਾ ਪਿੰਡ ਹੈ ਉਹ ਬਹੁਤ ਵਧੀਆ ਹੈ, ਤੇ ਜਦੋਂ ਕਿਤੇ 4-5 ਸਾਲ ਉੱਥੇ ਰਹਿੰਦਿਆਂ ਹੋ ਜਾਣ ਫਿਰ ਪਤਾ ਲੱਗਦਾ ਨਹੀਂ ਆਪਣਾ ਹੀ ਚੰਗਾ ਸੀ, ਵਧੀਆ ਸੀ। ਇਹ ਬੰਦੇ ਦੀ ਬਿਰਤੀ ਹੈ। ਬੰਦਾ ਕਹਿੰਦਾ ਮੈਂ ਦੇਸ਼ ਛੱਡ ਜਾਵਾਂਗਾ, ਕਿਸੇ ਹੋਰ ਦੇਸ਼ ਵਿੱਚ ਜਾ ਕੇ ਬਹਿ ਜਾਵਾਂਗਾ, ਉੱਥੇ ਜਾ ਕੇ ਸੁਖੀ ਹੋਵਾਂਗਾ। ਦੇਸ਼ ਤੇ ਛੱਡ ਦਿੱਤਾ ਪਰ ਸੁਭਾਅ ਤੇ ਨਹੀਂ ਨਾ ਛੱਡਿਆ, ਉਹ ਤੇ ਮੇਰੇ ਨਾਲ ਹੀ ਜਾਣਾ ਜਿੱਥੇ ਵੀ ਮੈਂ ਚੱਲਿਆ ਗਿਆ, ਮੇਰੇ ਸੁਭਾਅ ਨੂੰ ਮੇਰੇ ਤੋਂ ਵੱਖਰਾ ਕੌਣ ਕਰ ਲਵੇਗਾ? ਮੈਂ ਘਰ ਛੱਡ ਦਿਆਂਗਾ, ਕਿਸੇ ਹੋਰ ਜਹਾਂ ਉੱਤੇ ਚਲੇ ਜਾਵਾਂਗਾ, ਪਰ ਮੇਰੇ ਸੁਭਾਅ ਨੂੰ ਕਿਵੇਂ ਮੇਰੇ ਤੋਂ ਵੱਖਰਿਆਂ ਕਰ ਦੂ? ਕੋਈ ਦੁਨੀਆਂ ਦੀ ਕੋਈ ਹੈ ਤਾਕਤ ਜਿਹੜੀ ਵੱਖਰਿਆਂ ਕਰ ਲਵੇਗੀ? ਉਹ ਤੇ ਉਹੀ ਰਹਿਣਾ। ਵੀ ਜੇ ਮੈਨੂੰ ਇੱਦਾਂ ਲੱਗਦਾ ਵੀ ਮੈਂ ਇਸ ਘਰ ਵਿੱਚ ਸੁਖੀ ਨਹੀਂ ਤੇ ਹੁਣ ਹੋਰ ਕਿਸੇ, ਤੇ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਹੋ ਸਕਦਾ ਗੱਲ ਕਈ ਵਾਰ ਕੌੜੀ ਲੱਗ ਜਾਂਦੀ। ਬੰਦਾ ਨਾ ਇੰਨਾ ਛੱਡਣ ਤੇ ਆਉਂਦਾ ਹੈ ਪਹਿਲਾਂ ਘਰ ਛੱਡਦਾ ਫਿਰ

ਇੱਥੇ ਥੋੜਾ ਸੁੱਖ ਹੈਗਾ, ਆਪਾਂ ਕਿਸੇ ਦੂਜੀ ਜਗ੍ਹਾ, ਰੌਲੇ ਉੱਥੇ ਵੀ ਉੱਥੇ ਹੀ ਨੇ। ਕਿਸੇ ਚੀਜ਼ ਨੂੰ ਛੱਡਣ ਦੀ ਲੋੜ ਨਹੀਂ ਸੀ, ਨਾ ਕੋਈ ਗੁਰਦੁਆਰਾ ਛੱਡਣ ਦੀ ਲੋੜ ਸੀ ਵੀ ਇਸ ਗੁਰਦੁਆਰੇ ਦੀ ਥਾਂ 'ਤੇ ਮੈਂ ਉੱਧਰ ਚਲੇ ਗਿਆ। ਇਹ ਹੁਣ ਖੇਡ ਵੈਸੇ ਐਸੀ ਬਣੀ ਹੈ ਜਿਵੇਂ ਗੂਗਲ ਰਿਵਿਊ ਨਹੀਂ ਹੁੰਦੇ, ਬੰਦਾ ਕਿਸੇ ਰੈਸਟੋਰੈਂਟ ਦੇ ਬਾਰੇ ਪਾਉਂਦਾ, ਕਿਸੇ ਰੈਸਟੋਰੈਂਟ 'ਤੇ ਤੁਸੀਂ ਖਾਣਾ ਖਾਣ ਗਏ ਅਤੇ ਥੱਲੇ ਕਈ ਵਾਰ ਧੱਕੇ ਨਾਲ ਵੀ ਰਿਵਿਊ ਲੈ ਲਏ ਜਾਂਦੇ ਨੇ, ਤੁਹਾਨੂੰ ਕੋਈ ਜਾਣ ਪਛਾਣ ਦਾ ਨਿਕਲ ਆਵੇ ਉਹ ਕਹਿੰਦਾ ਮਾੜਾ ਜਿਹਾ ਕਰ ਦੀ, ਤੁਹਾਨੂੰ ਰਿਵਿਊਆਂ ਦੀ ਜਿਹੜੀ ਮਤਲਬ ਪੂਰੀ ਉਹਦਾ ਜਿਹੜੀ ਹਿਸਟਰੀ ਹੈ ਤੁਹਾਨੂੰ ਪਤਾ ਹੈ ਨਾ ਵੀ ਕਿੱਦਾਂ ਇਹ ਇਕੱਠੇ ਕੀਤੇ ਜਾਂਦੇ ਨੇ ਰਿਵਿਊ, ਕਿੱਦਾਂ ਲੋਕ ਰਿਵਿਊ ਲੈਂਦੇ ਨੇ, ਕਿੱਦਾਂ ਫੇਕ ਰਿਵਿਊ ਜਿਹੜੇ ਨੇ ਉਹ ਦਿੱਤੇ ਵੀ ਜਾਂਦੇ ਨੇ ਚੀਜ਼ਾਂ ਦੇ ਉੱਤੇ। ਕੰਪਨੀਆਂ ਅੱਜ ਕੱਲ੍ਹ ਬਹੁਤ ਇਹੋ ਜਿਹਾ ਕੁਝ ਕਰ ਦਿੰਦੀਆਂ। ਹੁਣ ਇਸੇ ਤਰੀਕੇ ਨਾਲ ਧਾਰਮਿਕ ਖੇਤਰ ਵਿੱਚ ਵੀ ਕਈ ਵਾਰ ਇੱਦਾਂ ਰਿਵਿਊ ਲੈ ਜਾਂਦੇ ਨੇ ਅਤੇ ਬੰਦੇ ਨੂੰ ਆਦਤ ਵੀ ਥੋੜ੍ਹੀ ਜਿਹੀ ਬਣ ਗਈ ਹੈ। ਬੰਦਾ ਕਹਿੰਦਾ ਮੈਂ ਫਲਾਨੀ ਸੰਸਥਾ ਵਿੱਚ ਗਿਆ ਸੀ, ਫਲਾਨੇ ਗੁਰਦੁਆਰੇ ਗਿਆ, ਉੱਥੇ ਸਟਾਫ ਨਹੀਂ ਚੰਗਾ, ਉੱਥੇ ਆਹ ਚੀਜ਼ ਨਹੀਂ ਚੰਗੀ, ਉੱਥੇ ਆਹ ਚੀਜ਼ ਨਹੀਂ ਚੰਗੀ। ਮਤਲਬ ਬੰਦਾ ਜਿਹੜਾ ਸੁਭਾਅ ਆਪਣਾ ਕਿਸੇ ਰੈਸਟੋਰੈਂਟ ਵੇਲੇ ਚੁੱਕੀ ਫਿਰਦਾ ਸੀ, ਜਿਹੜਾ ਸੁਭਾਅ ਕਿਸੇ ਸ਼ੋਪਿੰਗ ਸੈਂਟਰ ਵੇਲੇ ਚੁੱਕੀ ਫਿਰਦਾ ਸੀ, ਉਹ ਸੁਭਾਅ ਉਹ ਧਰਮ ਸਥਾਨਾਂ ਬਾਰੇ ਵੀ ਚੁੱਕੀ ਫਿਰਦਾ। ਹੁਣ ਤਾਂ ਇਹ ਚੀਜ਼ਾਂ ਆਮ ਚੱਲ ਪਈਆਂ। ਹੁਣ ਹਰ ਚੀਜ਼ ਨੂੰ ਬੰਦਾ ਬਦਲਣਾ ਚਾਹੁੰਦਾ ਹੈ। ਪਤੀ ਕਹਿੰਦਾ ਮੈਂ ਪਤਨੀ ਬਦਲਦਿਆਂ, ਪਤਨੀ ਕਹਿੰਦੀ ਹੈ ਸ਼ਾਇਦ ਮੈਂ ਪਤੀ ਬਦਲਦਾ ਫਿਰ ਹੱਲ ਹੋ ਜਾਵੇਗਾ। ਵਿਆਹ ਦਾ ਸੈਮੀਨਾਰ ਵੀ ਹੈ ਇੱਥੇ ਨਾਗੇ ਚੱਲਣਾ। ਹੁਣ ਇਹ ਸਮੱਸਿਆ ਹੈ ਮਨੁੱਖੀ ਸੁਭਾਅ ਹੈ। ਬੰਦਾ ਕਹਿੰਦਾ ਜੇ ਆਹ ਨਾ ਹੁੰਦੀ ਤੇ ਜੇ ਆਹ ਹੁੰਦੀ ਤੇ ਫਿਰ ਠੀਕ ਸੀ, ਤੇ ਜੇ ਆਹ ਨਾ ਹੁੰਦਾ ਤੇ ਏਦਾਂ ਹੁੰਦਾ ਤੇ ਫਿਰ ਠੀਕ ਸੀ। ਹਰ ਚੀਜ਼ ਨੂੰ ਬੰਦਾ ਬਦਲ ਦੇਣਾ ਚਾਹੁੰਦਾ ਹੈ। ਅਸੀਂ ਤੇ ਰਿਸ਼ਤਿਆਂ ਨੂੰ ਵੀ ਅੱਜ ਇੱਦਾਂ ਬਣਾਉਂਦੇ ਹਾਂ ਵੀ ਜਿਵੇਂ ਬੰਦੇ ਨੇ ਮੋਬਾਈਲ ਫੋਨ ਨਹੀਂ ਖਰੀਦ ਕੇ ਲਿਆਂਦਾ, 2 ਮਹੀਨੇ ਚਲਾ ਕੇ ਮੁੜ ਕੇ ਕਹਿੰਦਾ ਵਾਪਸ ਕਰਕੇ ਕੋਈ ਹੋਰ ਲੈ ਆਓ। ਅਸੀਂ ਰਿਸ਼ਤਿਆਂ ਨੂੰ ਵੀ ਇੱਥੇ ਲਿਆਣ ਕੇ ਖੜਾ ਕਰ ਦਿੱਤਾ। ਅੱਜ ਦੇ ਸਮੇਂ ਵਿੱਚ ਹਰ ਚੀਜ਼ ਨੂੰ ਬਦਲਣਾ ਚਾਹੁੰਦੇ ਹਾਂ ਪਰ ਨਹੀਂ ਬਦਲਣਾ ਚਾਹੁੰਦੇ ਤੇ ਆਪਣਾ ਆਪ ਨਹੀਂ ਬਦਲਣਾ ਚਾਹੁੰਦੇ, ਆਪਣਾ ਸੁਭਾਅ ਨਹੀਂ ਬਦਲ। ਧਰਮ ਬਦਲ ਦਿਆਂਗੇ, ਗੁਰਦੁਆਰੇ ਬਦਲ ਦਿਆਂਗੇ, ਗੁਰੂ ਬਦਲ ਦਿਆਂਗੇ, ਬਾਬੇ ਬਦਲ ਦਿਆਂਗੇ, ਸਾਰਾ ਕੁਝ ਕੱਪੜੇ ਬਦਲ ਦਿਆਂਗੇ, ਸਾਰੀ ਚੀਜ਼, ਕੋਈ ਬਾਹਰ ਦਾ ਭੇਖ ਬਦਲ ਦਿਆਂਗੇ। ਹੁਣ ਭੇਖ ਬਦਲਿਆ ਕੀ ਹੋ ਜਾਵੇਗਾ? ਇੱਥੇ ਬਹੁਤੀ ਵਾਰ ਇੱਦਾਂ ਹੁੰਦਾ ਹੈ, ਗੁਸਤਾਖੀ ਮਾਫ, ਜਿਹੜੇ ਅੰਮ੍ਰਿਤਧਾਰੀ ਕੋਈ ਸਿੰਘ ਨੇ ਗੁੱਸਾ ਨਾ ਕਰ ਜਾਇਓ, ਮੈਂ ਖੁਦ ਅੰਮ੍ਰਿਤਧਾਰੀ ਹਾਂ। ਪਰ ਕਈ ਵਾਰ ਕੀ ਹੁੰਦਾ ਹੈ ਵੀ ਕਿਸੇ ਬੰਦੇ ਨੇ ਕੇਵਲ ਆਪਣਾ ਸਰੀਰ ਫਿਜ਼ੀਕਲੀ ਬਾਹਰੀ ਤੌਰ ਉੱਤੇ ਬਦਲ ਲਿਆ ਅਤੇ ਇਹਨੂੰ ਕਿਤੇ ਜਿਹੜੇ ਜਿਹਨਾਂ ਨੇ ਨਹੀਂ ਅੰਮ੍ਰਿਤ ਛਕਿਆ ਉਹ ਛੋਟ ਨਾ ਸਮਝ ਲਿਓ। ਦੋਵੇਂ ਗੱਲਾਂ ਨੇ, ਜਿਹੜਾ ਸਿੱਖ ਹੈ, ਜਿਹੜਾ ਪੰਥ ਦੀ ਕਚਹਿਰੀ ਵਿੱਚ ਜਿਹਨੇ ਆਉਣਾ ਹੈ ਉਹਦੇ ਲਈ ਇਹ ਚੀਜ਼ਾਂ ਜ਼ਰੂਰੀ ਬਣ ਜਾਂਦੀਆਂ ਨੇ। ਜਿਵੇਂ ਇੱਕ ਫੌਜੀ ਲਈ ਉਹਦੀ ਵਰਦੀ ਜ਼ਰੂਰੀ ਬਣ ਜਾਂਦੀ ਹੈ ਜਿਹਨੇ ਉਸ ਰਾਹ 'ਤੇ ਚੱਲਣਾ, ਜਿਵੇਂ ਪੁਲਿਸ ਵਾਲੇ ਲਈ ਉਹਦੀ ਵਰਦੀ ਜ਼ਰੂਰੀ ਬਣ ਜਾਂਦੀ ਹੈ, ਜਿਵੇਂ ਲਾਅ ਵਕੀਲ ਜਿਹੜਾ ਹੈ ਉਹਦੀ ਵਰਦੀ ਜ਼ਰੂਰੀ ਬਣ ਜਾਂਦੀ ਹੈ। ਇਸ ਕਰਕੇ ਉਹ ਠੀਕ ਹੈ, ਜਿਹਨੇ ਪੰਥ ਦੇ ਉਸ ਰਾਹ ਉੱਤੇ ਚੱਲਣਾ ਹੈ ਉਹਦੇ ਲਈ ਇਹ ਚੀਜ਼ ਜ਼ਰੂਰੀ ਹੈ। ਪਰ ਕਈ ਵਾਰ ਬੰਦਾ ਤੁਸੀਂ ਵੇਖੋ ਬਾਹਰੋਂ ਆਪਣੀ ਵੇਸ਼ ਭੂਸ਼ਾ ਬਦਲਦਾ ਹੈ ਪਰ ਆਪਣੀ ਆਦਤ ਨਹੀਂ ਬਦਲਦਾ, ਉਹਦੇ ਨੇਚਰ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਦੁਖੀ ਫਿਰ ਵੀ ਹੈ। ਕਈ ਵਾਰ ਬੰਦਾ ਇੱਦਾਂ ਹੁੰਦਾ ਕਹਿੰਦਾ ਜੀ ਰੋਜ਼ ਗੁਰਦੁਆਰੇ ਜਾਂਦੇ ਹਾਂ ਪਰ ਫਿਰ ਵੀ ਗੱਲ ਬਣਦੀ ਨਹੀਂ। ਗੱਲ ਇੱਦਾਂ ਨਹੀਂ ਬਣਨੀ, ਗੱਲ ਜਦੋਂ ਗੁਰੂ ਦੇ ਸ਼ਬਦ ਵਿੱਚ ਤੇਰੀ ਸੁਰਤ ਟਿਕੇਗੀ ਨਾ, ਗੱਲ ਉਦੋਂ ਬਣਨੀ ਹੈ, ਗੱਲ ਉਦੋਂ ਬਣਨੀ। ਜਦੋਂ ਦੁੱਧ ਜਮਾਈ ਦਾ ਨਾ ਘਰੇ ਅਤੇ ਇਕੱਲੀ ਜਾਗ ਲੈਣੀ ਲਾ ਲੈਣੀ ਕਾਫੀ ਹੁੰਦੀ ਹੈ, ਜਾਗ ਤਾਂ ਇੱਕ ਪ੍ਰੋਸੈਸ ਹੈ ਅਤੇ ਜਦੋਂ ਜੰਮਣਾ ਹੈ ਉਸ ਭੈਣ ਨੂੰ ਜਿਹਨੇ ਦੁੱਧ ਜਮਾਉਣਾ ਉਹਨੂੰ ਪਤਾ ਹੈ ਵੀ ਇਹਨੂੰ ਰੱਖਣਾ ਕਿੱਥੇ ਹੈ, ਅਗਲੇ ਨਾਲ ਗੱਲ ਇਹ ਵੀ ਹੈਗੀ ਹੈ ਨਾ। ਫਿਰ ਉਹਨੂੰ ਪਤਾ ਹੈ ਵੀ ਇਹਨੂੰ ਕਿੱਦਾਂ ਵਲੇਟ ਕੇ ਰੱਖਣਾ, ਇਹਨੂੰ ਗਰਮੈਸ਼ ਵੀ ਚਾਹੀਦੀ ਹੈ, ਇਹਨੂੰ ਕਿੱਦਾਂ ਪਹਿਲਾਂ ਬਾਲਾ ਦਵਾਉਣਾ, ਮੈਂ ਕਿੰਨਾ ਚਿਰ ਫਿਰ ਇਹਨੂੰ ਜਾਗ ਲਾ ਕੇ ਅਤੇ ਫਿਰ ਇੱਥੋਂ ਲਾਉਣਾ ਨਹੀਂ ਅਤੇ ਫਿਰ ਜਾ ਕੇ ਉਹ ਦੁੱਧ ਦਹੀਂ ਬਣਨਾ। ਉਹਦੇ ਨਾਲ ਕਈ ਚੀਜ਼ਾਂ ਜੁੜੀਆਂ ਨੇ। ਹੁਣ ਕੋਈ ਬੰਦਾ ਆਖੇ ਜੀ ਅਸੀਂ ਜਾਗ ਲਾਉਂਦੇ ਹਾਂ ਦੁੱਧ ਜੰਮਦਾ ਨਹੀਂ, ਅਤੇ ਕੋਈ ਸਵਾਲ ਪੁੱਛੇ ਵੀ ਅੱਛਾ ਜਾਗ ਲਾਈ ਸੀ ਅਤੇ ਦੁੱਧ ਰੱਖਿਆ ਕਿੱਥੇ, ਉਹ ਬੰਦਾ ਆਖੇ ਮੈਂ ਤਾਂ 10 ਮਿੰਟ ਬਾਅਦ ਹੀ ਵੇਂਹਦਾ ਰਿਹਾ ਇੱਦਾਂ ਲਾ ਲਾ ਕੇ ਵੀ ਹੁਣ ਦਹੀਂ ਜੰਮ ਗਿਆ, ਹੁਣ ਦਹੀਂ ਜੰਮ ਗਿਆ, ਅਤੇ ਜੰਮੇਗਾ ਕਿਵੇਂ? ਹੁਣ ਬਿਲਕੁਲ ਇੱਦਾਂ ਬੰਦਾ ਕਹਿੰਦਾ ਮੈਂ ਤਾਂ ਜੀ ਰੋਜ਼ ਗੁਰਦੁਆਰੇ ਜਾਂਦਾ ਪਰ ਦੁੱਖ ਮੁੱਕਦੇ ਨਹੀਂ ਹਨ, ਮੈਂ ਤਾਂ ਰੋਜ਼ ਗੁਰਦੁਆਰੇ ਮੱਥਾ ਟੇਕਦਾ ਪਰ ਅਜੇ ਵੀ ਮੁਸ਼ਕਲਾਂ ਉੱਦਾਂ ਦੀਆਂ ਉੱਦਾਂ ਹੀ ਨੇ। ਉਹਦਾ ਰੀਜ਼ਨ ਇਹ ਹੈ ਵੀ ਗੁਰਦੁਆਰੇ ਜਾ ਕੇ ਕਿੰਨੀ ਵਾਰ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਵੀ ਬਣਾਈ, ਇਹਦੇ ਬਾਰੇ ਕੋਈ ਨਹੀਂ ਦੱਸ। ਜਿਵੇਂ ਕੋਈ ਬੱਚਾ ਕਹੇ ਜੀ ਮੈਂ ਰੋਜ਼ ਸਕੂਲੇ ਜਾਂਦਾ ਪਰ ਮੈਂ ਫੇਲ ਤੇ ਫੇਲ ਹੋ ਗਿਆ, ਤੇ ਉਹਨੂੰ ਇਹ ਵੀ ਤੇ ਦੱਸਣਾ ਪਵੇਗਾ ਨਾ ਵੀ ਮੈਂ ਕਲਾਸ ਵਿੱਚ ਬੈਠਾ ਵੀ ਸੀ ਕਿ ਨਹੀਂ ਬੈਠਾ। ਹੁਣ ਬੰਦੇ ਦਾ ਇਹ ਬੰਦਾ ਅੱਧੀ ਗੱਲ ਦੱਸਦਾ ਅੱਧੀ ਨਹੀਂ ਦੱਸਦਾ, ਇਹ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਹੈ। ਤੁਸੀਂ ਵੇਖੋ ਕਦੀ ਬੰਦੇ ਦੀ ਲੜਾਈ ਹੋ ਜਾਵੇ ਨਾ ਝਗੜਾ ਹੋ ਜਾਵੇ ਤੇ ਬੰਦਾ ਅੱਧੀ ਗੱਲ ਕਰੇਗਾ ਤੇ ਅੱਧੀ

0: नहीं करेगा। ਉੱਥੇ ਜਿੰਨੀ ਕੁ ਦੱਸਣਾ ਚਾਹੁੰਦਾ ਉਨੀ ਕੁ ਦੱਸਦਾ ਹੈ। ਜਦੋਂ ਵੱਡੇ ਵੱਡੇ ਝਗੜੇ ਹੁੰਦੇ ਨੇ ਤਾਂ ਮਤਲਬ ਦੋਵੇਂ ਤਰ੍ਹਾਂ ਪੁਲਿਸ ਕੋਲ ਚਲੇ ਗਈਆਂ, ਪੁਲਿਸ ਨੇ ਦੋਵੇਂ ਭਾਲੇ, ਇੱਕ ਨੇ ਅੱਧੀ ਗੱਲ ਦੱਸੀ ਸੀ, ਇੱਕ ਨੇ ਅੱਧੀ ਗੱਲ ਦੱਸੀ, ਫਿਰ ਜਦੋਂ ਪੂਰੀ ਨਿਕਲ ਕੇ ਆਉਂਦੀ ਹੈ ਫਿਰ ਜਿਹੜਾ ਸਭ ਤੋਂ ਵੱਧ ਰੌਲਾ ਪਾਉਂਦਾ ਨਾ ਮੇਰੇ ਨਾਲ ਧੱਕਾ ਹੋਇਆ ਹੁੰਦਾ ਤੇ ਉਹੋ ਹੀ ਦੋਸ਼ੀ ਨਿਕਲ ਆਉਂਦਾ। ਤਾਂ ਮਹਾਰਾਜ ਨੇ ਬਾਣੀ ਵਿੱਚ ਆਖਿਆ ਏਦਾਂ ਕੁਝ ਨਹੀਂ ਹੁੰਦਾ, ਕਿਸੇ ਚੀਜ਼ ਨੂੰ ਬਦਲਿਆ ਕੁਝ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਆਪਣਾ ਆਪਾ ਬਦਲਦੇ ਨਹੀਂ ਹੋ। ਤੇ ਗੁਰਬਾਣੀ ਨੇ ਤਾਂ ਸਾਨੂੰ ਵਾਰ ਵਾਰ ਸਮਝਾਇਆ, ਆਪ ਸਵਾਰੈ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਆਪਣੇ ਆਪੇ ਨੂੰ ਸਵਾਰਨਾ ਪੈਣਾ ਆਪਣੇ ਅੰਦਰ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਹ ਕੰਸੈਪਟ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਤਾਂ ਮਹਾਰਾਜ ਨੇ ਆਖਿਆ ਕਿਸੇ ਨੇ ਪਹਿਰਾਵਾ ਬਦਲਿਆ, ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੀ, ਸਿੱਧ ਗੋਸ਼ਟ। ਗੋਸ਼ਟ ਦਾ ਮਤਲਬ ਹੁੰਦਾ ਚਰਚਾ, ਜਿਵੇਂ ਨਾ ਸਿੱਖੀ ਦੀ ਵੈਸੇ ਪਰੰਪਰਾ ਹੀ ਹੈ ਚਰਚਾ ਕਰਨੀ, ਵਿਚਾਰ ਕਰਨੀ। ਹੁਣ ਚੀਜ਼ਾਂ ਥੋੜ੍ਹੀਆਂ ਜਿਹੀਆਂ ਬਦਲ ਗਈਆਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਜਾਂਦੇ ਨੇ ਉਹ ਕੀ ਕਰਦੇ ਨੇ, ਗੋਸ਼ਟੀਆਂ ਕਰਦੇ ਨੇ, ਕਦੀ ਪੰਡਿਤ ਨਾਲ ਗੋਸ਼ਟੀ ਕਰਦੇ ਨੇ, ਕਦੀ ਕਾਜ਼ੀ ਨਾਲ ਗੋਸ਼ਟੀ ਕਰਦੇ ਨੇ, ਕਦੀ ਮੁੱਲਾਂ ਨਾਲ ਗੋਸ਼ਟੀ ਕਰਦੇ ਨੇ, ਮੰਦਰਾਂ ਵਿੱਚ ਗੋਸ਼ਟੀਆਂ ਕਰਦੇ ਨੇ। ਗੁਰੂ ਬਾਬਾ ਮੱਕੇ ਵਿੱਚ ਜਾ ਕੇ ਗੋਸ਼ਟੀ ਕਰਦੇ ਉਹਨਾਂ ਨਾਲ, ਵੀ ਤੁਸੀਂ ਕਹਿੰਦੇ ਹੋ ਰੱਬ ਇੱਕੋ ਬੰਨੇ ਹੈ, ਇਹ ਗੋਸ਼ਟੀ ਚਰਚਾ ਹੈ। ਜਿਹੜੀ ਚਰਚਾ ਹੁੰਦੀ ਇਹਦੇ ਵਿੱਚੋਂ ਕੁਝ ਨਿਕਲਦਾ ਹੈ, ਇਹਦੇ ਵਿੱਚੋਂ ਕੁਝ ਬੰਦਾ ਜਿਹੜਾ ਹੈ ਗਿਆਨ ਹਾਸਲ ਕਰਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗੋਸ਼ਟੀ ਕਰਦੇ ਨੇ ਸਿੱਧਾਂ ਦੇ ਨਾਲ, ਗੱਲ ਸਮਝਣ ਵਾਲੀ ਜੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਰਾਗ ਵਿੱਚ ਇੱਕ ਬਾਣੀ ਹੈ, ਉਹਦਾ ਨਾਂ ਹੈ ਸਿੱਧ ਗੋਸ਼ਟ, ਸਿੱਧਾਂ ਨਾਲ ਹੋਈ ਚਰਚਾ। ਹੁਣ ਏਦਾਂ ਬਾਬਾ ਜੀ ਬੈਠੇ ਨੇ ਸਾਹਮਣੇ, ਸਿੱਧ ਬੈਠੇ ਨੇ, ਤੇ ਗੁਰੂ ਨਾਨਕ ਸਾਹਿਬ ਆਪਣੀ ਗੱਲ ਰੱਖਦੇ ਨੇ। ਚਰਚਾ ਕਰਨ ਦਾ ਤਰੀਕਾ ਬੜਾ ਨਿਆਰਾ ਹੈ, ਵੀ ਸਿੱਧ ਆਪਣੇ ਖਿਆਲ ਪੇਸ਼ ਕਰਦੇ ਨੇ ਤੇ ਬਾਬਾ ਨਾਨਕ ਜੀ ਆਪਣੇ ਖਿਆਲ ਪੇਸ਼ ਕਰਦੇ ਨੇ। ਟਕਰਾਅ ਕੋਈ ਨਹੀਂ ਹੈ, ਰੌਲਾ ਕੋਈ ਨਹੀਂ ਹੈ, ਜੇਤਾਰ ਦਾ ਸਵਾਲ ਕੋਈ ਨਹੀਂ ਹੈ। ਅੱਜ ਕੱਲ੍ਹ ਤਾਂ ਸਾਡੀਆਂ ਚਰਚਾ ਜਿਹੜੀਆਂ ਨੇ ਉਹ ਲੜਾਈ ਝਗੜਿਆਂ ਵਾਲੀਆਂ ਹੁੰਦੀਆਂ ਨੇ, ਹੰਕਾਰ ਨਾਲ ਬੱਧੀਆਂ ਹੁੰਦੀਆਂ ਨੇ। ਜਿੰਨਾ ਚਰਚਾਵਾਂ ਵਿੱਚ ਹੰਕਾਰ ਹੋਵੇ ਉਹ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀਆਂ ਚਰਚਾਵਾਂ ਦਾ ਵਿਸ਼ਾ ਵਸਤੂ ਕੁਝ ਸਿੱਖਣਾ ਨਾ ਹੋਵੇ ਉਹ ਚਰਚਾ ਕਦੀ ਵੀ ਕਰਨੀ ਨਹੀਂ ਚਾਹੀਦੀ। ਹੁਣ ਗੁਰੂ ਨਾਨਕ ਸਾਹਿਬ ਚਰਚਾ ਕਰ ਰਹੇ ਨੇ ਤੇ ਸਿੱਧਾਂ ਦੇ ਨਾਲ ਉਹਨਾਂ ਦੀ ਗੱਲਬਾਤ, ਸਿੱਧ ਇੱਕ ਆਪਣਾ ਮਤ ਪੇਸ਼ ਕਰਦੇ ਨੇ ਵੀ ਬਾਬਾ ਅਸੀਂ ਵੇਖ ਕੀ ਕਰਦੇ ਹਾਂ। ਹੁਣ ਸਿੱਧਾਂ ਨੇ ਉੱਥੇ ਜਿਹੜੇ ਬੋਲ ਲਿਖੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ। ਉਹ ਕਹਿੰਦੇ ਨੇ ਹਾਟੀ ਬਾਟੀ ਰਹਿ ਨਿਰਾਲੇ, ਹਾਟੀ ਦਾ ਮਤਲਬ ਹੱਟੀ ਤੇ ਬਾਟੀ ਦਾ ਮਤਲਬ ਪ੍ਰਸ਼ਾਦਾ ਹੁੰਦਾ। ਜਿਵੇਂ ਜੇ ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ, ਐਮ ਪੀ ਵਾਲੇ ਬੰਨੇ ਨਾ, ਬਿਹਾਰ ਵਾਲੇ ਬੰਨੇ, ਤੇ ਇੱਕ ਪੇੜਾ, ਜਿਵੇਂ ਰੋਟੀ ਤੋਂ ਪਹਿਲਾਂ ਆਪਾਂ ਪੇੜਾ ਭੈਣਾ ਬਣਾਉਂਦੀਆਂ ਨਾ, ਉਹ ਪੇੜੇ ਨੂੰ ਸਵਾਹ 'ਚ ਦੱਬਦੇ ਨੇ, ਜਦੋਂ ਉਹਨੂੰ ਫਿਰ ਉਹਦੇ ਵਿੱਚੋਂ ਕੱਢਦੇ ਨੇ ਉਹਨੂੰ ਬਾਟੀ ਕਹਿੰਦੇ ਨੇ। ਉਹਨੂੰ ਉਹ ਖਾਂਦੇ ਨੇ ਘਿਓ ਦਾਲ ਦੇ ਨਾਲ, ਦਾਲ ਬਾਟੀ ਸ਼ਬਦ ਸ਼ਾਇਦ ਤੁਸੀਂ ਸੁਣਿਆ ਹੋਵੇ, ਉੱਥੇ ਰੋਟੀ ਨੂੰ ਬਾਟੀ ਕਿਹਾ ਜਾਂਦਾ, ਉਹ ਉਹਨਾਂ ਦਾ ਆਪਣਾ ਤਰੀਕਾ ਹੈ। ਹੁਣ ਸਿੱਧ ਕੀ ਕਹਿੰਦੇ ਨੇ, ਕਹਿੰਦੇ ਨੇ ਬਾਬਾ ਵੇਖ ਅਸੀਂ ਕੀ ਕਰਦੇ ਹਾਂ। ਕਹਿੰਦੇ ਹਾਟੀ ਬਾਟੀ ਰਹਿ ਨਿਰਾਲੇ, ਨਾ ਅਸੀਂ ਬੈਠੀਏ ਹੱਟੀ ਤੇ, ਨਾ ਅਸੀਂ ਕਹੀਏ ਕਰੀਏ ਕੋਈ ਕਿਰਤ, ਕਿਉਂਕਿ ਇਹ ਸਭ ਮਾਇਆ ਮੋਹ ਹੈ, ਇਹ ਸਭ ਕਲੇਸ਼ਾਂ ਦੀ ਜੜ੍ਹ ਹੈ। ਅਸੀਂ ਕਿਸੇ ਹੱਟੀ ਤੇ ਨਹੀਂ ਬਹਿੰਦੇ ਤੇ ਨਾ ਅਸੀਂ ਪਕਾਉਣੇ ਘਰ ਦੇ ਵਿੱਚ ਬਾਟੀ, ਇਹਨਾਂ ਤੁਸੀਂ ਨਿਰਾਲੇ ਹੋ ਗਏ, ਵੱਖਰੇ ਹੋ ਗਏ। ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਉਦਿਆਨ ਦਾ ਅਰਥ ਹੁੰਦਾ ਜੀ ਜੰਗਲ। ਸਿੱਧ ਕਹਿਣ ਲੱਗੇ ਅਸੀਂ ਕੀ ਕਰਦੇ ਹਾਂ ਵੀ ਜੰਗਲਾਂ ਦੇ ਵਿੱਚ ਰੁੱਖਾਂ ਦੇ ਥੱਲੇ ਬਹਿੰਦੇ ਹਾਂ, ਪਹਾੜਾਂ ਦੇ ਵਿੱਚ ਜਾ ਕੇ ਬਹਿ ਜਾਂਦੇ। ਰੂਖ ਬਿਰਖ ਉਦਿਆਨੇ, ਮਹਾਰਾਜ ਪੁੱਛਦੇ ਫਿਰ ਖਾਂਦੇ ਕੀ ਹੋ, ਵੀ ਆਖਿਰ ਪੇਟ ਦੇ ਲਈ ਕੋਈ ਤੇ ਚਾਹੀਦਾ ਹੀ ਹੈ ਖਾਣ ਨੂੰ, ਜੇ ਤੁਸੀਂ ਹੱਟੀ ਤੇ ਕਿਰਤ ਨਹੀਂ ਕਰਦੇ, ਜੇ ਤੁਸੀਂ ਕੋਈ ਬਾਟੀ ਨਹੀਂ ਬਣਾਉਂਦੇ ਤੇ ਫਿਰ ਖਾਂਦੇ ਕੀ ਹੋ। ਹੁਣ ਸਿੱਧ ਜਵਾਬ ਕੀ ਦਿੰਦੇ ਨੇ, ਉਹ ਕਹਿੰਦੇ ਨੇ ਕੰਦ ਮੂਲ ਆਹਾਰੂ ਖਾਈਐ, ਅਸੀਂ ਜਾਂ ਤੇ ਜਿਹੜੀਆਂ ਧਰਤੀ ਦੇ ਵਿੱਚ ਜਿਹੜਾ ਜੋ ਉੱਗਦਾ ਹੈ ਜਾਂ ਤੇ ਉਹਨੂੰ ਪੁੱਟ ਕੇ ਖਾਂਦੇ, ਜਿਵੇਂ ਮੂਲੀਆਂ ਹੋ ਗਈਆਂ ਜਿਹੜੀਆਂ ਧਰਤੀ ਚੋਂ ਚੀਜ਼ਾਂ ਉੱਗਦੀਆਂ ਨੇ, ਤੇ ਜਾਂ ਫਿਰ ਕੀ ਕਰਦੇ ਹਾਂ ਵੀ ਜਿਹੜੇ ਰੁੱਖਾਂ ਨੂੰ ਫਲ ਫੁੱਲ ਲੱਗੇ ਹੁੰਦੇ ਨੇ ਉਹ ਤੋੜ ਕੇ ਤੇ ਅਸੀਂ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਹਾਂ। ਕੰਦ ਮੂਲ ਆਹਾਰੋ ਖਾਈਐ, ਆਹਾਰੋ ਦਾ ਅਰਥ ਕੀ ਹੁੰਦਾ ਭੋਜਨ। ਔਦੂ ਬੋਲੇ ਗਿਆਨੇ, ਜੋਗੀਆਂ ਦੇ ਵਿੱਚ ਇੱਕ ਵੱਡਾ ਜੋਗੀ ਔਦੂ, ਉਹਨਾਂ ਦਾ ਗੁਰੂ, ਉਹ ਇਹ ਗਿਆਨ ਗੁਰੂ ਨਾਨਕ ਸਾਹਿਬ ਨੂੰ ਦਿੰਦਾ। ਤੇ ਮਹਾਰਾਜ ਕਹਿੰਦੇ ਨੇ ਹੋਰ ਕੀ ਕਰਦੇ ਹੋ? ਆਖਿਆ ਕਿਤੇ 6 ਮਹੀਨੇ ਜਾ ਕੇ ਕਿਸੇ ਤੀਰਥ ਉੱਤੇ ਨਹਾ ਆਈਦਾ। ਜਿਵੇਂ ਇੱਕ ਆਮ ਪ੍ਰਚਲਿਤ ਗੱਲ ਹੈ ਵੀ ਇੱਕ ਸਮਾਂ ਉਹ ਆਉਂਦਾ ਹੈ ਜਦੋਂ ਜੋਗੀ ਵੀ ਪਹਾੜਾਂ ਤੋਂ ਉੱਤਰ ਆਉਂਦੇ ਨੇ। ਅਚਲ ਬਟਾਲਾ ਗੁਰਦਾਸਪੁਰ ਦੇ ਵਿੱਚ ਪੈਂਦਾ, ਇਹ ਕਿਤੇ ਵੇਲੇ ਜੋਗੀਆਂ ਦਾ ਗੜ ਮੰਨਿਆ ਜਾਂਦਾ ਸੀ ਅਚਲ ਬਟਾਲਾ। ਬਹੁਤ ਸਾਰੇ ਐਸੇ ਥਾਂ, ਤੁਸੀਂ ਯੂਪੀ ਦੇ ਵਿੱਚ ਜਿੱਥੇ ਗੁਰੂ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਉਹ ਕਦੀ ਜੋਗੀਆਂ ਦਾ ਗੜ ਹੁੰਦਾ ਸੀ। ਉਹ ਥਾਂ ਮੈਨੂੰ ਇੱਕਦਮ ਨਾਮ ਵਿਸਰ ਗਿਆ ਥੋੜ੍ਹਾ ਜਿਹਾ, ਜੋਗੀਆਂ ਦਾ ਗੜ ਹੁੰਦਾ ਸੀ ਉਹ ਥਾਂ। ਪਰ ਜਦੋਂ ਗੁਰੂ ਨਾਨਕ ਮਹਾਰਾਜ ਉੱਥੇ ਗਏ ਨੇ, ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਉੱਥੇ ਗਏ ਨੇ, ਤੇ ਉਹ ਥਾਂ ਫਿਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਾਲਾ ਹੋ ਗਿਆ। ਉਹ ਜਿਹੜਾ ਥਾਂ ਸੀ ਨਾ, ਉਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਾਲਾ ਹੋ ਗਿਆ। ਤੋ ਅਚਲ ਬਟਾਲੇ ਜੋਗੀ ਆਉਂਦੇ ਸੀ ਉਹ ਤੀਰਥਾਂ ਤੇ, ਇੱਕ ਮਤਲਬ ਸਾਲ 6 ਮਹੀਨੇ ਕਿਤੇ ਨਹਾਉਣ ਨਾ ਆ ਜਾਣਾ ਉੱਥੇ, ਤੇ ਉੱਥੇ ਬਹਿ ਕੇ ਫਿਰ ਉਹਨਾਂ ਕੰਢਿਆਂ ਦੇ ਉੱਤੇ ਤੀਰਥਾਂ ਤੇ ਬੈਠੇ ਰਹਿਣਾ। ਹੁਣ ਜੋਗੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਤੀਰਥ ਨਹਾਈਐ, ਅਸੀਂ ਕੀ ਕਰਦੇ ਹਾਂ ਭਲਾ? ਤੀਰਥ ਉੱਤੇ ਜਾ ਕੇ ਨਹਾਉਂਦੇ ਹਾਂ। ਸੁੱਖ ਫਲ ਪਾਈਐ, ਇਹ ਕੌਣ ਕਹਿ ਰਿਹਾ? ਉਹ ਜੋਗੀ ਕਹਿ ਰਹੇ ਨੇ, ਸਿੱਧ ਕਹਿ ਰਹੇ ਨੇ। ਉਹ ਕਹਿੰਦੇ ਨੇ ਤੀਰਥ ਨਹਾਈਐ ਸੁੱਖ ਫਲ ਪਾਈਐ। ਅੱਛਾ, ਇਹ ਜਿਹੜੀ ਪੰਕਤੀ ਹੈ ਨਾ, ਜਗਰਾਉਂ ਦੇ ਕੋਲ ਇੱਕ ਡੇਰਾ ਉਹਨਾਂ ਸਰੋਵਰ ਦੇ ਕੰਢੇ ਤੇ ਲਿਖੀ ਆ, ਨਾਂ ਨਹੀਂ ਲੈਣਾ ਹੁਣ ਮੈਂ, ਚਿੱਟੀ ਸਿਉਂਕ ਦਾ ਡੇਰਾ ਹੈ। ਉਹਨਾਂ ਨੇ ਤੀਰਥ ਦੇ ਆਪਣਾ ਜਿਹੜਾ ਸਰੋਵਰ ਬਣਾਇਆ ਉਹਦੇ ਕੰਢੇ ਤੇ ਲਿਖੀ ਹੋਈ ਹੈ। ਹੁਣ ਵੇਖੋ, ਇਹ ਗੱਲ ਗੁਰੂ ਨਾਨਕ ਦੀ ਨਹੀਂ ਹੈ, ਇਹ ਗੱਲ ਜੋਗੀ ਕਹਿ ਰਹੇ ਨੇ ਵੀ ਅਸੀਂ ਤੀਰਥਾਂ ਤੇ ਨਹਾ ਕੇ ਸੁੱਖ ਫਲ ਦੀ ਪ੍ਰਾਪਤੀ ਕਰਦੇ ਹਾਂ। ਉਹਨਾਂ ਨੇ ਉਹ ਪੰਕਤੀ ਕਿੱਥੇ ਲਿਖੀ ਹੈ? ਉਹਨਾਂ ਨੇ ਪੰਕਤੀ ਲਿਖੀ ਤੀਰਥ ਨਹਾਈਐ ਸੁੱਖ ਫਲ ਪਾਈਐ, ਜਿਹੜਾ ਉਹਨਾਂ ਨੇ ਆਪ ਸਰੋਵਰ ਬਣਾਇਆ ਉੱਥੇ। ਇਹ ਲੋਕ ਇੱਦਾਂ ਗੁੰਮਰਾਹ ਕਰਦੇ ਨੇ, ਸਾਨੂੰ ਸੁਚੇਤ ਹੋਣ ਦੀ ਵੀ ਲੋੜ ਹੈ। ਸਿਰਫ ਹੁਣ ਗੱਲ ਵਿੱਚ ਆ ਗਈ ਤੇ ਮੈਂ ਤਾਂ ਕਰਤੀ। ਹੁਣ ਜੋਗੀ ਕਹਿੰਦੇ ਨੇ ਤੀਰਥ ਨਹਾਈਐ ਸੁੱਖ ਫਲ ਪਾਈਐ, ਮੈਲ ਨਾ ਲਾਗੈ ਕਾਈ। ਇਹਦੇ ਨਾਲ ਸਾਨੂੰ ਮੈਲ ਨਹੀਂ ਲੱਗਦੀ। ਇਹ ਗੱਲ ਕੌਣ ਕਹਿ ਰਿਹਾ? ਗੋਰਖ ਪੂਤ, ਗੋਰਖ ਦਾ ਪੁੱਤਰ। ਗੋਰਖ ਜੋਗੀਆਂ ਦੇ ਵਿੱਚ ਵੱਡਾ ਉਹਨਾਂ ਦੇ ਗੁਰੂ ਹੈ, ਗੋਰਖਨਾਥ ਜੀ ਨੂੰ ਕਹਿੰਦੇ ਨੇ। ਗੋਰਖ ਪੂਤ ਲੋਹਾਰੀ ਪਾ ਬੋਲੈ, ਜੋਗ ਜੁਗਤ ਬਿਦ ਸਾਈ। ਆਖਿਆ ਆਹ ਹੈ ਜੋਗੀਆਂ ਦੀ ਜੁਗਤੀ, ਟਕਨੀਕ ਜੀਵਨ ਜਿਉਣ ਦੀ। ਹੁਣ ਵੇਖੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਨਹੀਂ, ਅਸੀਂ ਇੱਦਾਂ ਨਹੀਂ ਚੱਲਦੇ। ਜਿੱਦਾਂ ਤੁਸੀਂ ਚੱਲਦੇ ਹੋ ਇੱਦਾਂ ਅਸੀਂ ਨਹੀਂ ਚੱਲਦੇ। ਪੁੱਛਦੇ ਨੇ, ਬਾਬਾ ਜੀ ਤੁਹਾਡੀ ਟਕਨੀਕ ਕੀ ਹੈ ਜੀਵਨ ਜਿਉਣ ਦੀ? ਹੁਣ ਗੁਰੂ ਨਾਨਕ ਸਾਹਿਬ ਆਪਣੀ ਗੱਲ ਕਹਿੰਦੇ ਨੇ। ਉਹ ਕਹਿੰਦੇ ਨੇ, ਹਾਟੀ ਬਾਟੀ ਨੀਂਦ ਨਾ ਆਵੇ। ਮਹਾਰਾਜ ਕਹਿੰਦੇ, ਅਸੀਂ ਹੱਟੀ ਤੇ ਵੀ ਬਹਿੰਦੇ ਹਾਂ, ਅਸੀਂ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਦੇ ਹਾਂ, ਪਰ ਇਹ ਦੋਵੇਂ ਕੰਮ ਕਰਦਿਆਂ ਸਾਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ। ਸਮਝ ਗਏ ਬੇਨਤੀ ਨੂੰ? ਵੀ ਜਦੋਂ ਮੈਂ ਹੱਟੀ ਤੇ ਬੈਠਾ ਤੇ ਮੈਂ ਇਮਾਨਦਾਰੀ ਨਾਲ ਹੱਟੀ ਤੇ ਬੈਠਾ ਹਾਂ, ਆਪਣੀ ਕਿਰਤ ਕਰ ਰਿਹਾ ਹਾਂ, ਮੈਂ ਕਿਰਤ ਨੂੰ ਛੱਡਿਆ ਨਹੀਂ ਹੈ, ਕਿਰਤ ਤੋਂ ਭਗੌੜਾ ਨਹੀਂ ਹੋਇਆ, ਬਲਕਿ ਮੈਂ ਆਪਣੀ ਇਮਾਨਦਾਰੀ ਦੀ ਕਿਰਤ ਕਰ ਰਿਹਾ, ਮੈਨੂੰ ਨੀਂਦ ਨਹੀਂ ਆਉਂਦੀ। ਨੀਂਦ ਜਦੋਂ ਬੰਦੇ ਨੂੰ ਨੀਂਦ ਆਉਂਦੀ, ਬੰਦਾ ਬੇਹੋਸ਼ ਵਰਗਾ ਹੋ ਜਾਂਦਾ, ਉਹਨੂੰ ਆਲੇ ਦੁਆਲੇ ਦੀ ਸੋਝੀ ਨਹੀਂ ਰਹਿੰਦੀ। ਆਖਿਆ ਮੈਂ ਜਦੋਂ ਹੱਟੀ ਤੇ ਬੈਠੇ ਬਹਿ ਕੇ ਇੱਦਾਂ ਤੋਲਦਾ ਨਾ ਸੌਦਾ, ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਜਾਗਦਾ ਰਹਿੰਦਾ, ਮੈਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ। ਮੈਂ ਇਹ ਨਹੀਂ ਕਹਿੰਦਾ ਜਿਹੜਾ ਆਇਆ ਉਹਨੂੰ ਮੈਂ ਠੱਗ ਲੈਣਾ, ਰਹਿੰਦਾ ਮੈਂ ਹੱਟੀ ਤੇ ਬਹਿਣਾ ਤੇ ਮੈਂ ਆਪਣੀ ਬਾਟੀ ਵੀ ਤਿਆਰ ਕਰਦਾ, ਰੋਟੀ ਪ੍ਰਸ਼ਾਦਾ ਘਰ ਦੇ ਵਿੱਚ ਤਿਆਰ ਹੁੰਦਾ, ਨੀਂਦ ਨਹੀਂ ਆਉਂਦੀ ਬਸ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੋਲਾਈ। ਪਰਾਏ ਘਰਾਂ ਵਿੱਚ ਮੇਰਾ ਚਿੱਤ ਨਹੀਂ ਡੋਲਦਾ ਕਦੀ। ਸਮਝ ਗਏ ਵੀ ਦੂਜੇ ਦੀ ਤੀਵੀਂ ਉੱਤੇ ਮੇਰਾ ਕਦੀ ਚਿੱਤ ਡੋਲਦਾ ਨਹੀਂ, ਮੈਂ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਨਾਲ ਬੰਨ ਕੇ ਰੱਖਿਆ। ਆਹ ਹੈ ਤਰੀਕਾ। ਤੁਸੀਂ ਜੋਗੀ ਜੀ, ਤੁਸੀਂ ਆਪਣੀ ਪਤਨੀ ਛੱਡ ਦਿੱਤੀ, ਆਪਣਾ ਘਰ ਛੱਡ ਦਿੱਤਾ, ਪਰ ਦੂਜੇ ਦੀ ਤੀਵੀਂ ਉੱਤੇ ਤੁਹਾਡਾ ਚਿੱਤ ਡੋਲਦਾ ਹੈ। ਇਹ ਸੱਚ ਹੈ, ਸਿੱਖੀ ਗ੍ਰਸਤੀਆਂ ਦਾ ਧਰਮ ਹੈ। ਸਾਡੇ ਗੁਰੂ, ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਪਾਸੇ ਕਰ ਦਿਓ ਤੇ ਜਿੰਨੇ ਸਾਡੇ ਗੁਰੂ ਨੇ ਸਾਰੇ ਕੌਣ ਨੇ ਜੀ? ਗ੍ਰਸਤੀ ਨੇ, ਉਹਨਾਂ ਦੀ ਪਤਨੀ ਹੈ, ਉਹਨਾਂ ਦੇ ਬੱਚੇ ਨੇ, सारे गुरु ग्रस्ती ने। ते बाबे ने आख्या साडी साडी रब दे मिलाप दा राह वेखो। आख्या हाटी बाटी नींद ना आवे पर घर चेतना डुलाई। पराया घरां विच मेरा चेत नहीं डोलदा। बिन नावें मन टेक ना टिकई। रब दे नाम तो बिना बंदे दा मन टेक नहीं सकदा, भावें उन्हें अपना घर बार छड़िया ही क्यों ना होवे। समझ के बेनती नूं हुण गुरु नानक साहब दा माते है। ते असी कई बार जाके उन्हां लोकां दी पूजा करदे हां जिहदे बारे इह कहिंदे आ वी बाबा जी ने ते निक्के हुंदे घर छड़ दित्ता सी। हां मैं कहना सत्कार है, जे ते उन्हें भी गुरु गोबिंद सिंह वांगू घर छड़िया सी फिर ते ठीक है, ते जे गुरु कलगीधर वांगू नहीं ना छड़िया आनंदपुर ते फिर उहदा छड़न दा कोई फायदा नहीं है। जे उन्हें भी घर गुरु अर्जन साहब महाराज वांगू छड़िया सी भी लाहौर की धरती उत्ते तत्ती तवी ते जाके बहना फिर ते घर छड़िया ठीक है, ते जे उन्हें उदा ही छड़िया सी ते फिर वह कोई दुरुस्त बात नहीं। तुसी कहिंदे हो साढ़े बाबा जी ने बच्चे छड़ दिते, जे ते उन्हें भी गुरु कलगीधर महाराज वांगू बच्चे छड़े ने जिवें दो चमकौर की गढ़ी विच ते दो सरहंद दीआं नीआं विच ते फिर ते ठीक है, ते जे गुरु कलगीधर वांगू नहीं छड़े ते तुहाडा बाबा ढोंग कर रहा भेखी है। तो महाराज ने बख्शिश की, बिन नामै मन टेक ना टिकई। नाम तो बिना बंदे दा मन कदी भी टिकदा नहीं है। गुरु दे उपदेश तो बिना बंदे दा मन कदी भी टिकदा नहीं, भावें बंदा जिन्ने मर्जी भेख बना ले जिन्ने मर्जी विखावे कर ले मन उदा ही रहेगा। बिन नामै मन टेक ना टिकई नानक भूख ना जाई। आखे ए नानक रब्बी नाम तो बिना बंदे दे जीवन दी भुख गवाचदी नहीं, भावे ओ कही जावे भी मैं पदार्थ छड़े होए ने। कई बार कई डेरिया ने साडे बाबा जी ते माया नूं हाथ नहीं लाउंदे ते मैनूं इह नहीं समझ लगदी भी 10-50 किले जमीन कित्थों आ गई जे बाबा जी माया नूं हाथ नहीं लाउंदे। जे बाबा जी माया नूं हाथ नहीं लाउंदे ते संग मरमर तुहाडे डेरिया विच किवें लग गया, सोने दे गुंबद किवें लग गए, इह किवें लग गए फिर। इह ठीक है भी हुण जिहड़े प्रचारक हुंदे ने जिहड़े ढाडी कवीशर सिंह ने रागी ने उन्हां विचारियां नूं रुपया रुपया कट्ठा करना पैंदा, उह ना कट्ठे करन ते उन्हां दे टब्बर शायद भुखे मर जाण, पर बाबिआं नूं ते चक्कां दे रूप दे विच बाबिआं नूं ते फिर खुले दूजे रुख उत्थे ते कहिंदे ने सोने की सेवा चल रही है जी, तुहानूं रुपया रुपया कट्ठा करन की लोड़ है। हुण जिथे चैक आउंदे होण उत्थे रुपये कट्ठे करन की लोड़ है, उन्हां नूं की लोड़ है भी चिल्लर दे विच हत्थ मारन की, ਕਿਹੜਾ 25-25 ਸੈਂਟ ਅੱਡ ਕੱਢਦਾ ਰਹੂਗਾ। ਇਸ ਕਰਕੇ ਇਹ ਕਈ ਵਾਰ ਅਸੀਂ ਗੱਲ ਕਹਿ ਦਿੰਦੇ ਪਰ ਸੋਚਦੇ ਨਹੀਂ। ਅਸੀਂ ਕਹਿੰਦੇ ਉੱਥੇ ਜੇ ਮਾਇਆ ਦਾ ਚੜਾਵਾ ਨਹੀਂ ਉੱਥੇ ਚੜ੍ਹਦਾ, ਅੱਛਾ ਲੰਗਰ ਕਿਵੇਂ ਚੱਲੀ ਜਾਂਦੇ ਉੱਥੇ, ਗੱਡੀਆਂ 'ਚ ਤੇਲ ਕਿੱਥੋਂ ਪਈ ਜਾਂਦਾ, ਪਾਣੀ ਤਾਂ ਥੋੜ੍ਹਾ ਚੱਲਦੀਆਂ ਨੇ, ਕਿੱਥੋਂ ਚੱਲਦਾ ਸਾਰਾ ਕੁਝ। ਸੋ ਇੱਕ ਫਰੋਡ ਇੱਕ ਝੂਠ ਇਹਦੇ ਕੰਮੋਂ ਤੇ ਮੰਗ ਕੇ ਲੈ ਲਓ ਉਹ ਚੰਗਾ। ਤਾਂ ਮਹਾਰਾਜ ਨੇ ਆਖਿਆ ਆਖਿਆ ਭੁੱਖ ਜਾਂਦੀ ਨਹੀਂ ਜਿੰਨਾ ਚਿਰ ਸੱਚਾ ਨਾਮ ਜੀਵਨ ਦਾ ਆਸਰਾ ਨਾ ਬਣੇ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੋ ਗੱਲ ਜਿੱਥੋਂ ਆਪਾਂ ਪ੍ਰਾਰੰਭ ਕੀਤੀ ਸੀ ਸਾਧ ਸੰਗਤ, ਬਾਬੇ ਕਬੀਰ ਨੇ ਆਖਿਆ ਕਈ ਵਾਰ ਬੰਦਾ ਮਾਇਆ ਛੱਡ ਦਿੰਦਾ ਪਰ ਅੰਦਰ ਦਾ ਮਾਣ ਛੱਡਦਾ ਨਹੀਂ ਹੈ। ਅਸਲ ਵਿੱਚ ਮਾਣ ਹੀ ਮਾਇਆ ਹੁੰਦਾ, ਮਾਇਆ ਕੋਈ ਕਰੰਸੀ ਨਹੀਂ ਹੁੰਦੀ। ਸਾਡੇ ਅੰਦਰ ਦੇ ਮੰਦੇ ਖਿਆਲ ਹੀ ਮਾਇਆ ਹੁੰਦੇ ਨੇ, ਸਾਡੇ ਅੰਦਰ ਦਾ ਹੰਕਾਰ ਹੀ ਮਾਇਆ ਹੁੰਦੀ। ਤੇ ਬਾਬੇ ਕਬੀਰ ਨੇ ਆਖਿਆ ਕਬੀਰ ਮਾਇਆ ਤਜੀ ਤਾਂ ਕਿਹਾ ਪਿਆ। ਆਖਿਆ ਕੀ ਹੋਇਆ, ਕਹਿੰਦਾ ਜੀ ਮੈਂ ਮਾਇਆ ਛੱਡ ਦਿੱਤੀ। ਜੋ ਮਾਨ ਤਜਿਆ ਨਹੀਂ ਜਾਏ, ਜੀਵਨ ਵਿੱਚੋਂ ਮਾਨ ਤੇ ਨਹੀਂ ਨਾ ਛੱਡਿਆ, ਹੰਕਾਰ ਤੇ ਉਦਾਂ ਹੀ ਹੈ। ਮਾਨ ਮੁਨੀ ਮੁਨਵਰ ਗਲੇ, ਬਾਬਾ ਕਬੀਰ ਸਾਹਿਬ ਕਹਿੰਦੇ ਵੀ ਇਹ ਜਿਹੜਾ ਮਾਨ ਹੈ ਨਾ ਇਹਨੇ ਵੱਡੇ ਵੱਡੇ ਰਿਸ਼ੀ ਮੁਨੀਆਂ ਨੂੰ ਗਾਲ ਦਿੱਤਾ, ਹੰਕਾਰ ਨੇ ਗਾਲ ਦਿੱਤਾ, ਤਬਾਹ ਕਰ ਦਿੱਤਾ। ਮਾਨ ਸਭੇ ਕੋ ਖਾਏ, ਮਾਨ ਜਿਹੜਾ ਹੈ ਉਹ ਤੁਹਾਡੀ ਕੀਤੀ ਹੋਈ ਸੇਵਾ ਨੂੰ ਵੀ ਖਾ ਜਾਂਦਾ, ਤਬਾਹ ਕਰ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਬਾਬੇ ਨੇ ਆਖਿਆ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ, ਜਿਹੜਾ ਮਾਨ ਹੰਕਾਰ ਕਰੇ, ਅਭਿਮਾਨ ਕਰੇ, ਉਹਨੂੰ ਰੱਬ ਦਾ ਸੇਵਕ ਕਿਹਾ ਨਹੀਂ ਜਾ ਸਕਦਾ। ਜਿਹਦੇ ਅੰਦਰ ਇਹ ਐਬ ਨੇ ਉਹ ਕਦੀ ਵੀ ਰੱਬ ਦਾ ਸੇਵਕ ਨਹੀਂ ਹੋ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸੇ ਕਰਕੇ ਉਹਨਾਂ ਸਾਧੂਆਂ ਨੂੰ ਕਹਿਣਾ ਪਿਆ ਵੀ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ, ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹਿ ਨਿਆਰੋ। ਹੁਣ ਗੁਰਦੇਵ ਨੇ ਸਾਧੂਆਂ ਨੂੰ ਕਿਹਾ, ਮਾਨ ਮੁਨੀ ਮੁਨਵਰ ਗਲੇ, ਵੱਡੇ ਵੱਡੇ ਮੁਨੀ ਮਾਨ ਵਿੱਚ ਗਲੇ ਪਏ ਨੇ, ਉਹ ਕਹਿੰਦੇ ਅਸੀਂ ਤੇ ਬੋਲਦੇ ਹੀ ਨਹੀਂ, ਬੋਲੇ ਨਾ ਹੀ ਹੋਏ ਬੈਠਾ ਮੋਨੀ। ਅੱਛਾ ਕਈ ਉਹ ਵੀ ਹੁੰਦੇ ਨੇ, ਇਹ ਮੋਨੀ ਬਾਬਾ ਜੀ ਨੇ ਬੋਲਦੇ ਨਹੀਂ, ਤੁਹਾਡੀ ਤੇ ਬਾਣੀ ਨੇ ਕਿਹਾ ਵੀ ਚੁੱਪ ਹੈ ਚੁੱਪ ਨਾ ਹੋ ਬਈ, ਵੀ ਜੇ ਬੰਦਾ ਜ਼ੁਬਾਨ ਤੋਂ ਚੁੱਪ ਹੋ ਜਾਵੇਗਾ, ਬੋਲੇ ਨਾ ਹੀ ਹੋਏ ਬੈਠਾ ਮੋਨੀ ਹਿਰਦੈ ਕਲਪਨ। ਬਾਬੇ ਨੇ ਆਖਿਆ ਵੀ ਅੰਦਰੋਂ ਕਲਪ ਰਿਹਾ ਹੈ, ਹਿਰਦੈ ਕਲਪਨ ਗਾਠਾ, ਅੰਦਰੋਂ ਕਲਪ ਰਿਹਾ ਹੈ, ਜ਼ੁਬਾਨ ਤੋਂ ਨਹੀਂ ਬੋਲਦਾ, ਅੰਦਰ ਹੰਕਾਰ। ਇੱਕ ਇਤਿਹਾਸ ਦੇ ਵਿੱਚ ਨਾ ਇੱਕ ਘਟਨਾ ਬੜੀ ਪਿਆਰੀ ਹੈ, ਕਹਿ ਕੇ ਸਮਾਪਤੀ ਕਰਦਾ, 2 ਮਿੰਟ ਦਾ ਸਮਾਂ ਆਪਣਾ ਬਾਕੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਧਰਮ ਪ੍ਰਚਾਰ ਤੇ ਸਨ ਤੇ ਉਹ ਇੱਕ ਥਾਂ ਉੱਤੇ ਗਏ ਤੇ ਉੱਥੇ ਇੱਕ ਪੀਰ ਕੋਈ ਭੋਰੇ ਦੇ ਵਿੱਚ ਬੈਠਾ ਸੀ, ਕਿਸੇ ਨੇ ਉਹਦਾ ਨਾਂ ਇਤਿਹਾਸ ਦੇ ਵਿੱਚ ਪੀਰ ਹਮਜ਼ਾ ਗੌਂਸ ਲਿਖਿਆ। ਉਹ ਭੋਰੇ ਦੇ ਵਿੱਚ ਬੈਠਾ ਤੇ ਲੋਕ ਉਹਦੇ ਸਵਾਗਤ ਲਈ ਨਾ ਜਿਵੇਂ ਆਲੇ ਦੁਆਲੇ ਢੋਲ ਢਮੱਕਾ ਕਰਨ ਦੇ ਲਈ, ਤੁਸੀਂ ਆਹ ਵੇਖਿਆ ਹੋਣਾ ਜਦੋਂ ਪੀਰਾਂ ਦੀਆਂ ਮਜ਼ਾਰਾਂ ਤੇ ਮੇਲੇ ਹੁੰਦੇ ਨੇ, ਢੋਲ ਵਜਾਉਣ ਦਾ ਇੱਕ ਬੜਾ ਸਿਲਸਿਲਾ ਹੁੰਦਾ, ਉੱਥੇ ਰਿਵਾਜ ਹੁੰਦਾ। ਤੋ ਪੀਰ ਭੋਰੇ ਵਿੱਚ ਬੈਠਾ ਹੈ ਤੇ ਲੋਕ ਢੋਲ ਢਮੱਕਾ ਲੈ ਕੇ ਇਕੱਠੇ ਹੋਏ ਨੇ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਵੀ ਕੀ ਗੱਲ ਹੈ ਅੱਜ ਭਾਈ, ਇੰਨਾ ਢੋਲ ਢਮੱਕਾ ਜਾਂ ਇੰਨਾ ਲੋਕ ਕਾਹਤੋਂ ਇਕੱਠੇ ਹੋ ਰਹੇ ਨੇ? ਕਹਿੰਦੇ ਨੇ ਜੀ ਅੱਜ ਪੀਰ ਨੇ 40 ਦਿਨ ਤਪੱਸਿਆ ਕਰਕੇ ਤੇ ਭੋਰੇ ਤੋਂ ਬਾਹਰ ਆਉਣਾ ਤੇ ਉਹਦੇ ਸਵਾਗਤ ਦੇ ਲਈ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਹੁਣ ਬੰਦੇ ਦੀ ਖੁਰਾਕ ਜਿਹੜੀ ਹੈ ਨਾ, ਕਈ ਵਾਰ ਪੈਸਾ ਨਹੀਂ ਹੁੰਦਾ, ਹਰ ਬੰਦੇ ਦਾ ਕੋਈ ਨਾ ਕੋਈ ਮੁੱਲ ਹੁੰਦਾ, ਕਈਆਂ ਦਾ ਪੈਸਾ ਮੁੱਲ ਹੁੰਦਾ ਹੈ, ਕਈਆਂ ਦਾ ਕੋਈ ਹੋਰ ਤਰੀਕੇ ਨਾਲ ਮੁੱਲ ਤੈਅ ਹੋ ਜਾਂਦਾ। ਵਿਕਦੀ ਹਰ ਚੀਜ਼ ਹੈ ਇੱਥੇ ਦੁਨੀਆਂ ਦੀ ਮੰਡੀ ਵਿੱਚ, ਜਿਹੜੇ ਕਈ ਵਾਰ ਕਹਿੰਦੇ ਨੇ ਨਾ ਪੈਸੇ ਤੇ ਅਸੀਂ ਨਹੀਂ ਵਿਕਦੇ ਜੀ, ਤੁਸੀਂ ਉਹਦੇ ਕੋਲ ਸਨਮਾਨ ਖੋਹ ਲਓ ਉਹ ਰੁਲ ਜਾਵੇਗਾ। ਜਿਵੇਂ ਕਿਸੇ ਕੋਲ ਪੈਸਾ ਖੋਹ ਲਓ ਤੇ ਉਹ ਕੰਗਾਲੀ ਵਿੱਚ ਚਲੇ ਜਾਵੇਗਾ ਨਾ, ਗਰੀਬੀ ਚਲੇ ਜਾਵੇਗਾ। ਕਈ ਵਾਰ ਇੱਦਾਂ ਦੇ ਵੀ, ਮਤਲਬ ਸਾਡੇ ਸਿੱਖਾਂ ਵਿੱਚ ਵੀ ਕਈ ਇੱਦਾਂ ਦੇ ਹੈਗੇ ਨੇ, ਉਹ ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਨਿਸ਼ਕਾਮ ਸੇਵਕ ਹਾਂ, ਨਿਸ਼ਕਾਮ ਜਥੇ ਵੀ ਬੜੇ ਚੱਲਦੇ ਨੇ ਜੀ। ਤੇ ਨਿਸ਼ਕਾਮ ਜਥੇ ਕਿਹੜੇ ਹੁੰਦੇ ਨੇ? ਕਹਿੰਦੇ ਜੀ ਅਸੀਂ ਕੀਰਤਨ ਕਰਦੇ ਹਾਂ ਪਰ ਕੀਰਤਨ ਦੀ ਭੇਟਾ ਨਹੀਂ ਲੈਂਦੇ, ਕੀਰਤਨ ਤੇ ਕਰਦੇ ਹਾਂ ਨਿਸ਼ਕਾਮ। ਤੇ ਮੈਂ ਪਰਸਨਲੀ ਤੌਰ ਤੇ, ਮੈਨੂੰ ਕਈ ਉਹਨਾਂ ਬੰਦਿਆਂ ਦਾ ਵੀ ਪਤਾ ਹੈ ਜਿਹੜੇ ਸਿੱਖਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣਦੇ ਨੇ ਤੇ ਨਿਸ਼ਕਾਮ ਹੀ ਨੇ, ਕੋਈ ਭੇਟਾ ਨਹੀਂ ਲੈਂਦੇ, ਸੱਚ ਹੈ ਗੱਲ, ਪਰ ਵੱਡੇ ਵੱਡੇ ਕਾਰੋਬਾਰ ਤੇ ਬਿਜ਼ਨਸ ਲੈ ਜਾਂਦੇ ਨੇ, ਸਮਝ ਕੇ ਬੇਨਤੀ ਨੂੰ। ਫਿਰ ਉਹਨੂੰ ਕੀ ਕਹਿੰਦੇ ਨੇ? ਇਹ ਪ੍ਰੋਮੀਨੈਂਟ ਸ਼ਖਸੀਅਤ ਹੈ ਸਿੱਖ ਪੰਥ ਦੀ, ਕਿਉਂਕਿ ਉਹਨਾਂ ਦੇ ਹਿੱਤ ਕੁਝ ਹੋਰ ਹੁੰਦੇ ਨੇ, ਇੱਥੇ ਨਿਸ਼ਕਾਮ ਦੁਨੀਆਂ ਤੇ ਕੋਈ ਨਹੀਂ ਹੈਗਾ। ਤੋ ਹਾਂ, ਬਾਬੇ ਨੇ ਆਖਿਆ ਜੇ ਕੋਈ ਹੋ ਜਾਵੇ ਤੇ ਵਾਹ ਭਲਾ ਵੀ ਸੇਵਾ ਕਰ ਤੋ ਇਹਨੇ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਹਰ ਚੀਜ਼ ਦੇ ਅੰਦਰ ਉਹ। ਖੈਰ ਮੈਂ ਲੌਂਗ ਸਟੋਰੀ ਸ਼ੋਰਟ ਕਰਾਂ, ਗੁਰੂ ਨਾਨਕ ਸਾਹਿਬ ਨੇ ਜਿਹੜੇ ਢੋਲ ਢਮੱਕੇ ਵਾਲੇ ਸੀ ਨਾ ਉਹਨੂੰ ਪਾਸੇ ਭੇਜ ਦਿੱਤਾ ਵੀ ਤੁਸੀਂ ਰਹਿਣ ਦਿਓ, ਇਹ ਜਿਹੜਾ ਪੀਰ ਹੈ ਅੰਦਰ ਬੈਠਾ ਸੋਚ ਰਿਹਾ ਵੀ ਮੈਨੂੰ 40 ਦਿਨ ਹੋ ਗਏ ਬਾਹਰ, ਮਤਲਬ ਭੁੱਖਾ ਤੇ ਆਇਆ ਮੈਂ ਅੰਦਰ ਲੋਕਾਂ ਲਈ ਤਪੱਸਿਆ ਕਰਨ, ਬਾਹਰ ਤੇ ਬੜਾ ਰੌਣਕ ਮੇਲਾ ਹੋਣਾ, ਤੇ ਜਦੋਂ ਬਾਹਰ ਨਿਕਲਿਆ ਤੇ ਕੋਈ ਵੀ ਨਹੀਂ ਸੀ ਤੇ ਗਛ ਖਾ ਕੇ ਡਿੱਗ ਪਿਆ, ਪਾਣੀ ਪੂਣੀ ਮੂੰਹ ਤੇ ਮਾਰ ਕੇ ਠਾਇਆ ਤੇ ਚਲੋ ਉਹ ਫਿਰ ਲੱਗ ਪਿਆ ਕਰਨ ਮੈਂ ਤਬਾਹ ਕਰ ਦਿਉ, ਮੈਂ ਭਗਤੀ ਕਰਨ ਬੈਠਾ, ਮੇਰਾ ਕੋਈ ਮਾਣ ਨਹੀਂ ਕੋਈ ਸਤਿਕਾਰ ਨਹੀਂ। ਇਹਦਾ ਅਰਥ ਹੈ ਵੀ ਮਾਣ ਦਾ ਭੁੱਖਾ ਤੇ ਉਹ ਵੀ ਸੀ, ਬੇਸ਼ੱਕ ਉਹ ਇਹ ਢੋਂਗ ਕਰ ਰਿਹਾ ਸੀ ਵੀ ਮੈਂ ਕੋਈ ਤਪੱਸਿਆ ਕਰ ਰਿਹਾ, ਪਰ ਹੰਕਾ ਆ ਜਿੰਨੇ ਬਾਬੇ ਕਈ ਏਅਰਪੋਰਟ ਤੇ ਆਉਂਦੇ ਨੇ ਨਾ, ਮੈਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ, ਚਲੋ 20-50 ਲੋਕ ਅੱਗੇ ਜਾਂਦੇ ਨੇ ਲੈਣ ਉਹਨਾਂ ਨੂੰ, ਜਾਓ ਨਾ ਜਾਓ ਬਾਬੇ ਨੂੰ ਆਖੋ ਇਕੱਲਾ ਉੱਥੋਂ ਟੈਕਸੀ ਕਰਾ ਕੇ ਆ ਫਿਰ ਵੇਖਿਓ, ਕਿਉਂਕਿ ਇਹ ਜਿਹੜਾ ਢੋਲ ਦਾ ਡੱਗਾ ਹੁੰਦਾ ਨਾ, ਇਹ ਵੀ ਬੰਦੇ ਨੂੰ ਇੱਕ ਕੀ ਦਿੰਦਾ? ਸਰੂਰ ਦਿੰਦਾ। ਤੇ ਬਾਬੇ ਨੇ ਆਖਿਆ, ਗੁਰੂ ਸਾਹਿਬ ਨੇ ਆਖਿਆ, ਮਾਣ ਨੂੰ ਛੱਡਣਾ ਬੜਾ ਜ਼ਰੂਰੀ ਹੈ। ਹਾਂ ਠੀਕ ਹੈ, ਚਲੋ ਜੇ ਕੋਈ ਜਾਂਦਾ ਹੈ ਮੈਂ ਉਹ ਨਹੀਂ ਕੋਈ ਓਬਜੈਕਸ਼ਨ ਕਰ ਰਿਹਾ, ਪਰ ਫਿਰ ਵੀ ਕੋਈ ਫਰਕ ਨਹੀਂ ਪੈਣਾ ਚਾਹੀਦਾ। ਇਸ ਚੀਜ਼ ਦੇ ਨਾਲ। ਸੋ ਮਾਨ ਤੋਂ ਉੱਪਰ ਉੱਠਣਾ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਮਾਨ ਹੁੰਦਾ ਹੈ ਇਹ ਮੁਨੀਆਂ ਨੂੰ ਮੁਨੀਵਰਾਂ ਨੂੰ ਵੱਡੇ ਵੱਡੇ ਰਿਸ਼ੀਆਂ ਨੂੰ ਗਾਲ ਕੇ ਸੁੱਟ ਦਿੰਦਾ। ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਇਹ ਸਾਰ ਇਹ ਘਰਾਂ ਨੂੰ ਖਾ ਜਾਂਦਾ। ਜਿਹਨਾਂ ਪਰਿਵਾਰਾਂ ਵਿੱਚ ਹੰਕਾਰ ਹੁੰਦਾ ਉਹ ਪਰਿਵਾਰ ਤਬਾਹ ਹੋ ਜਾਂਦੇ ਨੇ। ਸੋ ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਅੰਦਰ ਦੇ ਮਾਨ ਨੂੰ ਛੱਡੀਏ। ਤੋ ਇਹ ਸੀ ਕਬੀਰ ਸਾਹਿਬ ਦੇ ਪਾਵਨ ਬਚਨ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ ਜੀ ਆਪ ਜੀ ਦੇ ਨਾਲ ਲੜੀਵਾਰ ਭਗਤ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਵਿਆਖਿਆ ਦੀ ਸਾਂਝ ਆਪ ਸੰਗਤਾਂ ਨਾਲ ਪਾ ਰਹੇ ਸਨ। ਤੋ ਇੱਕ ਵਾਰੀ ਫਿਰ ਤੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਗੁਰੂ ਪਿਆਰਿਓ, ਪਹਿਲਾਂ ਵੀ ਇਸੇ ਸੰਦਰਭ ਦੇ ਵਿੱਚ ਅਨਾਊਂਸਮੈਂਟ ਹੋ ਚੁੱਕੀ ਹੈ। ਵੈਸੇ ਆਨੰਦ ਕਾਰਜ ਦੀ ਮਰਿਆਦਾ ਦੀ ਪ੍ਰੋਪਰ ਜਾਣਕਾਰੀ ਦੇਣ ਵਾਸਤੇ ਸਪੈਸ਼ਲੀ ਇੱਕ ਵਰਕਸ਼ਾਪ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਗਈ ਹੈ, ਜਿਹਦਾ ਸਮਾਂ 6:30 ਤੋਂ 8 ਵਜੇ ਤੱਕ ਦਾ ਹੈ। ਅਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਟ੍ਰੇਲਰ ਦੇ ਵਿੱਚ ਵਰਕਸ਼ਾਪ ਚੱਲ ਰਹੀ ਹੈ ਉਹ। ਤੋ ਜਿਹੜੇ ਸੱਜਣ ਵੀ ਆਨੰਦ ਕਾਰਜ ਦੀ ਉਹ ਵਰਕਸ਼ਾਪ ਅਟੈਂਡ ਕਰਨਾ ਚਾਹੁੰਦੇ ਹੋਣ, ਜਿਹੜੀਆਂ ਸੰਗਤਾਂ ਅਟੈਂਡ ਕਰਨ ਦੀਆਂ ਚਾਹਵਾਨ ਹੋਣ, ਆਪ ਜੀ ਉਹ ਚੱਲ ਰਹੀ ਵਰਕਸ਼ਾਪ ਨੂੰ ਅਟੈਂਡ ਕਰ ਸਕਦੇ ਹੋ। ਇਹਦਾ ਪਹਿਲਾ ਸੈਸ਼ਨ ਹੈ। ਦੂਜਾ ਸੈਸ਼ਨ 11 ਜੁਲਾਈ ਦਿਨ ਸ਼ਨਿਚਰਵਾਰ ਦੁਪਹਿਰ 2:30 ਤੋਂ 4 ਵਜੇ ਤੱਕ ਹੋਵੇਗਾ। ਇਹਦੇ ਵਿੱਚ ਆਨੰਦ ਕਾਰਜ ਬਾਰੇ ਡਿਟੇਲ ਦੇ ਵਿੱਚ ਚਰਚਾ ਹੋਏਗੀ। ਜਿਵੇਂ ਕਿ ਅੱਜ ਕੱਲ੍ਹ ਆਪਾਂ ਵੇਖਦੇ ਹਾਂ, ਤੁਸੀਂ ਸਿਆਲਾਂ ਦੇ ਵਿੱਚ ਆਪਾਂ ਇੰਡੀਆ ਜਾਂਦੇ ਹਾਂ, ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਨੇ, ਬਹੁਤ ਸਾਰਾ ਨਿਗਾਰ ਆਨੰਦ ਕਾਰਜ ਦੇ ਸੰਦਰਭ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਆ ਚੁੱਕਾ ਹੈ। ਅੱਜ ਤੋਂ 5-7-10 ਸਾਲ ਪਿੱਛੇ ਚਲੇ ਜਾਈਏ, 2012 ਤੋਂ ਤਾਂ ਮੈਂ ਦੇਖਦਾ ਰਿਹਾ ਹਾਂ। ਵੈਸੇ ਜਦੋਂ ਆਨੰਦ ਕਾਰਜ ਇੱਥੇ ਹੁੰਦੇ, ਸਾਰੇ ਪਰਿਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੋਵੇਂ ਪਰਿਵਾਰ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਨੇ। ਜਦਕਿ ਇੰਡੀਆ ਦਾ ਸਿਸਟਮ ਇਹਦੋਂ ਬਿਲਕੁਲ ਉਲਟ ਹੈ। ਆਪਾਂ ਵੇਖਦੇ ਹਾਂ ਨਾ ਵੀ ਆਨੰਦ ਕਾਰਜ ਵਿੱਚ ਟਕਾਓ ਸਿੱਧਾ ਜਿਹੜਾ ਬਰਾਤ ਦਾ ਪੈਲਸ ਵਿੱਚ ਹੁੰਦਾ ਹੈ, ਅਤੇ ਜਦੋਂ ਆਨੰਦ ਕਾਰਜ ਵਾਸਤੇ ਜਾਣਾ ਹੁੰਦਾ ਉਹਦੇ ਵਾਸਤੇ ਸਮਾਂ ਨਹੀਂ ਹੁੰਦਾ। ਬਹੁਤ ਵਾਰ ਇੰਝ ਹੁੰਦਾ ਵੀ ਲੜਕੀ ਅਤੇ ਲੜਕੇ ਦੇ ਜਿਹੜੇ ਰਿਸ਼ਤੇਦਾਰ ਨੇ, ਮਾਤਾ ਪਿਤਾ ਆਪਣੇ ਰਿਸ਼ਤੇਦਾਰਾਂ ਨੂੰ ਟੋਲਦੇ ਫਿਰਦੇ ਹੁੰਦੇ ਹੈ, ਮਾਮਾ ਲੱਭ ਜਾਏ ਮਾਮੀ ਗੁਆਚ ਜਾਂਦੀ ਹੈ, ਚਾਚਾ ਲੱਭ ਜਾਏ ਚਾਚੀ ਨਹੀਂ ਲੱਭਦੀ। ਕਈ ਵਾਰੀ ਖਿੱਚਾ ਤੂੰ ਕੀਤੀ ਜਾਂਦੀ ਵੀ ਚਲੋ ਗੁਰਦੁਆਰਾ ਸਾਹਿਬ ਚੱਲੀਏ ਆਨੰਦ ਕਾਰਜ ਵਾਸਤੇ, ਉਹ ਪੈਲਸ ਸਾਹਿਬ 'ਚੋਂ ਨਹੀਂ ਨਿਕਲਦੇ। ਤੋ ਇਸ ਪੱਖ ਤੋਂ ਤਾਂ ਇਹ ਸਾਡਾ ਜਿਹੜਾ ਇੱਧਰਲਾ ਕੈਨੇਡੀਅਨ ਸਮਾਜ ਹੈ, ਇਹ ਤੁਸੀਂ ਵਧਾਈ ਦੇ ਪਾਤਰ ਹੋ ਵੀ ਘੱਟੋ ਘੱਟ ਆਨੰਦ ਕਾਰਜ ਵੇਲੇ ਦੋਵੇਂ ਪਰਿਵਾਰ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹੈ। ਪਰ ਆਨੰਦ ਕਾਰਜ ਦੇ ਨਾਲ, ਕਿਉਂਕਿ ਜੇ ਵੇਖਿਆ ਜਾਏ ਤਾਂ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਹੋ ਰਹੇ ਆਨੰਦ ਕਾਰਜ ਬਹੁਤ ਲੰਬੇਰੇ ਹੋ ਚੁੱਕੇ ਹੈ। ਖਿਮਾ ਕਰ ਦਿਓ, 6-6, 7-7 ਦਿਨ ਪ੍ਰੋਗਰਾਮ ਚੱਲਦਾ ਵੀ ਅੱਜ ਜਾਗੋ ਆ, ਕੱਲ੍ਹ ਨੂੰ ਫਲਾਣੀ ਪਾਰਟੀ ਹੈ, ਪਰਸੋਂ ਨੂੰ ਟਿਮਕਾਣੀ ਪਾਰਟੀ ਹੈ, ਬਹੁਤ ਲੰਬੀਆਂ ਪਾਰਟੀਆਂ, ਬਹੁਤ ਲੰਬੇ ਹੋ ਗਏ ਵਿਆਹ। ਤੋ ਉਹ ਕਿਹੜੇ ਕਾਰਜ ਹੈ, ਆਨੰਦ ਕਾਰਜ ਅਸਲ 'ਚ ਹੁੰਦਾ ਕੀ ਹੈ, ਉਹਦੇ ਬਾਰੇ ਡਿਟੇਲ ਵਿੱਚ ਚਰਚਾ, ਕਿਹੜੀਆਂ ਐਸੀਆਂ ਰੀਤਾਂ ਨੇ ਜਿਨ੍ਹਾਂ ਨੂੰ ਛੱਡਿਆ ਜਾ ਸਕਦਾ, ਛੱਡ ਦੇਣੀਆਂ ਚਾਹੀਦੀਆਂ ਨੇ ਖਰਚੀਲੀਆਂ, ਅਤੇ ਕਿਹੜੀਆਂ ਰੋ ਰੀਤਾਂ ਨੇ ਜਿਨ੍ਹਾਂ ਦੀ ਪਾਲਣਾ ਜ਼ਰੂਰੀ ਹੈ, ਇਹਨਾਂ ਦੇ ਸੰਦਰਭ ਦੇ ਵਿੱਚ ਡਿਟੇਲ ਵਿੱਚ ਚਰਚਾ ਇਸ ਵਰਕਸ਼ਾਪ ਵਿੱਚ ਹੋਏਗੀ। ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਟ੍ਰੇਲਰ ਦੇ ਵਿੱਚ ਇਹ ਵਰਕਸ਼ਾਪ ਚੱਲ ਰਹੀ ਹੈ। ਤੋ ਆਪ ਜੀ ਅਟੈਂਡ ਕਰ ਸਕਦੇ ਹੋ। ਤੋ 3 ਅਖੰਡ ਪਾਠ ਸਾਹਿਬ ਗੁਰੂ ਚਰਨਾਂ 'ਚ ਵਰਸਾਏ ਪਰਿਵਾਰਾਂ ਵੱਲੋਂ ਨਗਰ ਰਸੂਲਪੁਰ ਜੰਡੀ, ਭਾਈ ਕਿਰਪਾਲ ਸਿੰਘ ਬੱਲ ਪਰਿਵਾਰ ਅਤੇ ਨਗਰ ਢਿਲਵਾਂ ਦੀ ਸੰਗਤ ਵੱਲੋਂ ਇਹ 3 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅੱਜ ਆਰੰਭ ਨੇ, ਭੋਗ ਇਹਨਾਂ ਦੇ ਪਰਸੋਂ ਨੂੰ ਪਾਏ ਜਾਣੇ ਆ। 3 ਦਿਨ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾਣੀਆਂ ਨੇ। ਤੋ 3 ਦਿਨ ਆਪ ਜੀ ਦੇ ਜ਼ਰੂਰ ਦਰਸ਼ਨ ਦੀਦਾਰੇ ਬਖਸ਼ਣੇ, ਹਾਜ਼ਰੀਆਂ ਭਰਨੀਆਂ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ, ਸਮਾਂ ਹੈ 12:30 ਗੁਰ ਇਤਿਹਾਸ ਦਾ। ਤੋ ਆਪ ਜੀ ਨੂੰ 12:30 ਗੁਰ ਇਤਿਹਾਸ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਅਤੇ ਉਹਨਾਂ ਦਾ ਢਾਡੀ ਜੱਥਾ। ਸਰਵਣ ਕਰੀਏ 12:30 ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੱਸਦਾ ਪਮਤੀ ਤੈਨੂੰ ਸੱਚ ਦਾ ਵਿਚਾਰ ਹੈ, ਜੇ ਤੂੰ ਉਹਦਾ ਹੋਵੇ ਤੇਰਾ ਸਾਰਾ ਸੰਸਾਰ ਹੈ।
1: ਸਾਰਾ ਸੰਸਾਰ ਹੈ ਜੀ, ਸਾਰਾ ਸੰਸਾਰ ਹੈ, ਸਾਰਾ ਸੰਸਾਰ ਹੈ ਜੀ, ਸਾਰਾ ਸੰਸਾਰ ਹੈ।
0: ਦੱਸਦਾ ਪਮਤੀ ਤੈਨੂੰ ਸੱਚ ਦਾ ਵਿਚਾਰ ਹੈ।

वाहेगुरु जी, वाहेगुरु। दीन दुनी दे मालक सर्वरे कायनात शब्द गुरु धन गुरु ग्रंथ साहब जी महाराज जी दे पावन पवित्र दरबार अंदर जुड़ बैठे सतसंगी जनों आओ अपनियां रसनावां पवित्र करिए मन नूं चढ़दियां कला विच लिया के गज वज के फतेह बुलाइए आखिए जी वाहेगुरु जी का खालसा वाहेगुरु जी की फतेह। तुहाडा सारयां दा बहुत बहुत धन्नवाद। अपने रझेवियां दे विचों कुछ पल कढ के शहनशाह दे दरबार विच आके अपनिया हाजरियां लवा के अपने जीवन नूं सफला करन दा यतन कीता। गुरु महाराज कृपा करन सब दी हाजरी अपने चरणां च प्रवान करन अपने दरों करों गुरसिखी जीवन नाम दियां दातां और रहमतां दे नाल साडियां झोलियां भर दे। शामां दा दीवान और इस दीवान तो बाद फिर समाप्ति हो जाती है। कुछ अरसे तो ढाडी जथा आप सिख संगतां दे नाल इतिहास की साझ पाउंदा आ रहा। ते गुरु प्यारियो अज मैनू भी पता लगा ते इत्थे भाई साहब होनी पहला भी दस के गए कि अज मैरिज संबंधी व्याहवां संबंधी एक सैमीनार गुरु घर की कमेटी करवा रही है। मैं वैसे सवेरे खुल के इस बारे गल की है पर मैं टूक मात्र मैं भी गल कर जावां। असीं भी कौम के प्रचारक हाँ, साडा भी फर्ज बनता हुंदा जी। वैसे मैं तकरीबन सवेरे अद्धा पौना घंटा इस गल ते ला चुका हूँ। वार वार वो गल्लां नहीं करनियां पर ਤੁਹਾਡੇ ਨਾਲ ਗੱਲ ਕਰਦੀ ਹੈ ਸਾਡੇ ਵਿਆਹਾਂ ਦੀ ਅੱਜ ਦੁਰਦਸ਼ਾ ਕਿੱਦਾਂ ਦੀ ਹੋ ਗਈ ਆ। ਮੈਂ ਕਹਿੰਦਾ ਸ਼ਾਬਾਸ਼ ਇੱਦਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਇਹਨਾਂ ਦਾ ਧੰਨਵਾਦ ਕਿ ਰਾਹੋਂ ਕੁਰਾਹੇ ਜਦੋਂ ਕੌਮ ਪੈ ਜਾਂਦੀ ਆ ਨਾ ਤੇ ਫਿਰ ਕੌਮ ਦੇ ਪ੍ਰਚਾਰਕ ਪ੍ਰਬੰਧਕ ਕਮੇਟੀਆਂ ਜਥੇਦਾਰ ਉਹਨਾਂ ਨੂੰ ਫਿਕਰ ਬਣਦਾ ਹੈ। ਔਰ ਪ੍ਰਬੰਧਕ ਵੀਰਾਂ ਨੇ ਇਸ ਗੱਲ ਦਾ ਫਿਕਰ ਕੀਤਾ ਹੈ ਕਿ ਸਾਡੇ ਨਿਆਣੇ ਜਿਹੜੀ ਬਹੁਤ ਪਵਿੱਤਰ ਮਰਿਆਦਾ ਸੀ ਸਾਡੀ ਆਨੰਦ ਕਾਰਜਾਂ ਦੀ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ। ਔਰ ਕਿਤੇ ਦੇਖ ਨਹੀਂ ਰਹੇ ਆਪਾਂ ਵੀ ਆਨੰਦ ਕਾਰਜਾਂ ਦੀ ਇੱਦਾਂ ਦੀ ਪਵਿੱਤਰ ਮਰਿਆਦਾ ਨੂੰ ਅਸੀਂ ਹਾਸੋਹੀਣਾ ਜਿਹਾ ਬਣਾ ਲਿਆ, ਐਵੇਂ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ। ਨਹੀਂ ਪਤਾ ਲੱਗਦਾ ਬੱਚਿਆਂ ਨੂੰ ਕਿੱਧਰ ਦੀ ਪ੍ਰਕਰਮਾ ਕਰਨੀਆਂ। ਹੁਣ ਭਾਈ ਸਾਹਿਬ ਜੀ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਕਹਿਣਾ ਪੈਂਦਾ ਵੀ ਸੱਜੇ ਹੱਥ ਦੀ ਪ੍ਰਕਰਮਾ ਕਰਿਓ। ਗੁਰੂ ਪਿਆਰਿਓ ਸਿੱਖਾਂ ਦੇ ਬੱਚੇ ਹੋਣ, ਵਿਆਹ ਹੋਵੇ ਗੁਰੂ ਕੇ ਸਿੱਖਾਂ ਦਾ, ਹਲੇ ਹੋਰ ਕਮਿਊਨਿਟੀ ਦੇ ਬੱਚਿਆਂ ਦਾ ਵਿਆਹ ਹੋਵੇ ਤੇ ਮੰਨਦੇ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ। ਪਰ ਸਾਡੇ ਬੱਚੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੇ ਹੋਏ ਬੱਚੇ, ਉਹਨਾਂ ਨੂੰ ਜੇ ਆਨੰਦ ਕਾਰਜਾਂ ਦੀ ਮਰਿਆਦਾ ਦਾ ਨਹੀਂ ਪਤਾ ਤੇ ਇਹ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ। ਚਿੰਤਾ, ਇਹ ਚਿੰਤਾ ਕਰਿਓ, ਇੱਥੇ ਚਿੰਤਾ ਕਰਨੀ ਚਾਹੀਦੀ ਹੈ ਸਾਨੂੰ। ਇਹ ਅਸੀਂ ਤੁਰੇ ਕਿੱਥੇ ਫਿਰਦੇ ਹਾਂ, ਇੰਨਾ ਸਾਡੇ ਧਰਮ ਦਾ ਪ੍ਰਚਾਰ ਹੋ ਰਿਹਾ ਔਰ ਜਿਹੜੀ ਖਾਸ ਮਰਿਆਦਾ ਹੈ ਉਹਦੇ ਬਾਰੇ ਤੇ ਸਾਨੂੰ ਪਤਾ ਹੀ ਨਹੀਂ। ਹੁਣ ਜਦੋਂ ਭਾਈ ਸਾਹਿਬ ਜੀ ਕਹਿੰਦੇ ਆ ਵੀ ਪ੍ਰਕਰਮਾ ਕਰਨੀਆਂ, ਤੁਸੀਂ ਹੁਣ ਨਾ ਮੁੰਡੇ ਨੂੰ ਪਤਾ ਨਾ ਕੁੜੀ ਨੂੰ ਪਤਾ ਵੀ ਕਿੱਧਰ ਦੀ ਪ੍ਰਕਰਮਾ ਕਰਨੀ, ਕਿਵੇਂ ਪ੍ਰਕਰਮਾ ਕਰਨੀਆਂ, ਔਰ ਸਮਝਾਇਆ ਵੀ ਜਾਂਦਾ ਕਈ ਵਾਰ ਪਰ ਨਿਆਣਿਆਂ ਦਾ ਧਿਆਨ ਹੀ ਨਹੀਂ ਇੱਧਰ। ਮੁੰਡਾ ਕਿਸੇ ਪਾਸੇ ਨੂੰ ਖਿੱਚਦਾ ਹੁੰਦਾ, ਕੁੜੀ ਕਿਸੇ ਪਾਸੇ ਨੂੰ ਖਿੱਚਦੀ, ਉੱਥੇ ਇੱਕ ਮਜ਼ਾਕ ਜਿਹਾ ਬਣਦਾ। ਹੋਵੇ ਗੁਰੂ ਘਰ ਤੇ ਇੱਥੇ ਹਾਸੇ ਠੱਠਿਆਂ ਜਾਂ ਮਜ਼ਾਕਾਂ ਜਿਹਾ ਵਾਂਗੂ ਸਾਡੇ ਵਿਆਹ ਹੋਣ ਲੱਗ ਪਏ। ਹੁਣ ਤੇ ਕਤੂਰੇ ਨਾਲ ਲਿਆਉਣ ਲੱਗ ਪਏ ਆ ਵਿਆਹਾਂ ਦੇ ਵਿੱਚ, ਕਤੂਰੇ ਨਾਲ ਆਨੰਦ ਕਾਰਜ ਹੋ ਰਿਹਾ, ਉਹ ਨਾਲ ਕੁੱਤਿਆਂ ਨੂੰ ਖਿੱਚੀ ਫਿਰਦੇ ਆ। ਇੱਦਾਂ ਦੀ ਮਰਿਆਦਾ ਸੀ ਗੁਰੂ ਪਿਆਰੇ, ਉਹ ਕਿਤੇ ਸਾਡੇ ਸਾਡੇ ਪਾਤਸ਼ਾਹ ਨੇ ਇੱਦਾਂ ਦੀ ਥੋੜ੍ਹਾ ਮਰਿਆਦਾ ਬਖਸ਼ੀ ਸੀ। ਸ਼ਾਬਾਸ਼, ਮੈਂ ਤੁਹਾਡੀ ਸ਼ਾਬਾਸ਼ ਦਿੰਦਾ। ਕੁਛ ਹੱਦ ਤੱਕ ਤੁਸੀਂ ਲੋਕਾਂ ਨੇ ਜਿਹੜੇ ਬਾਹਰ ਵਿਦੇਸ਼ਾਂ 'ਚ ਵੱਸਦੇ ਹੋ ਨਾ, ਵਿਆਹਾਂ ਦੀਆਂ ਮਰਿਆਦਾ ਨੂੰ ਸਾਂਭਿਆ ਵੀ ਆ। ਤੁਸੀਂ ਸਵੇਰ ਤੋਂ ਆਉਂਦੇ ਹੋ, ਘੱਟੋ ਘੱਟ ਇੱਥੇ ਸਾਰਾ ਦਿਨ ਇੱਥੇ ਰਹਿ ਕੇ ਆਪਣੇ ਬੱਚਿਆਂ ਨੂੰ ਵਿਆਹ ਦਿਖਾ ਲੈਣ ਦਾ ਯਤਨ ਵੀ ਕਰਦੇ ਹੋ। ਪਰ ਜਿੱਥੇ ਮੈਂ ਤੁਹਾਡੀ ਤਾਰੀਫ ਕੀਤੀ ਇੱਥੇ ਮੈਂ ਹੁਣ ਤੁਹਾਡੇ ਦੂਜੇ ਪਾਸੇ ਵੀ ਲੈ ਲਵਾਂ। ਇੱਥੇ ਤੁਸੀਂ ਮਰਿਆਦਾ ਸਮਝੀ ਹੋਈ ਆ ਪਰ ਉੱਥੇ ਤੁਹਾਡੇ ਤੇ ਪੰਜਾਬ ਦੇ ਵਿੱਚ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ। ਮੈਨੂੰ ਨਹੀਂ ਪਤਾ ਇਹ ਸੱਚ ਆ ਕਿ ਝੂਠ ਆ, ਇਲਜ਼ਾਮ ਪਤਾ ਕੀ ਲੱਗਦਾ। ਹੁਣ ਉਹ ਲੋਕ ਕਹਿੰਦੇ ਆ ਪੰਜਾਬ ਵਿੱਚ ਵਸਣ ਵਾਲੇ ਕਹਿੰਦੇ ਜੀ ਅਸੀਂ ਤਾਂ ਆਪਣੇ ਵਿਆਹ ਜਿਹੜੇ ਆ ਨਾ ਉਹ ਪਿੰਡਾਂ ਵਿੱਚ ਹੀ ਕਰਨ ਲਈ ਤਿਆਰ ਆ, ਘਰਾਂ ਵਿੱਚ ਤਿਆਰ ਆ, ਕਰਨ ਲਈ ਗੁਰਦੁਆਰਿਆਂ ਦੇ ਵਿੱਚ ਤਿਆਰ ਆ, ਪਰ ਸਾਡੇ ਮੁੰਡੇ ਦਾ ਜਾਂ ਫੁੱਫੜ ਨਹੀਂ ਮੰਨਦਾ, ਉਹ ਕਹਿੰਦਾ ਵੱਡਾ ਪੈਲਸ ਚਾਹੀਦਾ, ਸਾਡੀ ਕੁੜੀ ਦੀ ਭੂਆ ਨਹੀਂ ਮੰਨਦੀ, ਕੁੜੀ ਦੀ ਮਾਸੀ ਨਹੀਂ ਮੰਨਦੀ, ਨਹੀਂ ਕੋਈ ਵੱਡਾ ਪੈਲਸ ਕਰਿਓ, ਅਸੀਂ ਕਨੇਡਾ ਚੋਂ ਅਸੀਂ ਅਮਰੀਕਾ ਚੋਂ ਆਉਣਾ। ਤੇ ਸਤਸੰਗ ਜੀ ਲੱਗਦਾ ਨਹੀਂ ਤੁਹਾਨੂੰ ਤੁਸੀਂ ਪੰਜਾਬ ਦੇ ਆਪਣੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਉਜਾੜੇ ਦੇ ਮੂੰਹ ਦੇ ਵਿੱਚ ਧੱਕ ਰਹੇ ਹਾਂ, ਉਹਨਾਂ ਨੂੰ ਬਰਬਾਦ ਕਰ ਦੇ? ਜੇ ਸੱਚ ਹੋਵੇ, ਮੈਂ ਇਹ ਮੰਨਦਾ ਨਹੀਂ ਭਾਵੇਂ
ਇਹ ਸੱਚ ਹੈ ਕਿ ਨਹੀਂ, ਪਰ ਜੇ ਇਹ ਸੱਚ ਹੋਵੇ, ਜੇ ਤੁਹਾਡੀਆਂ ਇਦਾਂ ਦੀਆਂ ਡਿਮਾਂਡਾਂ ਹੈਗੀਆਂ ਆ ਵੀ ਅਸੀਂ ਤੇ ਪੈਲਸ ਵਿੱਚ ਹੀ ਵਿਆਹ ਦੇਖਾਂਗੇ, ਤੇ ਫਿਰ ਮਾੜੀ ਗੱਲ ਆ, ਫਿਰ ਮਾੜੀ ਗੱਲ ਆ। ਤੇ ਜੇ ਨਹੀਂ ਤੇ ਚਲੋ ਫਿਰ ਠੀਕ ਆ, ਪਰ ਬਹੁਤਾ ਦੇਖ ਰਹੇ ਹਾਂ ਵੀ ਜਿਹਨਾਂ ਦੇ ਬਲੈਤੀਏ ਆਉਣੇ ਹੁੰਦੇ ਆ ਨਾ, ਔਰ ਉਹ ਤੇ ਵਿਚਾਰੇ ਅੱਡੀਆਂ ਚੱਕ ਚੱਕ ਕੇ ਫਾਹੇ ਲੈਂਦੇ, ਕਹਿੰਦੇ ਸਾਡੇ ਬਲੈਤ ਚੋਂ ਆਉਣੇ ਆ ਵੀ ਸਾਨੂੰ ਤੇ ਵੱਡਾ ਪੈਲਸ ਕਰਨਾ ਹੀ ਪੈਣਾ। ਉਹ ਪਿਆਰਿਓ, ਜੇ ਇੱਥੇ ਤੁਸੀਂ ਗੁਰਦੁਆਰੇ ਕਰ ਸਕਦੇ ਆ, ਇੱਥੇ ਉੱਥੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸਕਦੇ ਤਾਂ ਕੀ ਗੱਲ, ਉੱਥੇ ਕੀ ਗੱਲ ਆ, ਉੱਥੇ ਵੀ ਤਾਂ ਗਾ ਹੀ ਸਕਦੇ ਹਾਂ ਨਾ। ਪਰ ਅਲਾਮਾ ਤੁਹਾਨੂੰ ਆ ਰਿਹਾ ਹੀ ਵੀ ਸਾਡੇ ਉਹ ਬਲੈਤੀਏ ਨਹੀਂ ਸੋਚਦੇ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਸਾਡੇ ਬਲੈਤੀਆਂ ਨੂੰ ਵੀ ਸਮਝ ਆਵੇ, ਨਹੀਂ ਭਾਈ ਜੇ ਇੱਥੇ ਅਸੀਂ ਇੱਦਾਂ ਕਰ ਸਕਦੇ ਤਾਂ ਉੱਥੇ ਕਿਉਂ ਨਹੀਂ ਕਰ ਸਕਦੇ। ਸਤਸੰਗ ਜੀ, ਅਸੀਂ ਵਿਆਹਾਂ ਨੂੰ ਵੀ ਇੱਦਾਂ ਲਾ ਲਿਆ ਵੀ ਜਿੱਦਾਂ ਅਸੀਂ ਜੰਗੇ ਜੰਝ ਚੜ੍ਹਨੀ ਲੱਗੀ ਹੁੰਦੀ ਸੀ, ਜੰਝ ਚੜ੍ਹਨੀ ਹੁੰਦੀ ਸੀ, ਅੱਗੇ ਜੰਝਾਂ ਚੜ੍ਹਦੀਆਂ ਸੀ, ਮੱਥਾ ਟੇਕਣਾ ਗੁਰੂ ਘਰ ਦੇ ਵਿੱਚ, ਪਿੰਡਾਂ ਦੇ ਵਿੱਚ ਜੰਝਾਂ ਚੜ੍ਹਦੀਆਂ ਹੁੰਦੀਆਂ ਸੀ ਨਾ। ਤੇ ਗੁਰੂ ਪਿਆਰਿਓ, ਹੁਣ ਜੰਝਾਂ ਚੜ੍ਹਦੀਆਂ ਨਾ ਵੀ ਜਦੋਂ ਅਸੀਂ ਜੰਗ ਜਿੱਤਣ ਵਾਸਤੇ ਚੱਲੇ ਹੁੰਦੇ ਹਾਂ, ਘਰੋਂ ਢੋਲ ਤੇ ਭੰਗੜੇ ਪਾਉਣੇ ਸ਼ੁਰੂ ਕਰਦੇ, ਇੱਕ ਪਾਸੇ ਬੀਬੀਆਂ ਪਾਈ ਜਾਂਦੀਆਂ, ਦੂਜੇ ਪਾਸੇ ਬੰਦੇ ਪਾਈ ਜਾਂਦੇ ਆ, ਵੀ ਜਦੋਂ ਪਾਣੀਪਤ ਦੀ ਲੜਾਈ ਲੜਨ ਵਾਸਤੇ ਚੱਲੇ ਹੁੰਦੇ ਆ। ਉਹ ਸ਼ੁਕਰ ਕਰੋ ਜਿਸ ਗੁਰੂ ਦੇ ਕੋਲ ਤੁਸੀਂ ਚੱਲੇ ਆ, ਉੱਥੇ ਤੁਹਾਨੂੰ ਨਿਮਰਤਾ ਦੇ ਨਾਲ ਜਾਣਾ ਚਾਹੀਦਾ ਸੀ, ਉੱਥੇ ਪ੍ਰੇਮ ਨਾਲ ਜਾਣਾ ਚਾਹੀਦਾ ਸੀ ਤੇ ਜਾ ਕੇ ਅਰਦਾਸ ਕਰਨੀ ਸੀ, ਸਤਿਗੁਰੂ ਆ ਜਿਹਨੂੰ ਅਸੀਂ ਲੈ ਕੇ ਚੱਲੇ ਵਿਆਹ ਕੇ, ਕਿਰਪਾ ਕਰੀ ਇਹ ਸਾਨੂੰ ਦੋ ਰੋਟੀਆਂ ਵੀ ਦੇ ਦੇਵੇ, ਨਹੀਂ ਤੇ ਜਿੱਦਾਂ ਦੇ ਹਾਲਾਤ ਹੋਏ ਆ, ਜਿੱਦਾਂ ਦੇ ਅਸੀਂ ਕੰਮ ਕਰਦੇ ਹਾਂ, ਅਗਲੇ ਚੌਥੇ ਇੱਕ ਦਿਨ ਹੀ ਕਿਤੇ ਸਾਡਾ ਮੰਜਾ ਚੁਕਾ ਕੇ ਹੋਰ ਨਾ ਕਿਤੇ ਘੱਲ ਦੇਣ, ਇੱਦਾਂ ਦੀਆਂ ਰੋਟੀਆਂ ਦੇਣੀਆਂ ਜਿੱਦਾਂ ਦੇ ਅਸੀਂ ਕੰਮ ਕਰਦੇ ਹਾਂ। ਗੁਰੂ ਮਹਾਰਾਜ ਭਲੀ ਕਰੇ। ਤੇ ਗੁਰੂ ਪਿਆਰਿਓ, ਹੁਣ ਬਹੁਤ ਇਹ ਗੱਲਾਂ ਉੱਠ ਰਹੀਆਂ, ਸਾਡੇ ਧੀਆਂ ਸਾਡੀਆਂ ਬੱਚੀਆਂ ਸਾਡੀ ਇੱਜ਼ਤ ਨਹੀਂ ਕਰਦੀਆਂ, ਕਿਉਂ ਕਰਨ ਬਈ, ਕਿਹੜੇ ਤਰੀਕੇ ਨਾਲ ਕਰਨ? ਕਦੀ ਧੀਆਂ ਬਾਪੂਆਂ ਦੇ ਖੰਘੂਰੇ ਤੋਂ ਡਰਦੀਆਂ ਹੁੰਦੀਆਂ ਸੀ, ਅੰਦਰ ਵੜ ਜਾਂਦੀਆਂ ਹੁੰਦੀਆਂ ਸੀ, ਉਦੋਂ ਬਾਪੂਆਂ ਦਾ ਵੀ ਆਚਰਣ ਬੜਾ ਉੱਚਾ ਹੁੰਦਾ ਸੀ, ਬੜਾ ਉੱਚਾ ਆਚਰਣ ਹੁੰਦਾ ਸੀ ਬਾਪੂਆਂ ਦਾ ਵੀ। ਉਦੋਂ ਬਾਪੂ ਵੀ ਕਿਤੇ ਚਿੱਟੀਆਂ ਦਾੜੀਆਂ ਵਾਲੇ ਬਾਪੂ ਵੀ ਸਟੇਜਾਂ ਦੇ ਉੱਤੇ ਨੱਚਣ ਵਾਲੀਆਂ ਦੇ ਨਾਲ ਬਾਹਾਂ 'ਚ ਬਾਹਾਂ ਪਸਾ ਕੇ ਨਹੀਂ ਸੀ ਨੱਚਦੇ ਹੁੰਦੇ, ਉਦੋਂ ਧੀਆਂ ਵੀ ਬਾਪੂਆਂ ਦਾ ਇੱਜ਼ਤ ਕਰਦੀਆਂ ਹੁੰਦੀਆਂ ਸੀ, ਤੇ ਹੁਣ ਕਿਉਂ ਇੱਜ਼ਤ ਕਰਨ? ਪਤਾ ਨਹੀਂ ਇੱਦਾਂ ਕਦੇ ਸਾਡੇ ਬਾਪੂ ਦਾ ਕਰੈਕਟਰ ਆ, ਇੱਦਾਂ ਕਦੀ ਇਹਦੀਆਂ ਕਰਤੂਤਾਂ ਆ, ਕੀ ਇਹਦਾ ਅਸੀਂ ਮਾਣ ਕੀ ਕਰੀਏ? ਗੁਰੂ ਪਿਆਰਿਓ, ਸਾਡੀ ਕੌਮ ਕਿੱਧਰ ਨੂੰ ਤੁਰੀ ਜਾ ਰਹੀ ਹੈ? ਵਾਹਿਗੁਰੂ ਕਿਰਪਾ ਕਰੇ। ਜੇ ਇੱਦਾਂ ਦੇ ਸੈਮੀਨਾਰ ਹੁੰਦੇ ਆ ਨਾ, ਤੇ ਉਹਨੂੰ ਅਟੈਂਡ ਕਰਿਆ ਕਰੋ, ਜ਼ਰੂਰ ਉੱਥੇ ਸੁਣਿਆ ਕਰੋ, ਉੱਥੇ ਕੀ ਦੱਸਦੇ ਨੇ ਸਾਨੂੰ, ਇਹ ਚੰਗੀਆਂ ਗੱਲਾਂ, ਇਹ ਚੰਗੀਆਂ ਗੱਲਾਂ। ਮੈਂ ਫਿਰ ਵਾਰ ਵਾਰ ਤਾਰੀਫ ਕਰਦਾ ਪ੍ਰਬੰਧਕਾਂ ਦਾ, ਜਿਹੜੇ ਇੱਦਾਂ ਦੇ ਸੋਚਦੇ ਆ, ਜਿਹੜੇ ਅੱਜ ਨਿੱਗਰ ਚੁੱਕੇ ਸਮਾਜ ਨੂੰ, ਜਿਹੜੇ ਸਾਡੇ ਨਿਆਣਿਆਂ ਨੂੰ। ਹੁਣ ਗੁਰੂ ਪਿਆਰਿਓ, ਦੱਸਣਾ ਚਾਹੀਦਾ ਇਹਨਾਂ ਸੈਮੀਨਾਰਾਂ ਦੇ ਵਿੱਚ ਕਿ ਭਾਈ ਜਦੋਂ ਗੁਰੂ ਘਰ ਦੇ ਵਿੱਚ ਆਉਣਾ, ਕੱਪੜੇ ਕਿੱਦਾਂ ਦੇ ਪਾ ਕੇ ਆਉਣੇ ਆ? ਇੱਥੇ ਅਸ਼ਲੀਲਤਾ ਵਰਤ ਕੇ, ਨਾ ਧੀ ਪਾਵੇ ਨਾ ਪੁੱਤ ਪਾਵੇ, ਕਿਉਂਕਿ ਤੁਸੀਂ ਉਸ ਦਿਨ ਦੇ ਹੀਰੋ ਹੁੰਦੇ ਹੋ, ਸਭ ਦਾ ਧਿਆਨ ਤੁਹਾਡੇ ਉੱਤੇ ਹੁੰਦਾ ਹੈ, ਔਰ ਤੁਹਾਡੇ ਜੇ ਕੱਪੜੇ ਅਸ਼ਲੀਲਤਾ ਵਾਲੇ ਹੋਏ ਤੇ ਬੁਰਾ ਅਸਰ ਪੈਂਦਾ ਹੈ ਗੁਰੂ ਘਰ ਆ। ਔਰ ਇੱਦਾਂ ਦੇ ਲੂਜ਼ ਥੋੜ੍ਹੇ ਜਿਹਾ ਕੱਪੜੇ, ਟਾਈਟ ਕੱਪੜੇ ਪਾ ਪਾ ਕੇ ਗੁਰੂ ਪਿਆਰਿਓ, ਫਿਰ ਲੱਤਾਂ ਆਕੜ ਜਾਂਦੀਆਂ, ਬਹਿਣਾ ਹੀ 15 ਮਿੰਟ ਸਾਡੇ ਵਾਸਤੇ ਔਖਾ ਹੋਇਆ ਪਿਆ ਹੁੰਦਾ ਵੀ ਇੱਥੇ ਸ਼ੇਰਵਾਨੀਆਂ ਦਾ ਕੋਈ ਜ਼ਰੂਰੀ ਆ ਵੀ ਉਦਣੇ ਸ਼ੇਰਵਾਨੀਆਂ ਘੰਟਾ ਬਾਅਦ 'ਚ ਪਾ ਲਈ ਤੂੰ? ਗੁਰੂ ਘਰ ਦੇ ਸਾਹਮਣੇ ਬੈਠਾ, ਤੇਰੀ ਸੋਹਣੀ ਚੌਂਕੜੀ ਵੱਜੀ ਹੋਣੀ ਚਾਹੀਦੀ ਹੈ, ਤੇਰੇ ਉੱਠਣਾ ਬੈਠਣਾ ਤੇਰੇ ਵਾਸਤੇ ਐਨ ਆਸਾਨ ਹੋਵੇ, ਤੂੰ ਪਜਾਮਾ ਖੁੱਲਾ ਜਿਹਾ ਪਾ ਲਾ, ਗੱਲ ਹੀ ਕੋਈ ਨਹੀਂ। ਉਦਣ ਪੱਗ ਸਜਾ ਕੇ ਆਉਣਾ ਤੂੰ, ਅੱਗੋਂ ਪਿੱਛੋਂ ਨਹੀਂ ਤੇਰੇ ਸਿਰ ਤੇ ਪੱਗ, ਇਹਦਾ ਮਤਲਬ ਤੈਨੂੰ ਪਤਾ ਵੀ ਪੱਗ ਨਾਲ ਤੂੰ ਸੋਹਣਾ ਲੱਗਦਾ ਹੈ, ਤਦੇ ਆਉਣਾ, ਤੈਨੂੰ ਪਤਾ ਪੱਗ ਨਾਲ ਮੇਰੀ ਸੁੰਦਰਤਾ ਦੇ ਚਾਰ ਚੰਨ ਲੱਗਦੇ ਆ, ਪਰ ਅੱਗੋਂ ਪਿੱਛੋਂ ਪੱਗ ਕਿਉਂ ਨਹੀਂ ਬੰਨਦਾ, ਅੱਗੋਂ ਪਿੱਛੋਂ ਇਹਨੂੰ ਭਾਰ ਕਿਉਂ ਸਮਝਦਾ ਆ? ਸਤਿਗੁਰੂ ਭਲਾ ਕਰੇ ਸਾਡੀ ਕੌਮ ਦੇ ਨੌਜਵਾਨ, ਸਾਡੇ ਬਜ਼ੁਰਗ। ਇਹ ਇਕੱਲੇ ਨੌਜਵਾਨਾਂ ਦੀ ਗੱਲ ਨਹੀਂ, ਬਜ਼ੁਰਗਾਂ ਦੀ ਵੀ ਗੱਲ ਹੈ। ਇੱਥੇ ਅਰਦਾਸਾਂ ਬੇਨਤੀਆਂ ਕਰਿਆ ਕਰੀਏ, ਜਿਹਨੂੰ ਅਸੀਂ ਵਿਆਹ ਕੇ ਚੱਲੇ ਆ, ਦਾਤਾ ਕਿਰਪਾ ਕਰੇ ਸਾਨੂੰ ਰੋਟੀ ਵੀ ਦੇ ਸਕੇ, ਇਹ ਸਾਨੂੰ ਧੱਕੇ ਮਾਰ ਕੇ ਘਰੋਂ ਤੋਂ ਬਾਹਰ ਨਾ ਕੱਢ ਦੇਵੇ। ਇਹ ਸੀ ਮਰਿਆਦਾ ਅਸਲ ਵਿਆਹਾਂ ਦੀ, ਅਸੀਂ ਭੁੱਲ ਗਏ। ਗੁਰੂ ਮਹਾਰਾਜ ਭਲਾ ਕਰ ਲਓ, ਆਪਾਂ ਇਤਿਹਾਸ ਦੀ ਆਪਣੀ ਲੜੀ ਵੱਲ ਆਉਣ, ਕਿਉਂਕਿ ਮੈਂ ਸਵੇਰੇ ਵੀ ਇਸ ਚੀਜ਼ ਤੇ ਬਹੁਤ ਜ਼ਿਆਦਾ ਚਿਰ ਲਾ ਚੁੱਕੇ ਹਾਂ, ਇੱਕੋ ਗੱਲ ਨੂੰ ਵਾਰ ਵਾਰ ਕਰਦੇ ਵੀ ਚੰਗਾ ਨਹੀਂ ਲੱਗਦੇ, ਲਾਈਵ ਚੱਲਦਾ ਹੁੰਦਾ ਕਹਿ। ਇਤਿਹਾਸ ਦੀ ਲੜੀ ਤੁਹਾਡੇ ਨਾਲ ਆਰੰਭ ਕੀਤੀ ਆ, ਤਰਤੀਬ ਵਾਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਲਹਿਣਾ ਜੀ, ਕਰਤਾਰਪੁਰ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਜਾਂਦੇ ਨੇ ਤੇ ਗੁਰਗੱਦੀ ਉਹਨਾਂ ਨੂੰ ਦਿੱਤੀ ਜਾਂਦੀ, ਇਸ ਰੱਬੀ ਤਖਤ ਦੇ ਉੱਤੇ ਬਾੜ ਦਿੰਦੇ ਨੇ। ਇਹ ਕਿਵੇਂ ਬਾਲਿਆ ਜਾਂਦਾ, ਉਹਨਾਂ ਵਿੱਚ ਕਿਹੜੇ ਗੁਣ ਸੀ? ਉਹਨਾਂ ਦੇ ਵਿੱਚ ਗੁਣ ਸੀ ਸੇਵਾ ਦੇ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਜਿਹੜਾ ਗੁਰੂ ਦੀ ਨਜ਼ਰੀ ਚੜ੍ਹ ਦਿੰਦਾ ਫਿਰ ਗੁਰੂ ਉਹਨੂੰ ਆਪਣੇ ਵਰਗਾ ਬਣਾ ਲੈਂਦਾ, ਬਾਬਾ ਲਹਿਣਾ ਨੂੰ ਬਣਾ ਲਿਆ ਜੀ।
ਹੁਣ ਗੁਰੂ ਪਿਆਰਿਓ ਜੀ ਉਹਨਾਂ ਦੀਆਂ ਸੇਵਾਵਾਂ ਦੀ ਗੱਲ ਕਰੀਏ, ਮੈਂ ਉਹਨਾਂ ਦੇ ਜੀਵਨ ਤੇ ਕੱਲ ਜਿਹੜੇ ਰੁਟੀਨ ਦੇ ਨਾਲ ਆਉਣ ਵਾਲੀ ਸੰਗਤ ਹੈ ਉਹਨਾਂ ਨੂੰ ਪਤਾ ਮੈਂ ਤਰਤੀਬ ਦੇ ਨਾਲ ਇਸ ਚੀਜ਼ ਨੂੰ ਆਰੰਭ ਕੀਤਾ ਹੋਇਆ ਤੇ ਕੁਝ ਗੱਲਾਂ ਜਿਹੜੀਆਂ ਉਹਨਾਂ ਦੇ ਜੀਵਨ ਇਹਨਾਂ ਨੂੰ ਰੱਬੀ ਤਖਤ ਦੇ ਮਾਲਕ ਕਿਵੇਂ ਬਣਾਉਂਦੇ ਨੇ। ਹੁਣ ਹੁਕਮ ਮੰਨਣ ਦੀ ਇੱਕ ਪ੍ਰਕਿਰਿਆ ਹੈ ਸਾਡੀ ਕੌਮ ਦੇ ਵਿੱਚ, ਹੁਕਮ ਮੰਨਿਆ ਜਾਂਦਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤੋਂ ਖਸਮੇ ਕਾ ਮਹਿਲ ਪਾਈ ਸੀ, ਉਹ ਖਸਮ ਵਰਗਾ ਬਣ ਜਾਂਦਾ, ਉਹ ਖਸਮ ਦੀ ਸਟੇਜ ਦੇ ਉੱਤੇ ਆ ਕੇ ਬੈਠ ਜਾਂਦਾ ਜਿਹੜਾ ਸਤਿਗੁਰਾਂ ਦੇ ਉਸ ਖਸਮ ਦਾ ਹੁਕਮ ਪਾ ਲੈਂਦਾ, ਤੇ ਜਿੱਦਾਂ ਬਾਬਾ ਲਹਿਣਾ ਜੀ ਨੇ ਪਾਇਆ। ਹੁਣ ਜਦੋਂ ਬਾਬਾ ਲਹਿਣਾ ਜੀ ਪਹਿਲੀ ਵਾਰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾਂਦੇ ਨੇ ਨਾ, ਆਪਣਾ ਆਪ ਸਭ ਕੁਝ ਭੇਟ ਕਰ ਦਿੰਦੇ ਨੇ, ਪੰਜ ਸੱਤ ਦਿਨ ਰਹਿ ਕੇ ਵਾਪਸ ਜਦੋਂ ਜਾਂਦੇ, ਹੁਣ ਪਰਿਵਾਰ ਨੂੰ ਆਖਿਆ, ਪਰ ਹਾਂ ਬਾਕੀ ਸੰਗ ਦੇ ਜਿਹਦੇ ਨਾਲ ਇਹ ਜਵਾਲਾ ਜੀ ਦੇ ਦਰਸ਼ਨ ਕਰਨ ਗਏ ਸੀ ਨਾ, ਉਹ ਸੰਗ ਤੋਂ ਇਹ ਪਹਿਲਾਂ ਹੀ ਮੁੜਿਆ ਹੈ, ਉਹਨਾਂ ਨੇ ਹਲੇ 10-15 ਦਿਨ ਲਾ ਕੇ ਮੁੜਨਾ ਸੀ, ਇਹ ਪਹਿਲਾਂ ਹੀ ਮੁੜਿਆ ਹੈ, ਤੇ ਘਰਦਿਆਂ ਵਾਸਤੇ ਫਿਕਰ ਬਣ ਗਿਆ, ਉਦੋਂ ਕੋਈ ਟੈਲੀਫੋਨ ਤਾਂ ਹੈ ਨਹੀਂ ਸੀ, ਫਿਕਰ ਬਣ ਗਿਆ ਕੀ ਗੱਲ ਹੋਈ, ਤੁਸੀਂ ਸੁੱਖ ਹੈ, ਤੁਸੀਂ ਪਹਿਲਾਂ ਕਿੱਦਾਂ ਮੁੜਿਆ ਹੈ, ਉਹਨਾਂ ਦੇ ਨਾਲ ਕਿਉਂ ਨਹੀਂ ਆਏ ਤੁਸੀਂ ਬਾਕੀ ਸਾਥੀ, ਕਿ ਇਹ ਫਿਕਰ ਵਾਲੀ ਗੱਲ ਸੀ ਵੀ ਕਿਸੇ ਨਾਲ ਕੋਈ ਲੜਾਈ ਝਗੜਾ ਤਾਂ ਨਹੀਂ ਹੋ ਗਿਆ, ਵੀ ਤੁਸੀਂ ਰਸਤੇ ਚੋਂ ਮੁੜਿਆ ਜਾਂ ਪਹਿਲਾਂ ਆ ਗਏ ਦਰਸ਼ਨ ਕਰਕੇ ਨਹੀਂ ਆਏ। ਨਹੀਂ ਕਹਿੰਦੇ, ਅਸੀਂ ਐਤਕੀ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਗਏ, ਅਸੀਂ ਐਤਕੀ ਰੱਬ ਦੇ ਦਰਸ਼ਨ ਕਰਕੇ ਰਾਹ ਚੋਂ ਮੁੜਿਆ ਆ। ਦੱਸਿਆ ਸਾਰੀ ਗੱਲਬਾਤ, ਦੱਸਦੀ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਘਰ ਮੈਨੂੰ ਮਿਲ ਗਿਆ, ਹੁਣ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਾਂਗਾ। 4-5 ਰਹਿਣ ਦੇ ਰਹਿਣ ਤੋਂ ਬਾਅਦ ਆਪਣੇ ਘਰ ਤੋਂ ਕੁਝ ਲੜੀਂਦਾ ਰਸ ਦਾ ਲੰਗਰ ਦੀਆਂ ਲੈ ਕੇ ਨਾ, ਤੇ ਫਿਰ ਜਾਣ ਲੱਗੇ, ਵਾਹਵਾ ਭਾਰ ਬਣ ਗਿਆ, ਔਰ ਨੌਕਰ ਚਾਕਰ ਵੀ ਘਰ ਦੇ ਵਿੱਚ ਨੇ, ਔਰ ਉਹਨਾਂ ਦੇ ਲੜਕੇ ਕਹਿਣ ਲੱਗੇ ਵੀ ਪਿਤਾ ਜੀ ਤੁਸੀਂ ਜਾਣਾ ਹੀ ਆ ਤੇ ਕਿਸੇ ਨੌਕਰ ਨੂੰ ਨਾਲ ਲੈ ਜਾਓ, ਕਹਿੰਦੇ ਨਹੀਂ ਨੌਕਰ ਨੂੰ ਨਾਲ ਲੈ ਕੇ, ਫਿਰ ਸਮਾਨ ਘੋੜੇ ਤੇ ਲੱਦ ਲਓ, ਕਹਿੰਦੇ ਨਹੀਂ ਪੈਦਲ ਜਾਣਾ। ਗੁਰੂ ਪਿਆਰਿਓ 25-30 ਕਿਲੋ 40 ਕਿਲੋ ਭਾਰ ਹੋਵੇਗਾ ਜਿਹੜਾ ਰਸਦਾਂ ਬਸਦਾਂ ਲੰਗਰ ਵਾਸਤੇ ਲੈ ਕੇ ਗਏ, ਤੇ ਸਤ ਸੰਗਤ ਜੀ ਤਕਰੀਬਨ ਖਡੂਰ ਤੋਂ ਕਰਤਾਰਪੁਰ 50 ਕੁ ਮੀਲ, ਜੇ ਆਪਾਂ ਮੋਟਾ ਜਿਹਾ ਆਈਡਿਆ ਲਈਏ ਵੀ 100 ਕੁ ਕਿਲੋਮੀਟਰ ਬਣ ਜਾਂਦਾ। ਪਰ ਬਾਬਾ ਲਹਿਣਾ ਜੀ ਪੈਦਲ, ਆ ਸਿਦਕ ਦੀ ਇੱਕ ਮੂਰਤ ਕਿੱਦਾਂ ਬਣ ਜਾਂਦਾ, ਏਦਾਂ ਸਿਦਕ ਦੀਆਂ ਮੂਰਤਾਂ ਬਣੀਆਂ ਜਾਂਦਾ ਪਿਆਰਿਓ। ਇਹਨਾਂ ਪੈਂਡਾ ਤੈਅ ਕਰਕੇ ਦੂਏ ਤੀਏ ਦਿਨ ਚੌਥੇ ਦਿਨ ਪਹੁੰਚੇ ਹੋਣਗੇ, ਤੇ ਸਤ ਸੰਗਤ ਜੀ ਇਹ ਰਸਦਾਂ ਛੱਡ ਕੇ ਘਰ ਦੇ ਵਿੱਚ, ਰਸਦਾਂ ਛੱਡ ਦਿੱਤੀਆਂ ਘਰ ਦੇ ਵਿੱਚ ਮਾਤਾ ਸੁਲੱਖਣੀ ਜੀ ਦੇ ਪਾਸ, ਤੇ ਪੁੱਛਿਆ ਗੁਰਦੇਵ ਪਾਤਸ਼ਾਹ ਕਿੱਥੇ ਮਾਤਾ ਜੀ, ਕਹਿੰਦੇ ਖੇਤਾਂ ਵੱਲ ਨੂੰ ਗਏ ਆ। ਬਸ ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨੂੰ ਉਹ ਜਿਹੜੇ ਕੱਪੜੇ ਪਾਏ ਸੀ ਖੇਤਾਂ ਵੱਲ ਨੂੰ ਚਲੇ ਗਏ, ਤੇ ਜਦੋਂ ਖੇਤਾਂ ਵੱਲ ਗਏ ਆ ਤੇ ਗੁਰਦੇਵ ਪਾਤਸ਼ਾਹ ਹੋਰ ਸਿੱਖਾਂ ਦੇ ਨਾਲ ਝੋਨੇ ਦੇ ਵਿੱਚੋਂ, ਝੋਨੇ ਦਾ ਸੀਜਨ ਸੀ ਉਦੋਂ, ਝੋਨੇ ਦੇ ਵਿੱਚੋਂ ਜਿਹੜਾ ਵਾਧੂ ਕੱਖ ਹੁੰਦਾ ਨਦੀਨ ਸੀ ਉਹ ਪੁੱਟ ਰਹੇ ਸੀ, ਤੇ ਬਾਹਰ ਵੱਟਾਂ ਦੇ ਉੱਤੇ ਰੱਖ ਰਹੇ ਸਨ, ਪੰਡਾਂ ਬੰਨ ਲਈਆਂ। ਹੁਣ ਬਾਬਾ ਜੀ ਬਾਬਾ ਲਹਿਣਾ ਜੀ ਵਿੱਚੇ ਜਾ ਕੇ ਜਿੱਦਾਂ ਬਾਕੀ ਪੱਟਦੇ ਸੀ, ਕਿਸੇ ਨੂੰ ਨਹੀਂ ਪੁੱਛਿਆ, ਸਤਿਗੁਰਾਂ ਦੇ ਚਰਨ ਪਰਸੇ ਤੇ ਆਪ ਕੰਮ ਕਰਨ ਲੱਗ ਪਏ। ਨਹੀਂ ਆਪਣੇ ਲੀੜਿਆਂ ਦਾ ਖਿਆਲ ਕੀਤਾ, ਨਹੀਂ ਦੇਖਿਆ ਵੀ ਮੈਂ ਹਲੇ ਅੱਜੋ ਹੀ ਆਇਆ, ਮੈਂ ਮਹੀਨਾ ਰਹਿਣਾ, ਕੋਈ ਨਹੀਂ ਮੈਂ ਬੜੇ ਕੰਮ ਕਰ ਲੂੰਗਾ, ਨਹੀਂ ਏਦਾਂ ਦਾ ਸੋਚਿਆ ਗੁਰੂ ਪਿਆਰਿਓ, ਅੰਦਰੋਂ ਮੈਂ ਮਾਰ ਲਈ ਹੈ। ਹੁਣ ਇਹ ਮੈਂ ਮਾਰਨ ਵਾਲੀ ਗੱਲ ਆ, ਹੰਕਾਰ ਨਹੀਂ ਸੀ। ਹੁਣ ਇਹ ਜਦੋਂ ਪੰਡਾਂ ਬੰਨ ਲਈਆਂ ਤੇ ਸੱਚੇ ਸਤਿਗੁਰਾਂ ਨੇ ਇੱਕ ਪੰਡ ਬਾਬਾ ਲਹਿਣਾ ਜੀ ਦੇ ਸਿਰ ਦੇ ਉੱਤੇ ਵਿਰਖਾਤੀ ਹੈ। ਹੁਣ ਕੱਪੜੇ ਨਵੇਂ ਪਾਏ, ਹੁਣ ਛਿੱਟੇ ਪੈ ਜਾਣੇ, ਕੁਦਰਤੀ ਗੱਲ ਹੈ, ਜਦੋਂ ਪੰਡ ਜਾ ਕੇ ਸਿੱਟੀ ਆ। ਹੁਣ ਗੁਰੂ ਪਿਆਰਿਓ ਉਹ ਕੱਖ ਜਿਹੜਾ ਸੀ ਉਹ ਪਸ਼ੂਆਂ ਦੇ ਕੰਮ ਵੀ, ਪੱਠੇ ਪਾਉਣ ਦੇ ਕੰਮ ਵੀ ਆਉਣਾ ਸੀਗਾ। ਜਦੋਂ ਲਿਜਾ ਕੇ ਪੰਡ ਸਿੱਟੀ ਹੈ, ਮਾਤਾ ਸੁਲੱਖਣੀ ਜੀ ਨੇ ਦੇਖਿਆ ਚਿੱਕੜ ਦੇ ਛਿੱਟੇ ਜਿਹੜੇ ਉੱਤੇ ਪਏ ਹੋਏ ਸੀ, ਤੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉੱਥੇ ਪਹੁੰਚ ਗਏ, ਤੇ ਉਹਨਾਂ ਨੇ ਸੁਲੱਖਣੀ ਜੀ ਨੇ ਆਖ ਦਿੱਤਾ ਕਿ ਸਵਾਮੀ ਤੁਸੀਂ ਮਰ ਜਿਆ ਖਿਆਲ ਕਰਦੇ, ਲੈਣੇ ਨੂੰ ਪੰਡ ਕਾਹਤੋਂ ਚੁਕਾਉਣੀ ਸੀ, ਲੈਣੇ ਨੂੰ ਪੰਡ ਕਾਹਤੋਂ ਚੁਕਾਉਣੀ ਸੀ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੋਰ ਕਿਸੇ ਨੂੰ ਚੁਕਾ ਦਿੰਦੇ, ਲੈਣੇ ਨੂੰ ਕਾਹਤੋਂ ਚੁਕਾਉਣੀ ਸੀ, ਹੋਰ ਇੰਨੇ ਸਿੱਖ ਸੀ ਉਹਨਾਂ ਨੂੰ ਚੁਕਾ ਦਿੰਦੇ। ਤੇ ਗੁਰਦੇਵ ਪਾਤਸ਼ਾਹ ਮਾਤਾ ਸੁਲੱਖਣੀ ਨੂੰ ਆਖਣ ਲੱਗੇ, ਕਹਿੰਦੇ ਭਲੀਏ ਪੰਡਾਂ ਵੇਖ ਕੇ ਚੁਕਾਈਆਂ ਜਾਂਦੀਆਂ, ਜਿਹੜਾ ਪੰਡਾਂ ਦਾ ਭਾਰ ਸਹਿ ਲਵੇ ਨਾ, ਪੰਡਾਂ ਉਹਨਾਂ ਦੇ ਸਿਰਾਂ ਤੇ ਦਿੱਤੀਆਂ ਜਾਂਦੀਆਂ, ਜਣੇ ਖਣੇ ਦੇ ਸਿਰ ਤੇ ਪੰਡਾਂ ਨਹੀਂ ਦਿੱਤੀਆਂ ਜਾਂਦੀਆਂ। ਇਹ ਜਿਸ ਚੀਜ਼ ਨੂੰ ਤੁਸੀਂ ਪੰਡ ਸਮਝਦੇ ਹੋ ਨੇ ਪੰਡ ਨਹੀਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਸੀ ਵੀ ਲਹਿਣਾ ਇਹ ਭਾਰ ਚੱਕ ਸਕਦਾ ਕਿ ਨਹੀਂ ਸਕਦਾ। ਮਹਾਰਾਜ ਉਹਦੇ ਕੱਪੜਿਆਂ ਵੱਲ ਦੇਖੋ ਕਿ ਕਿੱਦਾਂ ਸਾਰੇ ਲਿਬੜ ਗਏ ਆ, ਆਮ ਭਾਸ਼ਾ ਵਿੱਚ ਗੱਲਾਂ ਕਹਿੰਦੇ ਕਿੱਦਾਂ ਸਾਰੇ ਕੱਪੜੇ ਉਹਨਾਂ ਦੇ ਖਰਾਬ ਹੋ ਗਏ। ਸਤਿਗੁਰ ਕਹਿੰਦੇ ਕੱਪੜੇ ਖਰਾਬ ਨਹੀਂ ਹੋਏ, ਜਿਹਨੂੰ ਤੁਸੀਂ ਚਿੱਕੜ ਸਮਝਦੇ ਹੋ ਕੇਸਰ ਹੈ, ਉਹ ਕੇਸਰ ਦੇ ਚਿੱਟੇ ਆ। ਚਲੋ ਗੱਲਾਂ ਬਾਤਾਂ ਹੋਈਆਂ, ਗੁਰੂ ਪਿਆਰਿਓ ਬਹੁਤ ਸਾਰਾ ਦਿਨ ਉੱਥੇ ਰਹਿ,
ਤੇ ਗੁਰੂ ਮਹਾਰਾਜ ਇਸ ਗੱਦੀ ਦੀ ਪਰਖ ਕਰਨੀ ਚਾਹੁੰਦੇ ਸਨ। ਜਿਹਦੇ ਸਿਰ ਤੇ ਇਹ ਪੰਡ ਰੱਖਣੀ ਸੀ ਨਾ, ਉਹ ਦੇਖਣਾ ਚਾਹੁੰਦੇ ਸੀ ਕਾਬਲ ਹੈ ਕਿ ਨਹੀਂ ਹੈ, ਇਸ ਤਖਤ ਦੇ ਕਾਬਲ। ਪਰ ਇੱਕ ਮੈਂ ਇੱਥੇ ਹੋਰ ਗੱਲ ਕਰ ਦਵਾਂ ਕਿ ਬਾਬਾ ਲਹਿਣਾ ਜੀ ਗੱਦੀ ਦਾ ਕਰਕੇ ਨਹੀਂ ਉੱਥੇ ਗਏ ਸੀ, ਤੇ ਨਾ ਹੀ ਕਿਸੇ ਨੂੰ ਪਤਾ ਸੀ ਵੀ ਇੱਕ ਗੱਦੀ ਤੋਂ ਬਾਅਦ ਦੂਜੀ ਗੱਦੀ ਚੱਲਣੀ ਆ ਕਿ ਨਹੀਂ। ਇਹ ਤੇ ਕਿਸੇ ਦੇ ਮਨ ਵਿੱਚ ਹੈ ਹੀ ਨਹੀਂ ਸੀ ਵੀ ਗੁਰੂ ਮਹਾਰਾਜ ਜੀ ਨੇ ਆਪਣੀ ਜਗ੍ਹਾ ਤੇ ਕਿਸੇ ਨੂੰ ਬਹਾਉਣਾ ਕਿ ਨਹੀਂ ਬਹਾਉਣਾ, ਇਹ ਤੇ ਹਲੇ ਹੈ ਹੀ ਨਹੀਂ ਸੀ। ਚਲੋ ਦੂਜੇ ਗੁਰੂ ਸਾਹਿਬ ਤੋਂ ਬਾਅਦ ਤੀਜਾ ਸ਼ੱਕ ਕਰ ਸਕਦੇ ਲੋਕ ਵੀ ਇਹਨਾਂ ਤੋਂ ਬਾਅਦ ਉਹ ਹੋਵੇਗਾ, ਉਹਨਾਂ ਤੋਂ ਬਾਅਦ ਹਲੇ ਪਹਿਲੇ ਗੁਰੂ ਸਾਹਿਬ ਤੋਂ ਤਾਂ ਹਲੇ ਇਹ ਗੱਲ ਸ਼ੁਰੂ ਨਹੀਂ ਹੋਈ ਸੀ ਵੀ ਦੂਜੀ ਗੱਦੀ ਮਿਲਣੀ ਆ ਕਿ ਨਹੀਂ ਮਿਲਣੀ। ਬਾਬਾ ਲਹਿਣਾ ਜੀ ਤਨੋ ਮਨੋ ਸੇਵਾ ਕਰ ਰਹੇ ਨੇ, ਜੇ ਅੱਧੀ ਰਾਤ ਨੂੰ ਆਵਾਜ਼ ਮਾਰ ਲਈ ਤੇ ਬਾਬਾ ਲਹਿਣਾ ਜੀ ਉਸੇ ਵੇਲੇ ਉੱਠ ਕੇ ਤੁਰ ਪਿਆ ਸੱਤ ਬਚਨ ਕਹਿ ਕੇ। ਇੱਦਾਂ ਦੀਆਂ ਕਈ ਸਾਖੀਆਂ ਕਈ ਕਹਾਣੀਆਂ ਆਉਂਦੀਆਂ ਕਿ ਉਸ ਧਰਮਸ਼ਾਲਾ ਦੀ ਕੰਧ ਡਿੱਗ ਪੈਂਦੀ ਆ ਤੇ ਸਤਿਗੁਰੂ ਇੱਥੇ ਆਪਣੇ ਪੁੱਤਰਾਂ ਦੀ ਵੀ ਪਰਖ ਕਰਦੇ। ਕੱਲ ਨੂੰ ਇਹ ਨਾ ਕਿਤੇ ਅਲਾਮਾ ਦੇਣ, ਇਹਨਾਂ ਲੋਕਾਂ ਚ ਕਹਿੰਦੇ ਫਿਰਨ ਸਾਡੇ ਬਾਪੂ ਨੇ ਸਾਡਾ ਹੱਕ ਮਾਰ ਲਿਆ, ਇਹ ਵੀ ਦੇਖ ਲੈਂਦੇ ਹਾਂ ਕੰਧ ਡਿੱਗੀ ਪਈ ਆ, ਮੀਂਹ ਬਾਰਿਸ਼ ਚੱਲ ਰਹੀ ਸੀ ਕੰਧ ਡਿੱਗ ਪਈ, ਕੱਚੀਆਂ ਕੰਧਾਂ ਹੁੰਦੀਆਂ ਸੀ ਧਰਮਸ਼ਾਲਾ ਦੀ ਕੰਧ ਡਿੱਗ ਪਈ। ਆਪਣੇ ਦੋਵਾਂ ਪੁੱਤਾਂ ਨੂੰ ਵਾਰੀ ਵਾਰੀ ਠਾ ਲਿਆ, ਕਹਿੰਦੇ ਬੇਟਾ ਜੀ ਕੰਧ ਡਿੱਗ ਪਈ ਆ, ਇਹ ਬਣਾਉਣੀ ਆ, ਉੱਠੋ ਬਣਾਓ ਰਾਤ ਨੂੰ ਮੀਂਹ ਬਹੁਤ ਆ ਰਿਹਾ। ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਕੰਨ ਜਿਹਾ ਲਵੇਟ ਕੇ ਆਖਣ ਲੱਗੇ, ਲੈ ਅੱਜ ਸਵੇਰੇ ਬਣਾ ਲਾਂਗੇ ਡੈਡੀ, ਪਤਾ ਜੀ ਪਿਤਾ ਜੀ ਸਵੇਰੇ ਬਣਾ ਲਾਂਗੇ, ਇਹ ਕਿਹੜੀ ਗੱਲ ਆ, ਤੇ ਨਾਲੇ ਇਹ ਕੰਧਾਂ ਬਣਾਉਣੀਆਂ ਸਾਡੇ ਥੋੜੇ ਤਾਂ ਮਿਸਤਰੀ ਬਣਾਉਂਦੇ ਹੁੰਦੇ ਆ, ਇਹ ਤੇ ਕੰਮ ਮਿਸਤਰੀਆਂ ਦਾ ਕਾਰੀਗਰਾਂ ਦਾ, ਸਾਡੇ ਕੋਲ ਥੋੜਾ ਬਣਨੀ। ਨਾਲੇ ਉੱਤੋਂ ਕਿੰਨਾ ਮੀਂਹ ਪੈ ਰਿਹਾ, ਜੇ ਬਣਾਈ ਉਹ ਬਣਾਉਣ ਤੋਂ ਪਹਿਲਾਂ ਫੇਰ ਢਹਿ ਜਾਣੀ ਆ। ਜਵਾਬ ਦੇ ਦਿੱਤਾ ਸਿੱਖਾਂ ਨੂੰ, ਬਾਕੀਆਂ ਨੂੰ ਵੀ ਮਰ ਜਾ ਟੋਣ ਦਾ ਯਤਨ ਕੀਤਾ, ਪਰ ਸਾਰਿਆਂ ਨੇ ਆਖ ਦਿੱਤਾ।

ਹੁਕਮ ਆ ਗਿਆ ਬਾਬਾ ਲੈਣਾ, ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਗਿਆ, ਸਾਰੀ ਰਾਤ ਲੱਗਾ ਰਿਹਾ। ਦਿਨ ਚੜੇ ਜਿਹੜੀ ਮਾੜੀ ਮੋਟੀ ਵਿੰਗੀ ਟੇਢੀ ਬਣੀ ਹੈ ਨਾ, ਉਹ ਵੀ ਸਤਿਗੁਰਾਂ ਨੇ ਕਹਿਤਾ ਢਾ, ਕਹਿੰਦੇ ਇਹਨੂੰ ਆ ਕਿੱਦਾਂ ਦੀ ਬਣਾਤੀ ਹੈ, ਤੇ ਹੁਕਮ ਮੰਨ ਕੇ ਉਹ ਵੀ ਢਾ ਦਿੱਤੀ ਹੈ। ਫਿਰ ਗੁਰੂ ਪਿਆਰਿਓ ਏਦਾਂ ਦੇ ਕਈ ਗੁਰੂ ਮਹਾਰਾਜ ਦੇ ਏਦਾਂ ਦੀਆਂ ਪਰਖਾਂ ਕਰਦੇ ਨੇ। ਇੱਕ ਪਰਖ ਹੋਰ ਹੁੰਦੀ ਹੈ ਵੀ ਜਿਹਦੇ ਵਿੱਚ ਕਹਿੰਦੇ ਗੁਰੂ ਮਹਾਰਾਜ ਜੀ ਦੇ ਤੁਰਿਆਂ ਤੁਰਿਆਂ ਜਾਂਦਿਆਂ ਇੱਕ ਉਹਨਾਂ ਦੇ ਹੱਥ ਦੇ ਵਿੱਚ ਕਹਿੰ ਦਾ ਬਾਟਾ ਜਿਹਾ ਸੀਗਾ, ਉਹ ਪਾਣੀ ਦੇ ਵਿੱਚ, ਇਹ ਸਾਬਤ ਕਰਤਾ ਮੇਰੇ ਤੋਂ ਪਾਣੀ ਵਿੱਚ ਡਿੱਗ ਪਿਆ। ਸਾਰੇ ਪਰਿਵਾਰ ਦੇ ਬੱਚੇ ਵੀ ਜਾ ਰਹੇ ਸਨ, ਹੋਰ ਸਿੱਖ ਵੀ ਜਾ ਰਹੇ ਸੀ, ਤੇ ਗੁਰੂ ਮਹਾਰਾਜ ਜੀ ਨੇ ਇਕੱਲੇ ਇਕੱਲੇ ਨੂੰ ਉਹਨੂੰ ਕੱਢਣ ਵਾਸਤੇ ਆਖਿਆ, ਭਾਈਆ ਕੱਢੋ। ਤੇ ਉਹਨਾਂ ਦੇ ਪੁੱਤਰਾਂ ਨੇ ਆਖ ਦਿੱਤਾ, ਪਿਤਾ ਜੀ ਇੱਦਾਂ ਦੇ ਥੋੜੇ ਆ ਘਰ ਦੇ ਵਿੱਚ, ਆ ਇੱਕ ਛੋਟੇ ਜਿਹੇ ਕੌਲੇ ਦੀ ਗੱਲ ਕਰਦੇ, ਥੋੜੇ ਆ, ਹੋਰ ਸੰਗਤ ਨੇ ਚੜਾਏ ਆ, ਨਾਲੇ ਆਪਣਾ ਕੀ ਕਿਹਾ, ਸੰਗਤ ਲੈ ਕੇ ਆਈ ਆ, ਬਾਕੀ ਕੱਲ ਨੂੰ ਹੋਰ ਆ ਜਾਣਗੇ, ਇੱਥੇ ਦੀ ਕਿਹੜੀ ਗੱਲ ਹੈ। ਜਵਾਬ ਦੇ ਦਿੱਤਾ, ਮੁੱਕ ਦੀ ਗੱਲ, ਜਵਾਬ ਦੇ ਦਿੱਤਾ ਸਿੱਖਾਂ ਨੂੰ, ਹੋਰ ਨੂੰ ਵੀ ਆਖਿਆ, ਤੇ ਏਦਾਂ ਕੰਨੀ ਜੀ ਕਤਰਾ ਗਏ। ਤੇ ਬਾਬਾ ਲਹਿਣਾ ਜੀ ਨੂੰ ਜਦੋਂ ਆਖਿਆ, ਛਾਲ ਮਾਰ ਕੇ ਵਿੱਚ ਵੜ ਗਿਆ, ਕੌਲਾ ਕੱਢ ਕੇ ਲੈ ਆਏ। ਇਹ ਹੁਕਮ ਮੰਨਣ ਦੀ ਇੱਕ ਪ੍ਰਕਿਰਿਆ ਸੀ। ਤੇ ਗੁਰੂ ਪਿਆਰ, ਮੈਂ ਆਖਰੀ ਗੱਲ ਇੱਕ ਉਹਨਾਂ ਦੇ ਗੁਰੂ ਮਹਾਰਾਜ ਜੀ ਦੇ ਜੀਵਨ ਦੀ ਕਰਾਂ, ਵਿੱਚ ਬਹੁਤ ਸਾਰੀਆਂ ਹੋਰ ਵੀ ਕਹਾਣੀਆਂ, ਕੋਈ ਮਰੀ ਹੋਈ ਚੂਹੀ ਬਾਹਰ ਸੁੱਟਣੀ ਆ, ਗੱਲ ਦੇਖਣ ਨੂੰ ਭਾਵੇਂ ਨਿੱਕੀ ਜਿਹੀ ਸੀ, ਗੱਲ ਤੇ ਹੁਕਮ ਮੰਨਣ ਦੀ ਸੀ ਨਾ, ਵੀ ਹੁਕਮ ਕਿਹੜਾ ਮੰਨਦਾ। ਹੁਣ ਕਹਿੰਦੇ ਇੱਕ ਦਿਨ ਗੁਰਦੇਵ ਪਾਤਸ਼ਾਹ ਨੇ ਸ਼ਿਕਾਰੀਆਂ ਵਾਲਾ ਆਪਣਾ ਲਿਬਾਸ ਜਿਹਾ ਪਾ ਲਿਆ, ਹੱਥ ਵਿੱਚ ਡੰਡਾ ਪਾ ਲਿਆ, ਮੋਢੇ ਤੇ ਕੰਬੜੀ ਜੀ ਰੱਖ ਲਈ, ਤੇ ਕੁੱਤੇ ਪੰਜ ਸੱਤ ਨਾਲ ਲੈ ਲਿਆ, ਤੇ ਬਾਹਰ ਨੂੰ ਨਿਕਲ ਚੱਲ ਤੁਰੇ। ਤੇ ਜਿਹੜਾ ਕੋਈ ਸਿੱਖ ਮਗਰ ਜਾਂਦਾ ਉਹਦੇ ਵੱਲ ਨੂੰ ਡਾਂਗ ਵੱਟਦੇ ਆ ਤੇ ਭਜਾ ਦਿੰਦੇ ਡਾਂਗ ਨਾ ਡਰਾ ਕੇ। ਥੋੜਾ ਜਿਹਾ ਅੱਗੇ ਇੱਥੋਂ ਪਹਿਲੀ ਵਾਰ ਡਾਂਗ ਵੱਟੀ ਆ, ਪੰਜ ਸੱਤ ਉੱਥੋਂ ਮੁੜੇ ਆਏ, ਦੂਜੀ ਵਾਰ ਫਿਰ ਦਬਕਿਆ ਉੱਥੋਂ ਮੁੜੇ ਆਏ ਨੇ, ਤੀਜੀ ਵਾਰ ਮੁੜਿਆ ਜਿਹੜੇ ਦੋ ਚਾਰ ਸੀ ਉਹ ਵੀ ਮੁੜੇ ਆਏ। ਤੇ ਗੁਰੂ ਮਹਾਰਾਜ ਅੱਗੇ ਤੁਰੇ ਜਾਂਦੇ ਨੇ, ਜੰਗਲ ਜਿਹੇ ਦੇ ਵਿੱਚ ਵੜ ਗਏ, ਤੇ ਬਾਬਾ ਲਹਿਣਾ ਜੀ ਜਿਹੜੇ ਉਹ ਮਗਰ ਮਗਰ ਜਾ ਰਹੇ ਨੇ, ਤੇ ਸਤਿਗੁਰ ਫਿਰ ਰੁਕ ਜਾਂਦੇ ਨੇ, ਕਹਿੰਦੇ ਲਹਿਣਿਆ ਤੂੰ ਨੀ ਮੁੜਿਆ, ਬਾਕੀ ਸਾਰੇ ਮੁੜ ਗਏ, ਤੂੰ ਸਾਡਾ ਹੁਕਮ ਨਹੀਂ ਮੰਨਿਆ, ਤੂੰ ਕਿਉਂ ਨੀ ਮੁੜਿਆ? ਤੇ ਬਾਬਾ ਲਹਿਣਾ ਜੀ ਹੱਥ ਜੋੜ ਕੇ ਆਖਣ ਲੱਗੇ, ਦਾਤਿਆ ਮੇਰਿਆ ਪਾਤਸ਼ਾਹ, ਉਹਨਾਂ ਦਾ ਤੇ ਦੁਨੀਆਂ ਦੇ ਉੱਤੇ ਕੋਈ ਹੋਵੇਗਾ ਉਹ ਮੁੜ ਗਏ ਉੱਥੇ ਚਲੇ ਜਾਣਗੇ, ਮੇਰਾ ਤੇਰੇ ਤੋਂ ਬਗੈਰ ਦੁਨੀਆਂ ਤੇ ਹੈ ਹੀ ਕੋਈ ਨਹੀਂ, ਮੈਂ ਦੱਸਦੇ ਕਿੱਥੇ ਜਾਵਾਂ? ਸਤਿਗੁਰਾਂ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਲੈਣਿਆ ਠੀਕ ਹੈ ਤੂੰ ਪਾਸ ਹੋ ਗਿਆ। ਉੱਥੇ ਗੁਰੂ ਪਿਆਰਿਓ ਇੱਕ ਇੱਦਾਂ ਦੀ ਵੀ ਸਾਖੀ ਆਉਂਦੀ ਹੈ, ਮੁਰਦਾ ਖਾਣ ਦੀ, ਮੁਰਦਾ ਜੰਗਲ ਦੇ ਵਿੱਚ ਕੋਈ ਮੁਰਦਾ ਪਿਆ ਸੀ ਢਕਿਆ, ਤੇ ਕਹਿੰਦੇ ਲੈਣਿਆ ਜੇ ਤੂੰ ਇੰਨਾ ਹੀ ਸਾਡਾ ਹੁਕਮ ਮੰਨਦਾ ਨਾ ਤੇ ਮੁਰਦਾ ਪਿਆ ਇਹ ਖਾ। ਕਹਿੰਦੇ ਬਾਬਾ ਲਹਿਣਾ ਜੀ ਉਸ ਮੁਰਦੇ ਦੇ ਕੋਲ ਚਲੇ ਜਾਂਦੇ, ਕੱਪੜੇ ਨਾਲ ਢਕਿਆ, ਤੇ ਸਤਿਗੁਰਾਂ ਨੂੰ ਪੁੱਛਦੇ, ਦਾਤਾ ਕਿਹੜੇ ਪਾਸਿਓਂ ਖਾਵਾਂ, ਸਿਰ ਵੱਲੋਂ ਕਿ ਪੈਰਾਂ ਵੱਲੋਂ? ਬਸ ਉਸੇ ਵੇਲੇ ਸੀਨੇ ਨਾਲ ਲਾ ਲਿਆ, ਲੈਣਿਆ ਆ ਜਾ ਹੁਣ ਚੱਲੀਏ, ਬਸ ਜੋ ਮੈਂ ਦੇਖਣਾ ਚਾਹੁੰਦਾ ਸੀ ਉਹ ਮੈਂ ਦੇਖ ਲਿਆ, ਆ ਜਾ ਹੁਣ ਚੱਲੀਏ। ਆ ਕੇ ਆਪਣੇ ਰੱਬੀ ਤਖਤ ਦੇ ਉੱਤੇ ਉਸ ਬਾਬਾ ਲਹਿਣਾ ਜੀ ਨੂੰ ਬਿਠਾ ਦਿੱਤਾ, ਤੇ ਆਪ ਪਹਿਲੀ ਵਾਰ ਪਹਿਲੇ ਜਿਹੜਾ ਮੱਥਾ ਸੀ ਨਾ, ਧੰਨ ਗੁਰੂ ਬਾਬੇ ਨਾਨਕ ਨੇ ਬਾਬਾ ਲਹਿਣਾ ਜੀ ਦੇ ਚਰਨਾਂ ਦੇ ਉੱਤੇ ਟੇਕ ਦੇ ਆਖ ਦਿੱਤਾ ਸੀ, ਲੈਣਿਆ ਹੁਣ ਤੂੰ ਅੰਗਦ ਬਣ ਗਿਆ, ਅੰਗਦ ਸਾਡੇ ਅੰਗਾਂ ਨਾਲ ਲੱਗ ਕੇ ਹੁਣ ਤੂੰ ਅੰਗਦ ਬਣ ਗਿਆ, ਇਸ ਰੱਬੀ ਤਖਤ ਦਾ ਮਾਲਕ ਬਣ ਗਿਆ। ਤੇ ਸਤਸੰਗ ਜੀ ਸਾਰੀ ਸੰਗਤ ਨੇ ਵਾਰੀ ਵਾਰੀ ਉੱਟ ਕੇ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਟੇਕਿਆ, ਤੇ ਨਾਲ ਸਤਿਗੁਰਾਂ ਨੇ ਹੁਕਮ ਕਰਤਾ, ਲੈਣੇ ਹੁਣ ਤੂੰ ਖਡੂਰ ਚਲਿਆ ਗਿਆ। ਗੁਰੂ ਮਹਾਰਾਜ ਨੂੰ ਪਤਾ ਸੀ ਇੱਥੇ ਵਿਰੋਧ ਹੋਊਗਾ, ਉਹਨਾਂ ਦੇ ਪੁੱਤ ਵਿਰੋਧ ਕਰਨਗੇ, ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਵਿਰੋਧ ਕਰਨਗੇ, ਤੇ ਸਤਿਗੁਰੂ ਜਾਣੀ ਜਾਣ ਅੰਤਰਜਾਮੀ ਸਤਿਗੁਰੂ। ਗੁਰੂ ਪਿਆਰਿਓ ਉਸ ਤੋਂ ਬਾਅਦ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਦੇਣ ਤੋਂ ਬਾਅਦ ਤਕਰੀਬਨ ਗੁਰੂ ਬਾਬਾ ਨਾਨਕ ਜੀ 2 ਮਹੀਨੇ ਬਾਅਦ ਜੋਤੀ ਜੋਤ ਸਮਾਉਂਦੇ ਨੇ, ਔਰ ਬਾਬਾ ਲਹਿਣਾ ਜੀ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਕੇ ਖਡੂਰ ਆ ਜਾਂਦੇ। ਖਡੂਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੁੰਦਾ, ਔਰ ਉਸ ਵੇਲੇ ਖਡੂਰ ਸਿੱਖੀ ਦਾ ਕੇਂਦਰ ਬਣ ਜਾਂਦਾ। ਪਹਿਲਾਂ ਕਰਤਾਰਪੁਰ ਸੀ, ਉੱਥੇ ਸੰਗਤਾਂ ਜਾਂਦੀਆਂ ਸੀ, ਹੁਣ ਖਡੂਰ ਦੇ ਵਿੱਚ ਸੰਗਤਾਂ ਆਉਣੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੁਰੂ ਹੋ ਗਈਆਂ, ਔਰ ਚਾਰ ਚਪੇਰੇ ਗੁਰੂ ਬਾਬੇ ਨਾਨਕ ਦੇ ਨਾਮ ਦੀ ਮਹਿਮਾ ਗੂੰਜ ਉੱਠੀ ਸੀ। ਤੇ ਸਤਸੰਗਤ ਜੀ ਕੁਦਰਤੀ ਗੱਲ ਹੈ ਕਿ ਜਿੱਥੇ ਪਿਆਰ ਵਾਲੇ ਹੋਣ ਉੱਥੇ ਨਫ਼ਰਤ ਤੇ ਈਰਖਾ ਵਾਲੇ ਵੀ ਹੁੰਦੇ ਆ, ਔਰ ਇਸੇ ਹੀ ਖਡੂਰ ਦੇ ਵਿੱਚ ਇੱਕ ਤਪਾ ਸ਼ਿਵਨਾਥ ਜੋਗੀ, ਕੰਨ ਪਾਟਿਆਂ ਵਾਲਾ ਜੋਗੀ, ਉਹ ਵੀ ਰਹਿੰਦਾ ਸੀ, ਉਹਦੀ ਮਾਨਤਾ ਹੁੰਦੀ ਸੀ। ਗੁਰੂ ਮਹਾਰਾਜ ਜੀ ਦੇ ਇੱਥੇ ਜਾਣ ਤੋਂ ਪਹਿਲਾਂ ਉਹਦੀ ਬੜੀ ਮਾਨਤਾ ਸੀ, ਉਹਨੇ ਲੋਕਾਂ ਦੇ ਵਿੱਚ ਆਪਣਾ ਇੱਦਾਂ ਦਾ ਭਰਮ ਭਾਅ ਪੈਦਾ ਕੀਤਾ ਹੋਇਆ ਸੀ, ਕਹਿੰਦਾ ਮੀਂਹ ਮੇਰੀ ਮਰਜ਼ੀ ਨਾਲ ਪੈਂਦਾ, ਗੜੇ ਜਿਹੜੇ ਤੁਹਾਡੇ ਪਿੰਜ ਪੈਣੇ ਹੁੰਦੇ ਨਾ ਮੈਂ ਆਪਣੀ ਮਰਜ਼ੀ ਨਾਲ ਬਾਹਰ ਥਿਆਂ ਦੇ ਵਿੱਚ ਪਵਾ ਦਿੰਦਾ, ਮੀਂਹ ਝੱਖੜ ਇਹ ਮੇਰੀ ਮਰਜ਼ੀ ਨਾਲ ਚੱਲਦੇ ਆ। ਤੇ ਗੁਰੂ ਪਿਆਰਿਓ ਉਹਦੇ ਲੋਕ ਬੜੀ ਮਾਨਤਾ ਕਰਦੇ ਸੀਗੇ,
दाने छे महीने चढ़ाया उन्हें, मत्था टेक उन्हें दुध चढ़ाया।

ਪੈਸਾ ਵੀ ਟਕਾ ਤੇ ਲਾਦੇ ਆਉਣਾ। ਔਰ ਜੋਗੀ ਦੀ ਵਾਹ ਵਾਹ ਵਾਹ ਵਾਹ ਹੋਈ ਪਈ ਸੀ ਤੇ ਜਦੋਂ ਤੋਂ ਗੁਰਦੇਵ ਪਾਤਸ਼ਾਹ ਚਲੇ ਗਈ ਸੀ ਨਾ ਉਦੋਂ ਤੋਂ ਇਹਨੂੰ ਪੁੱਛਣੋਂ ਹਟ ਗਏ, ਐਵੇਂ ਥੋੜੇ ਬਹੁਤੇ ਇਹਦੇ ਸੰਗੀ ਰਹਿ ਗਏ। ਸਾਰਾ ਪਿੰਡ, ਸਾਰਾ ਨਗਰ, ਸਾਰਾ ਇਲਾਕਾ ਜੋਗੀ ਨੂੰ ਛੱਡ ਕੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ। ਹੁਣ ਪਿਆਰਿਓ ਇਹਦੀ ਮਹਿਮਾ ਘਟੀ ਆ ਤੇ ਉਧਰੋਂ ਕੋਈ ਐਸੀ ਕੁਦਰਤ ਦੀ ਖੇਡ ਪਈ ਆ ਵੀ ਉਸ ਸਾਲ ਮੀਂਹ ਨਹੀਂ ਪਿਆ ਤੇ ਇਹ ਲੋਕ ਜਿਹੜੇ ਜ਼ਿਮੀਂਦਾਰ ਸੀ ਖਹਿਰੇ ਜੱਟ ਬੜੀ ਮੁਸੀਬਤ ਵਿੱਚ ਫਸੇ ਤੇ ਅੱਗੇ ਤੇ ਜੋਗੀ ਨੂੰ ਕਹਿ ਦਿੰਦੇ ਹੁੰਦੇ ਸੀ ਆਪਣੇ ਜੋਗੀ ਸਾਹਿਬ ਮੀਂਹ ਪਵਾਓ ਤੇ ਹੁਣ ਕਿਹੜਾ ਮੂੰਹ ਲੈ ਕੇ ਜਾਈਏ ਉੱਥੇ, ਹੁਣ ਤੇ ਜੋਗੀ ਦੇ 6 ਮਹੀਨੇ ਹੋ ਗਏ ਗਿਆ ਹੀ ਨਹੀਂ ਸੀ। ਫਿਰ ਵੀ ਇਕੱਠੇ ਹੋ ਕੇ ਉਹਨਾਂ ਸਲਾਹ ਕੀਤੀ, ਪੰਚਾਇਤ ਨੇ ਇਕੱਠੀ ਹੋ ਕੇ ਵੀ ਚਲੋ ਲੋੜ ਆ ਆਪਾਂ ਨੂੰ ਜਾ ਕੇ ਆਉਂਦੇ ਹਾਂ। ਤੇ ਸਤਸੰਗ ਜੀ ਪਹਿਲਾਂ ਗੁਰਦੇਵ ਪਾਤਸ਼ਾਹ ਦੇ ਕੁੜੀ ਵੇ ਸਤਿਗੁਰ ਕਹਿੰਦੇ ਕੋਈ ਗੱਲ ਨਹੀਂ ਉਸ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ ਆਪੇ ਪੈ ਜਾਊਗਾ, ਪਰ ਕਿੱਥੋਂ ਬਰਦਾਸ਼ਤ ਹੋਵੇ ਆ ਜਿਹੜੇ 2-3 ਮਹੀਨੇ 4 ਕਣੀਆਂ ਪਹਿਲਾਂ ਪਈਆਂ ਸੀ ਉਹਨਾਂ ਕਣੀਆਂ ਦਾ ਆਸਰਾ ਲੈ ਕੇ ਜਿਹੜੀ ਮਾੜੀ ਮੋਟੀ ਫਸਲ ਬੀਜਤੀ ਸੀ ਉਹ ਹਰੀ ਤੇ ਹੋਇਆ ਹੀ, ਹੁਣ ਸੁੱਕਣੀ ਸ਼ੁਰੂ ਹੋ ਗਈ ਸੀ। ਜ਼ਿਮੀਂਦਾਰ ਦਾ ਅਨਾਜ ਗੁਰੂ ਪਿਆਰਿਓ ਇਹੀ ਸਭ ਕੁਝ ਹੁੰਦਾ, ਮਾੜੀ ਮੋਟੀ ਫਸਲ ਜਿਹੜੀ ਹੈ ਨਾ ਸਭ ਕੁਝ ਉਹਦਾ ਉਹੀ ਹੁੰਦਾ ਹੈ। ਜਦੋਂ ਫਸਲ ਸ਼ੁਰੂ ਹੋਊਗੀ ਸੁੱਕਣੀ ਤੇ ਹੁਣ ਫਿਰ ਜੋਗੀ ਕੋਲ ਜਾਂਦੇ ਨੇ ਤੇ ਜੋਗੀ ਅੱਗਿਓਂ ਹੋ ਗਿਆ ਲੋਹਾ ਲਾਕਾ, ਕਹਿੰਦੇ ਹੁਣ ਚੇਤਾ ਆ ਗਿਆ, ਹੁਣ ਮੇਰਾ ਚੇਤਾ ਆ ਗਿਆ। ਤੇ ਜਦੋਂ ਮੱਥੇ ਟੇਕਣੇ ਇੱਕ ਗ੍ਰਸਤੀ ਦੇ ਪੈਰਾਂ ਦੇ ਉੱਤੇ, ਜਾਓ ਉਹਨੂੰ ਕੋ ਮੀਂਹ ਪਵਾਵੇ, ਆਖਰ ਮੁੱਕਦੀ ਗੱਲ 2-3 ਵਾਰ ਵਿਚਾਰੇ ਜਾਂਦੇ ਆ ਪਰ ਨਾ ਗੱਲ ਪੂਰੀ ਬਣੀ ਤੇ ਫਿਰ ਅਖੀਰ ਦੇ ਵਿੱਚ ਆ ਕੇ ਤਪਤ ਕੇ ਕਹਿ ਦਿੰਦਾ ਵੀ ਜਾਂ ਤੇ ਗੁਰੂ ਅੰਗਦ ਦੇਵ ਜੀ ਨੂੰ ਕਹਿ ਦੇ ਮੀਂਹ ਪਵਾਵੇ ਤੇ ਜਾਂ ਫਿਰ ਖਡੂਰ ਨੂੰ ਛੱਡ ਕੇ ਚਲਿਆ ਜਾਵੇ। ਬੜੀ ਔਖੀ ਖੇਡ ਬਣ ਗਈ ਸੰਗਤਾਂ ਵਾਸਤੇ, ਉਹਨਾਂ ਪਿਆਰਿਆਂ ਵਾਸਤੇ ਔਖੀ ਖੇਡ ਬਣ ਗਈ। ਕਿਵੇਂ ਜਾ ਕੇ ਗੁਰਦੇਵ ਪਾਤਸ਼ਾਹ ਨੂੰ ਕਹਿਣ ਮਹਾਰਾਜ ਤੁਸੀਂ ਇਸ ਖਡੂਰ ਨੂੰ ਛੱਡ ਕੇ ਚਲੇ ਜਾਓ, ਉਹਨਾਂ ਦਾ ਆਪਣਾ ਘਰ ਹੈ, ਆਪਣਾ ਨਗਰ ਹੈ, ਉਹਨਾਂ ਦੇ ਕਿਸੇ ਦੀ ਮਾਲਕੀ ਦੇ ਉੱਤੇ ਥੋੜਾ ਕਬਜ਼ਾ ਕੀਤਾ ਹੋਇਆ ਸੀ। ਪਰ ਫਿਰ ਵੀ ਹੌਸਲਾ ਜਿਹਾ ਕਰਕੇ ਗੁਰੂ ਪਿਆਰਿਓ ਉਹ ਚਲੇ ਗਏ ਤੇ ਸਤਿਗੁਰਾਂ ਨੂੰ ਜਾ ਕੇ ਕਹਿ ਦਿੱਤਾ ਮਹਾਰਾਜ ਸਾਡੇ ਬਾਰਿਸ਼ ਨਹੀਂ ਪੈਂਦੀ, ਅਸੀਂ ਬੜੇ ਔਖੇ ਹੋਏ ਹਾਂ। ਤੇ ਜੋਗੀ ਨੇ ਆਹ ਸ਼ਰਤ ਰੱਖੀ ਆ, ਸਤਿਗੁਰੂ ਸਾਡਾ ਚੇਤਤ ਨਹੀਂ ਕਰਦਾ ਤੁਹਾਨੂੰ ਕਹਿਣ ਨੂੰ, ਹੁਣ ਤੁਹਾਡੀ ਮਰਜ਼ੀ ਹੈ। ਤੇ ਸਤਿਗੁਰਾਂ ਨੇ ਦੂਜੀ ਗੱਲ ਕਹੀ ਨਹੀਂ, ਕਹਿੰਦੇ ਜੇ ਸਾਡੇ ਜਾਂਦਿਆਂ ਇੱਥੇ ਜਾਣ ਦੇ ਨਾਲ ਮੀਂਹ ਪੈਂਦਾ ਨਾ ਤੁਹਾਡੇ ਤੇ ਸੱਚ ਵਚਨ ਮੈਂ ਅਸੀਂ ਜਾਣ ਲਈ ਤਿਆਰ ਹਾਂ। ਉਸੇ ਵੇਲੇ ਸਿੱਖਾਂ ਨੂੰ ਹੁਕਮ ਦਿੱਤਾ, ਕਹਿੰਦੇ ਚਲੋ। ਇੱਕ ਖਾਨ ਰਜ਼ਾਦਾ ਬਾਹਰਲੇ ਪਾਸੇ 2 ਕੁ ਪਿੰਡਾਂ ਦੀ ਦੂਰ ਤੇ ਇੱਕ ਚੰਗੀ ਮਹਿਰ ਪਈ ਸੀ, ਟਿੱਬੇ ਪਏ ਸੀ, ਉਹ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਜਾ ਕੇ ਡੇਰਾ ਕਰ ਲਿਆ। 5-7 ਦਿਨ ਹੋ ਗਏ ਉੱਥੇ ਡੇਰੇ ਕੀਤੇ ਨੂੰ ਤੇ ਸੰਗਤਾਂ ਨੂੰ ਪਤਾ ਲੱਗਾ, ਉਹ ਵੀ ਉੱਧਰ ਨੂੰ ਜਾਣ ਲੱਗ ਪਈਆਂ। ਤੇ ਇੱਧਰ ਬਾਬਾ ਅਮਰਦਾਸ ਜੀ ਮਹਾਰਾਜ ਸਤਿਗੁਰਾਂ ਦੀ ਸ਼ਰਨ ਚ ਆ ਚੁੱਕੇ ਸੀ ਪਰ ਆਪਣੇ ਪਿੰਡ ਬਾਂਸਰ ਕੇ ਗਏ ਸਨ। ਤੇ ਜਦੋਂ ਉਹ ਵਾਪਸ ਖਡੂਰ ਆਉਂਦੇ ਆ ਨਾ, ਉਹਨਾਂ ਨੇ ਗੁਰੂ ਮਹਾਰਾਜ ਦੇ ਬਾਰੇ ਪੁੱਛਿਆ ਕਿੱਥੇ ਗਏ ਆ, ਤੇ ਸਾਰਿਆਂ ਨੇ ਕਈਆਂ ਨੇ ਵਿੱਚੋਂ ਫਿਰ ਦੱਸਤਾ, ਕਹਿੰਦੇ ਜੋਗੀ ਨੇ ਆਹ ਇੱਦਾਂ ਕੀਤਾ ਹੈ ਤੇ ਗੁਰਦੇਵ ਪਾਤਸ਼ਾਹ ਇਸ ਖਡੂਰ ਨੂੰ ਛੱਡ ਕੇ ਚਲੇ ਗਏ ਤੇ ਉਹਨਾਂ ਨੇ ਫਿਰ ਜ਼ਿਮੀਂਦਾਰ ਕਰ ਲਿਆ ਇਕੱਠੇ, ਕਿਉਂਕਿ ਜੋਗੀ ਨੇ ਆਖਿਆ ਸੀ ਨਾ ਵੀ 8 ਪਹਿਰਾਂ ਚ ਮੀਂਹ ਪਵਾ ਦੂ ਤੇ ਹੁਣ 8-10 ਦਿਨ ਹੋ ਗਏ ਸੀ ਮੀਂਹ ਪੈ ਨਹੀਂ ਸੀ ਪਿਆ, 8-10 ਦਿਨ ਹੋ ਗਏ ਗੁਰਦੇਵ ਪਾਤਸ਼ਾਹ ਨੂੰ ਗਿਆ ਨੂੰ। ਤੇ ਇਹ ਵਾਅਦਾ ਕਰਦਾ ਸੀ ਗੁਰਦੇਵ ਪਾਤਸ਼ਾਹ ਚਲੇ ਜਾਣ ਇਹ ਖਡੂਰ ਨੂੰ ਛੱਡ ਕੇ, ਮੈਂ 8 ਪਹਿਰਾਂ ਚ ਮੀਂਹ ਪਵਾ ਦੂ ਤੇ 8 ਦਿਨ ਹੋ ਗਏ ਮੀਂਹ ਪੈ ਨਹੀਂ ਪਿਆ। ਤੇ ਅਚਾਨਕ ਬਾਬਾ ਅਮਰਦਾਸ ਜੀ ਪੇ ਆਉਂਦੇ ਆ, ਇਹ ਜ਼ਿਮੀਂਦਾਰਾਂ ਨੂੰ ਕਰਕੇ ਕੱਟੇ, ਕਹਿੰਦੇ ਮੀਂਹ ਪਵਾਉਣਾ ਚਾਹੁੰਦੇ ਹੋ? ਕਹਿੰਦੇ ਹਾਂ ਮਹਾਰਾਜ। ਬਾਬਾ ਜੀ ਮੀਂਹ ਪਵਾਉਣਾ ਚਾਹੁੰਦੇ? ਕਹਿੰਦੇ ਆ ਜਾਓ ਬਹਿ ਜਾਓ, ਫੇ ਤੁਹਾਨੂੰ ਮੀਂਹ ਦੀ ਜੁਗਤੀ ਅਸੀਂ ਦੱਸਦੇ ਹਾਂ। ਤੇ ਬਾਬਾ ਅਮਰਦਾਸ ਇਹਨਾਂ ਨੂੰ ਕੋਲ ਬਾ ਕੇ ਹੁਣ ਮੀਂਹ ਕਿੱਦਾਂ ਪੈਣਾ ਇੱਕ ਜੁਗਤੀ ਇਉਂ ਦੱਸ।

0: ਜਾਊ ਇਹ ਇਤਿਹਾਸ ਦੇ ਵਿੱਚ ਲਿਖਿਆ,
1: ਜਾਊ ਇਹ ਇਤਿਹਾਸ ਦੇ ਵਿੱਚ ਲਿਖਿਆ,
0: ਉਹ ਜਾਊ ਇਹ ਇਤਿਹਾਸ ਦੇ ਵਿੱਚ ਲਿਖਿਆ,
1: ਜਾਊ ਇਹ ਇਤਿਹਾਸ ਦੇ ਵਿੱਚ ਲਿਖਿਆ,
0: ਜਿਹੜਾ ਤੁਸਾਂ ਬਈ

ਇਹ ਜੋਗੀ ਤਪਾ ਸ਼ਿਵਨਾਥ ਇਹਦਾ ਨਾਂ ਸੀ। ਔਰ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਰੱਖਣੀਆਂ ਤੇ ਬਾਹਰਲੇ ਪਾਸੇ ਸ਼ਹਿਰ ਤੋਂ ਇੱਕ ਇਹਨੇ ਡੇਰਾ ਬਣਾਇਆ ਹੋਇਆ ਸੀ। ਡੇਰੇ ਦੇ ਵਿੱਚ ਇਹਦੀ ਚੰਗੀ ਸਿੱਖੀ ਸੇਵਕੀ ਸੀ। ਤੇ ਸਤਸੰਗਤ ਜੀ, ਇਹ ਜਦੋਂ ਦੇ ਗੁਰਦੇਵ ਪਾਤਸ਼ਾਹ ਆ ਗਏ ਸੀ, ਇਹ ਉਦੋਂ ਦਾ ਹੀ ਨਫ਼ਰਤ ਕਰਨ ਲੱਗ ਪਿਆ ਸੀ। ਇਹਨੇ ਪਹਿਲਾਂ ਵੀ ਕਈ ਚਾਲਾਂ ਚੱਲੀਆਂ, ਗੁਰਦੇਵ ਪਾਤਸ਼ਾਹ ਦੀ ਈਰਖਾ ਕਰ ਬਦਲੇ ਇਹਨੇ ਪਹਿਲਾਂ ਵੀ ਕੀਤਾ ਕਈ ਕੁਛ। ਮੈਂ ਇੱਕ ਤੁਹਾਡੇ ਨਾਲ ਸਾਖੀ ਇੱਦਾਂ ਦੀ ਸਾਂਝੀ ਕਰਾਂ ਵੀ ਇਹਨੇ ਪਹਿਲਾਂ ਵੀ ਕੀ ਕਰਤੂਤਾਂ ਕੀਤੀਆਂ ਗੁਰਦੇਵ ਪਾਤਸ਼ਾਹ ਨੂੰ ਭੰਡਣ ਵਾਸਤੇ, ਬਦਨਾਮ ਕਰਨ ਵਾਸਤੇ। ਇੱਥੇ ਖਡੂਰ ਦਾ ਇੱਕ ਚੌਧਰੀ ਸੀ, ਉਹਦਾ ਨਾਂ ਸੀ ਮਲੂਕਾ, ਮਲੂਕਾ ਚੌਧਰੀ, ਸ਼ਰਾਬੀ ਕਬਾਬੀ। ਤੇ ਗੁਰੂ ਪਿਆਰਿਓ, ਇਸ ਜੋਗੀ ਨੇ ਉਹਨੂੰ ਆਪਣੇ ਡੇਰੇ ਸੱਦ ਕੇ ਉਹਨੂੰ ਸ਼ਰਾਬ ਪਿਲਾਉਣੀ ਤੇ ਜਾਂ ਪਿੰਡ ਜਾ ਕੇ ਗੁਰਦੇਵ ਪਾਤਸ਼ਾਹ ਨੂੰ ਗਾਲੀ ਕੱਢ, ਮੰਦਾ ਚੰਗਾ ਬੋਲ, ਵਗੜ ਵਾਹ ਕਰਿਆ ਕਰ। ਤੇ ਗੁਰੂ ਪਿਆਰਿਓ, ਇਹ ਸ਼ਰਾਬ ਨਾਲ ਰੱਜ ਕੇ ਤੇ ਸਤਸੰਗ ਜੀ, ਗੁਰਦੇਵ ਪਾਤਸ਼ਾਹ ਦੀ ਸ਼ਾਨ ਦੇ ਵਰਖਿਲਾਫ ਇਹ ਬੋਲਦਾ ਹੁੰਦਾ ਸੀ ਮਲੂਕਾ ਚੌਧਰੀ। ਹੁਣ ਗੁਰੂ ਪਿਆਰਿਓ, ਕੋਈ ਐਸੀ ਕੁਦਰਤ ਦੀ ਖੇਡ ਚੱਲੀ, ਇਹਨੂੰ ਮਿਰਗੀ ਪੈਣ ਲੱਗ ਪਈ, ਸ਼ਰਾਬੀ ਹੋਣਾ, ਇਹਨੇ ਸ਼ਰਾਬ ਪੀਣੀ, ਮਿਰਗੀ ਪੈਣ ਲੱਗ ਪਈ। ਬੜੇ ਇਲਾਜ ਕਰਾਏ ਇਹਦੇ ਘਰਦਿਆਂ ਨੇ, ਕਿਤੋਂ ਵੀ ਆਰਾਮ ਨਾ ਆਇਆ। ਤੇ ਫਿਰ ਆਖਰ ਗੁਰਦੇਵ ਪਾਤਸ਼ਾਹ ਦੇ ਕੋਲ ਕਿੱਦਾਂ ਲੈ ਕੇ ਜਾਣ, ਸੱਚੇ ਸਤਿਗੁਰਾਂ ਤੋਂ ਰੋਜ਼ ਮੰਦਾ ਚੰਗਾ ਬੋਲਦਾ ਹੈ, ਰੋਜ਼ ਬੱਕੜਵਾ ਕਰਦਾ ਹੈ ਜੋਗੀ ਦੇ ਆਖੇ ਲਾ ਕੇ। ਪਰ ਆਖਰ ਘਰਦਿਆਂ ਨੇ ਫਿਰ ਵੀ ਹੌਸਲਾ ਜਿਹਾ ਕਰਕੇ ਇਹਨੂੰ ਹਨਾ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਲੈ ਗਏ। ਕਹਿੰਦੇ ਸਤਿਗੁਰੂ, ਤੁਸੀਂ ਕਿਰਪਾ ਕਰੋ, ਇਹਦਾ ਇਲਾਜ ਕਰੋ, ਇਹਨੂੰ ਮਿਰਗੀ ਪੈਂਦੀ ਹੈ। ਸਤਿਗੁਰ ਕਹਿੰਦੇ, ਭਾਈ ਇਲਾਜ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲ ਹੈ, ਤੇ ਅਸੀਂ ਕੀ ਕਰ ਸਕਦੇ ਹਾਂ। ਨਹੀਂ ਮਹਾਰਾਜ, ਤੁਸੀਂ ਗੁਰੂ ਨਾਨਕ ਦਾ ਘਰ ਹੋ, ਇੱਥੋਂ ਕੋਈ ਖਾਲੀ ਨਹੀਂ ਗਿਆ, ਤੁਸੀਂ ਕਿਰਪਾ ਕਰੋ ਇਹਦੇ ਉੱਤੇ ਵੀ ਇਹਨੂੰ ਮਿਰਗੀ ਦੀ ਬਿਮਾਰੀ ਹਟ ਜਾਵੇ। ਤੇ ਸੱਚੇ ਸਤਿਗੁਰ ਕਹਿੰਦੇ, ਹਾਂ ਫਿਰ ਇੱਦਾਂ ਕਰਿਓ, ਚਲੋ ਅਸੀਂ ਵੀ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ, ਪਰ ਇੱਕ ਗੱਲ ਆ, ਇਹਨੂੰ ਇੱਕ ਗੱਲ ਸਮਝਾ ਦਿਓ, ਇਹ ਅੱਜ ਤੋਂ ਸ਼ਰਾਬ ਨਾ ਪੀਵੇ, ਇਹ ਅੱਜ ਤੋਂ ਸ਼ਰਾਬ ਛੱਡ ਦੇਵੇ, ਇਹਨੂੰ ਮਿਰਗੀ ਨਹੀਂ ਪਵੇਗੀ। ਕਹਿੰਦੇ ਠੀਕ ਆ ਜੀ, ਇਹ ਸਾਡਾ ਵਾਅਦਾ ਰਿਹਾ, ਅਸੀਂ ਇਹਨੂੰ ਸ਼ਰਾਬ ਨਹੀਂ ਪੀਣ ਦੇਵਾਂਗੇ। ਗੁਰੂ ਪਿਆਰਿਓ, 10-20 ਦਿਨ ਮਹੀਨਾ ਇਹਨਾਂ ਨੇ ਪਹਿਰਾ ਦਿੱਤਾ, ਇਹਨੂੰ ਸ਼ਰਾਬ ਨਾ ਪੀਣ ਦਿੱਤੀ ਗਈ, ਇਹਦੀ ਸੱਚੀ ਮਿਰਗੀ ਇਹਨੂੰ ਪੈਣੋਂ ਹਟ ਗਈ। ਆਖਰ ਸਾਲ ਲੰਘ ਗਿਆ, 2 ਸਾਲ ਲੰਘ ਗਏ, ਇਹ ਐਨ 9 ਬਰਨਾ ਹੋ ਗਿਆ। ਤੇ ਘਰਦਿਆਂ ਨੇ ਇਹਨੂੰ ਡੱਕ ਦਿੱਤਾ ਵੀ ਭਾਈ ਤੂੰ ਜੋਗੀ ਦੇ ਡੇਰੇ ਵੱਲੋਂ ਜਾਣਾ ਹੀ ਨਹੀਂ, ਕਿਉਂਕਿ ਜੋਗੀ ਸ਼ਰਾਬ ਪਿਲਾ ਕੇ ਇਹ ਸਭ ਕੁਛ ਕਰਵਾਉਂਦਾ ਸੀ। ਤੇ ਗੁਰੂ ਪਿਆਰਿਓ, 1-3 ਸਾਲ ਹੋ ਗਏ, 2-3 ਸਾਲ ਹੋ ਗਏ ਇਸ ਗੱਲ ਨੂੰ, ਸ਼ਰਾਬ ਛੱਡੀ ਨੂੰ ਔਰ ਮਿਰਗੀ ਪੈਣੋਂ ਹਟੀ ਨੂੰ। ਇੱਕ ਦਿਨ ਇਹ ਜੋਗੀ ਅਚਾਨਕ, ਇੱਕ ਦਿਨ ਇਹ ਮਲੂਕਾ ਚੌਧਰੀ ਜੋਗੀ ਦੇ ਡੇਰੇ ਉਹਦੇ ਲਾਗੇ ਉਹਦੀ ਲੰਘਿਆ, ਤੇ ਗੁਰੂ ਪਿਆਰਿਓ, ਜੋਗੀ ਦੀ ਨਜ਼ਰੀ ਪੈ ਗਿਆ। ਜੋਗੀ ਨੇ ਆਵਾਜ਼ ਮਾਰੀ, ਕਹਿੰਦੇ ਚੌਧਰੀ ਸਾਹਿਬ, ਮਲੂਕਿਆ ਕਿੱਧਰ ਤੁਰਿਆ ਫਿਰਦਾ? ਕਹਿੰਦਾ ਅੰਦਰ ਅੱਗੇ ਖੇਤਾਂ ਵੱਲੋਂ ਚੱਲਿਆ ਸੀ। ਕਹਿੰਦਾ ਗੱਲ ਸੁਣੋ। ਕਹਿੰਦਾ ਨਹੀਂ ਚੌਧਰੀ ਸਾਹਿਬ, ਹੁਣ ਆਪਣੇ ਬਾਬਾ ਜੀ, ਹੁਣ ਨਹੀਂ ਤੁਹਾਡੇ ਕੋਲ ਨਹੀਂ ਮੈਂ ਆ ਸਕਦਾ, ਮੈਂ ਅੱਗੇ ਜਾਣਾ। ਅੱਗੇ ਹੋਇਆ, ਉਹਨੂੰ ਬਾਹੋਂ ਫੜ ਲਿਆ, ਬਾਹੋਂ ਫੜ ਕੇ ਲੈ ਆਇਆ ਡੇਰੇ। ਤੇ ਗੁਰੂ ਪਿਆਰਿਓ ਆਖਣ ਲੱਗਿਆ ਵੀ ਕੀ ਗੱਲ ਆ, ਤੂੰ ਸਾਡੇ ਡੇਰੇ ਉਹਨੂੰ ਹਟ ਗਿਆ? ਕਹਿੰਦਾ ਆਪਣੇ ਜੋਗੀ ਜੀ, ਘਰਦਿਆਂ ਨੇ ਹਟਾ ਲਿਆ, ਮੈਨੂੰ ਮਿਰਗੀ ਪੈਣ ਲੱਗ ਪਈ ਸੀ, ਤੇ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ, ਤੇ ਹੁਣ ਉਹਨਾਂ ਦੀ ਕਿਰਪਾ ਦੇ ਨਾਲ ਇਹ ਮੈਨੂੰ ਮਿਰਗੀ ਪੈਣੋਂ ਹਟ ਗਈ ਆ। ਔਰ ਇਹ ਜੋਗੀ ਵਾਸਤੇ ਇਹ ਸੁਣਨੀ ਜਿਹੜੀ ਹੈ ਨਾ, ਬੜੀ ਮੁਸ਼ਕਲ ਸੀ ਵੀ ਇਹਦਾ ਇਹ ਪੱਕਾ ਸ਼ਰਧਾਲੂ ਹੋਵੇ ਤੇ ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਕਰੇ, ਜੋਗੀ ਵਾਸਤੇ ਬੜੀ ਮੁਸੀਬਤ। ਕਹਿੰਦਾ ਹਾਂ, ਐਵੇਂ ਲੋਕੀ ਗੱਲਾਂ ਕਰਦੇ ਆ, ਇੱਦਾਂ ਵੀ ਕਲਾ ਮਿਰਦੀਆਂ ਹਟਦੀਆਂ ਆਉਂਦੀਆਂ? ਕਹਿੰਦਾ ਲਾ ਫੜ ਪੀ। ਕਹਿੰਦਾ ਨਾ ਨੂੰ ਕਰਦਿਆਂ ਸਤਸੰਗ ਜੀ, ਇਹ ਕਹਿੰਦਾ ਨਾਲ ਜੋਗੀ ਨੇ ਕਹਿਤਾ, ਕਹਿੰਦਾ ਜੇ ਅੱਜ ਤੋਂ ਬਾਅਦ ਤੈਨੂੰ ਮਿਰਗੀ ਪਊਗੀ ਜ਼ਿੰਮੇਵਾਰ ਮੈਂ, ਜੇ ਸ਼ਰਾਬ ਪੀਤੀ ਤਾਂ ਤੈਨੂੰ ਮਿਰਗੀ ਪੈ ਗਈ ਨਾ, ਜ਼ਿੰਮੇਵਾਰ ਮੈਂ ਹੋਊਂਗਾ। ਤੇ ਗੁਰੂ ਪਿਆਰਿਓ, ਹੁਣ ਚਿੱਤ ਤੇ ਆਪੇ ਹੀ ਅੰਦਰੋਂ ਕਰਦਾ ਸੀ ਪੀਣ ਵਾਲਿਆਂ ਦਾ, ਕਿਤੇ ਮੜ ਜਾ, ਹੌਂਸਲਾ ਦੇਣਾ ਚਾਹੀਦਾ। ਕਹਿੰਦਾ ਕੁਛ ਨਹੀਂ ਹੁੰਦਾ। ਤੇ ਗੁਰੂ ਪਿਆਰਿਓ ਹੁਣ ਹੌਂਸਲਾ ਜਿਹਾ ਕਰਕੇ ਨਾ ਪੀ ਲਈ ਹੈ, ਇਹਨੇ ਸ਼ਰਾਬ ਪੀ ਲਈ, ਸ਼ਰਾਬ ਪੀ ਕੇ ਘਰ ਆ ਗਿਆ। ਲੇਕਿਨ ਐਦੂ ਸਿਆਣਾ ਨਿਕਲਿਆ, ਇਹਨੇ ਘਰਦਿਆਂ ਨੂੰ ਪਤਾ ਨਾ ਲੱਗਣ ਦਿੱਤਾ, ਆਪਣੇ ਕਮਰੇ 'ਚ ਜਾ ਕੇ ਸੌਂ ਗਿਆ ਤੇ ਕੋਈ ਗੱਲਬਾਤ ਨਾ ਹੋਈ। ਸਵੇਰੇ ਉੱਠਿਆ, ਜਦੋਂ ਸਵੇਰੇ ਉੱਠਿਆ ਨਾ, ਤੇ ਇਹਦੇ ਮਨ ਵਿੱਚ ਵੱਜੀ ਲੈ, ਕਹਿੰਦਾ ਚੌਧਰੀ ਸਾਹਿਬ, ਐਵੇਂ ਗੱਲਾਂ ਕਰੀ ਜਾਂਦੇ ਸੀ ਘਰ ਦੇ ਵੀ ਗੁਰੂ ਮਹਾਰਾਜ ਜੀ ਨੇ ਤੇਰੀ ਮਿਰਗੀ ਹਟਾਤੀ ਆ, ਵੀ ਤੂੰ ਸ਼ਰਾਬ ਨਾ ਪੀਵੀ, ਲੈ ਮੈਂ ਰਾਤ ਸ਼ਰਾਬ ਪੀ ਲਈ, ਮੈਨੂੰ ਤਾਂ ਮਿਰਗੀ ਪਈ ਨਹੀਂ। ਐਵੇਂ ਕਹਿੰਦਾ ਪਖੰਡ ਕਰਦੇ, ਝੂਠ ਬੋਲਦੇ ਆ, ਗੁਰੂ ਕਿੱਥੋਂ ਮਿਰਗੀ ਹਟਾ ਲੂ? ਹੁਣ ਇਹਨੂੰ ਜੋਗੀ ਦੀਆਂ ਗੱਲਾਂ ਦਾ ਚੇਤਾ ਵੀ ਇੱਦਾਂ ਥੋੜੋ ਮਿਰਗੀਆਂ ਹਟਦੀਆਂ ਹੁੰਦੀਆਂ,
ਸ਼ਰਾਬ ਛੱਡਿਆ ਥੋੜ੍ਹੋ ਹਟਦੀਆਂ ਹੁੰਦੀਆਂ, ਤੇ ਸਤਸੰਗਤ ਜੀ ਇਹ ਹੁਣ ਫਿਰ ਰੋਜ਼ ਲਾਪਿਆ ਪੀਣ ਵੀ ਏਦਾਂ ਥੋੜ੍ਹੋ ਸ਼ਰਾਬ ਛੱਡਿਆ ਥੋੜ੍ਹੋ, ਕਹਿੰਦਾ ਮਿਰਗੀਆਂ ਹਟਦੀਆਂ। ਤੇ ਸਤਸੰਗਤ ਜੀ ਇਹ ਗੁਰਦੇਵ ਪਾਤਸ਼ਾਹ ਦੇ ਬਚਨਾਂ ਨੂੰ ਭੁੱਲ ਗਿਆ, ਇੱਕ ਦਿਨ ਪੀਤੀ ਨਾ ਪਤਾ ਲੱਗਣ ਦਿੱਤਾ, ਦੂਜੇ ਦਿਨ ਪੀਤੀ ਨਾ ਪਤਾ ਲੱਗਾ, ਇਹ ਕਿਤੇ ਗੱਲਾਂ ਗੁੱਝੀਆਂ ਰਹਿੰਦੀਆਂ। ਇੱਕ ਦਿਨ ਸ਼ਰਾਬ ਨਾ ਰੱਜ ਕੇ ਤੇ ਕੋਠੇ ਤੇ ਚੜ ਕੇ ਫਿਰ ਲਾਪਿਆ ਗੁਰਦੇਵ ਪਾਤਸ਼ਾਹ ਦੇ ਵਰਖਿਲਾਫ ਗੱਲਾਂ ਕਰਨ, ਉਹ ਜੋ ਬਕਰਵਾੜ ਪਹਿਲਾਂ ਕਰਦਾ ਸੀ ਉਹੀ ਬਕਵਾਸ ਹੁਣ ਫਿਰ ਲਾਪਿਆ ਕਰਨ। ਕਹਿੰਦਾ ਲੈ ਗੁਰੂਆ, ਗੁਰਦੇਵ ਪਾਤਸ਼ਾਹ ਦੇ ਵਾਸਤੇ ਸ਼ਬਦ ਵਰਤਾ, ਲੈ ਗੁਰੂਆ ਕਹਿੰਦਾ, ਕਹਿੰਦਾ ਤੂੰ ਮੇਰੀ ਸ਼ਰਾਬ ਛਡਾਈ ਸੀ ਵੀ ਮੈਨੂੰ ਮਿਰਗੀ ਨਹੀਂ ਪਊ, ਆਹ ਦੇਖ, ਕਹਿੰਦਾ ਮੈਂ ਪੀਨਾ ਹੀ ਰੋਕ ਲਈ ਪਰ ਮੈਨੂੰ ਅੱਜ ਤੋਂ ਅੱਗਾ ਮਿਰਗੀ ਪੈਣੀ ਨਹੀਂ, ਕਹਿੰਦਾ ਮੈਂ ਕਿੰਨੇ ਚਿਰਾਂ ਦਾ ਪੀਨਾ ਮੈਨੂੰ ਪੈਂਦੀ ਨਹੀਂ। ਕਹਿੰਦੇ ਬਨੇਰੇ ਦੇ ਉੱਤੇ ਖੜਾ ਇਹ ਗੁਰੂ ਮਹਾਰਾਜ ਜੀ ਦੀ ਸ਼ਾਨ ਦੇ ਵਰਖਲਾ ਬੋਲ ਰਿਹਾ ਸੀ, ਇੱਕਦਮ ਮਿਰਗੀ ਦਾ ਦੌਰਾ ਪਿਆ, ਬਨੇਰੇ ਤੋਂ ਤਰਾਮ ਦੇਣੀ ਧਰਤੀ ਦੇ ਉੱਤੇ ਡਿੱਗਾ ਤੇ ਗੁਰੂ ਪਿਆਰਿਓ ਪਾਪੀ ਸਦਾ ਵਾਸਤੇ ਮਰ ਗਿਆ। ਗੁਰਦੇਵ ਪਾਤਸ਼ਾਹ ਦੇ ਨਾਲ ਗੁਰੂ ਨਾਲ ਈਰਖਾ ਕਰਨ ਵਾਲਿਆਂ ਦੇ ਆ ਹਾਲ ਹੁੰਦੇ ਆ। ਇਦਾਂ ਇਹਦਾ ਗੁਰੂ ਜੀ ਨੂੰ ਇਹ ਮੰਨਦਾ ਸੀ ਜੋਗੀ, ਜੋਗੀ ਨਾਲ ਯਾਰੀ ਸੀ, ਤੇ ਸਤਸੰਗ ਜੀ ਜੋਗੀ ਵੀ ਈਰਖਾ ਕਰਦਾ ਸੀ ਗੁਰਦੇਵ ਪਾਤਸ਼ਾਹ ਦੇ ਨਾਲ। ਆਖਰ ਗੁਰਦੇਵ ਪਾਤਸ਼ਾਹ ਨੂੰ ਇਹਨਾਂ ਖਹਿਰੇ ਜੱਟਾਂ ਨੂੰ, ਪਿੰਡ ਦੇ ਜੱਟਾਂ ਨੂੰ ਕਹਿ ਕਹਾ ਕੇ ਤੇ ਸੱਚੇ ਸਤਿਗੁਰਾਂ ਨੂੰ ਬਾਹਰ ਭੇਜਤਾ ਤੇ ਉਹਨਾਂ ਨੇ ਤਰਲਾ ਕੀਤਾ, ਮਹਾਰਾਜ ਜੇ ਸਾਡਾ ਮੀਂਹ ਪੈਂਦਾ ਤੇ ਤੁਸੀਂ ਕਿਰਪਾ ਕਰੋ, ਜੇ ਸ਼ਾਇਦ ਇੱਦਾਂ ਪੈ ਹੀ ਜਾਵੇ ਤੇ ਤੁਸੀਂ ਚਲੋ ਪਿੰਡੋਂ ਬਾਹਰ ਚਲੇ ਜਾਓ। ਗੁਰਦੇਵ ਪਾਤਸ਼ਾਹ ਹੱਸ ਪਏ, ਕਹਿੰਦੇ ਕੋਈ ਗੱਲ ਨਹੀਂ, ਤੁਹਾਡਾ ਭਲਾ ਹੋਣਾ ਚਾਹੀਦਾ, ਕੋਈ ਗੱਲ। ਹੁਣ ਜੋਗੀ ਦਾ ਪਤਾ ਕੀ ਖਿਆਲ ਸੀ, ਜੋਗੀ ਦਾ ਖਿਆਲ ਸੀ ਵੀ ਗੁਰਦੇਵ ਪਾਤਸ਼ਾਹ ਨੂੰ ਇਹ ਜਦੋਂ ਕਹਿਣਗੇ ਵੀ ਮਹਾਰਾਜ ਤੁਸੀਂ ਪਿੰਡੋਂ ਚਲੇ ਜਾਓ ਤੇ ਗੁਰੂ ਮਹਾਰਾਜ ਮੰਨਣ ਥੋੜੋ ਲੱਗੇ ਆ, ਕਿਤੇ ਉਹ ਕਾਹਤੋਂ ਪਿੰਡ ਛੱਡਣਗੇ ਮੇਰੇ ਆਕੇ ਲਾਗੇ। ਇਹਦੇ ਮਨ ਸੀ ਵੀ ਗੁਰੂ ਮਹਾਰਾਜ ਨੇ ਜਾਣਾ ਨਹੀਂ ਤੇ ਇਹਨਾਂ ਲੋਕਾਂ ਨੇ ਮੀਂਹ ਮੰਗਣਾ ਤੇ ਮੀਂਹ ਕਿੱਥੋਂ ਪੈਣਾ, ਮੇਰੇ ਕੋਲ ਇਹ ਬਹਾਨਾ ਬਣਿਆ ਰਹੂਗਾ ਵੀ ਗੁਰੂ ਮਹਾਰਾਜ ਜਿੰਨਾ ਚਿਰ ਪਿੰਡੋਂ ਨਹੀਂ ਜਾਂਦੇ ਉਹਨਾਂ ਚਿਰ ਮੀਂਹ ਪੈਣਾ ਹੀ ਨਹੀਂ, ਤੇ ਸੱਚੇ ਸਤਿਗੁਰੂ ਪਹਿਲੀ ਸੱਟੇ ਪਿੰਡੋਂ ਚਲੇ ਗਏ ਨੇ। ਤੇ ਹੁਣ ਉਹ ਲੋਕ ਇਹਦੇ ਗੱਲ ਪੈਂਦੇ ਜਾ ਕੇ, ਤੂੰ ਅੱਠਾਂ ਪਹਿਰਾਂ ਦੀ ਗੱਲ ਕੀਤੀ ਸੀ, ਕਿੰਨੇ ਦਿਨ ਹੋ ਗਏ ਜੋਗੀ ਸਾਹਿਬ ਮੀਂਹ ਨਹੀਂ ਪੈਣ ਡਿਆ, ਹੁਣ ਇਹ ਲੋਕਾਂ ਦੇ ਗੱਲ ਲੈ ਪਿਆ ਪੈਣ, ਇਹ ਸਰਾਪ ਦੇਣ ਲੱਗ ਪਿਆ ਆਪਣੇ ਰਿਵਾਜ ਮੁਤਾਬਕ, ਜਿੱਦਾਂ ਸਾਡੇ ਲੋਕ ਭਾਗਵੇਂ ਕੱਪੜਿਆਂ ਵਾਲੇ ਦੇ ਸਰਾਪਾਂ ਤੋਂ ਡਰ ਜਾਂਦੇ ਨਾ, ਕੰਨਾਂ 'ਚ ਮੁੰਦਰਾਂ ਪਾਈਆਂ, ਇਹ ਜੀ ਇਹ ਪਹੁੰਚਿਆ ਹੋਇਆ ਤਪਾ ਹੈ, ਤਪੇ ਦਾ ਮਤਲਬ ਤਪ ਕਰਨ ਵਾਲਾ, ਤੇ ਸਤਸੰਗਤ ਜੀ ਵੀ ਇਹ ਕੋਈ ਸਰਾਪ ਦੇ ਦੇਗਾ, ਨਾ ਨਾ ਇਹਨਾਂ ਨੂੰ ਕੋਈ ਉਦਾਂ ਦੇ ਬਚਨ ਨਹੀਂ ਕਹੀ ਦੇ ਹੁੰਦੇ, ਇਹ ਨਾਗਾ ਸਾਧੂ ਆ, ਇਹਨੂੰ ਕੋਈ ਉਲਟਾ ਬਚਨ ਨਾ ਕਹਿ ਦਈਏ ਸਰਾਪ ਦੇ ਦੂਗਾ, ਏਦਾਂ ਦੇ ਵਹਿਮ ਸਾਡੇ ਮਨਾਂ ਦੇ ਵਿੱਚ ਪਾਏ ਗਏ ਆ। ਖੈਰ ਗੁਰਦੇਵ ਪਾਤਸ਼ਾਹ ਨੂੰ ਗਿਆਨ ਨੂੰ ਵਾਹਵਾ ਦਿਨ ਹੋ ਗਏ ਤੇ ਬਾਬਾ ਅਮਰਦਾਸ ਜੀ ਮਹਾਰਾਜ ਖਡੂਰ ਸਾਹਿਬ ਆਏ ਨੇ ਬਾਸਰਕੇ ਤੋਂ, ਆ ਕੇ ਜਦੋਂ ਗੱਲਬਾਤ ਪੁੱਛੀ ਹੈ ਗੁਰੂ ਮਹਾਰਾਜ ਕਿੱਥੇ, ਤੇ ਸੰਗਤਾਂ ਨੇ ਔਰ ਪਿੰਡ ਦੇ ਜ਼ਿਮੀਂਦਾਰਾਂ ਨੇ ਵਿਧਾਤਾ, ਕਹਿੰਦੇ ਬਾਬਾ ਜੀ ਬੜੀ ਸਾਡੇ ਕੋਲ ਵੱਡੀ ਗਲਤੀ ਹੋਈ ਆ, ਆ ਜੋਗੀ ਦੇ ਆਖੇ ਲੱਗ ਕੇ ਅਸੀਂ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੀਂਹ ਨਹੀਂ ਪੈ ਰਿਹਾ ਔਰ ਤੁਸੀਂ ਪਿੰਡੋਂ ਚਲ ਜਾਓ, ਜੋਗੀ ਵਾਅਦਾ ਕਰਦਾ ਕਹਿੰਦਾ ਮੀਂਹ ਵੀ ਵਧੂਗਾ, ਤੇ ਮਹਾਰਾਜ ਬਾਬਾ ਜੀ ਮੀਂਹ ਦੇ ਪਿਆ ਨਹੀਂ, ਅਸੀਂ ਬੜੇ ਕਸੂਤੇ ਫਸ ਗਏ, ਗੁਰਦੇਵ ਮਹਾਰਾਜ ਜੀ ਦੇ ਅਸੀਂ ਘੱਲ ਕੇ ਪਾਪਾਂ ਦੇ ਭਾਗੀ ਬਣੇ, ਮੀਂਹ ਫੇਰ ਨਹੀਂ ਬਣਿਆ। ਤੇ ਬਾਬਾ ਅਮਰਦਾਸ ਜੀ ਆਖਣ ਲੱਗੇ, ਕਹਿੰਦੇ ਮੀਂਹ ਪਵਾਉਣਾ ਚਾਹੁੰਦੇ ਹੋ, ਇੱਕ ਵਾਰ ਜੋਗੀ ਨੂੰ ਜਾ ਕੇ ਸਖਤ ਜਪਦਾਂ ਵਿੱਚ ਪੁੱਛ ਲਓ ਵੀ ਜੋਗੀ ਜੀ ਜੇ ਤੇ ਮੀਂਹ ਪਵਾ ਸਕਦੇ ਹੋ ਤੇ ਪਵਾਓ, ਨਹੀਂ ਤੇ ਅਸੀਂ ਤੁਹਾਨੂੰ ਯੁਕਤੀ ਦੱਸਾਂਗੇ। ਹੁਣ ਜੋਗੀ ਨੂੰ ਇਹ ਜਿਹੜਾ ਤੱਤੇ ਹੋਏ ਜ਼ਿਮੀਂਦਾਰ ਜਾ ਕੇ ਕਹਿੰਦੇ ਜੋਗੀ ਜੀ ਅਸੀਂ ਤੁਹਾਡੇ ਆਖੇ ਲਾ ਕੇ ਗੁਰਦੇਵ ਪਾਤਸ਼ਾਹ ਨੂੰ ਪਿੰਡੋਂ ਭੇਜ ਦਿੱਤਾ ਤੇ ਹੁਣ ਮੀਂਹ ਕਿਉਂ ਨਹੀਂ ਪਵਾਉਂਦੇ, ਇਹ ਤੱਤੇ ਹੋਏ। ਤੇ ਸਤਸੰਗਤ ਜੀ ਉੱਥੇ ਜ਼ਿਮੀਂਦਾਰ ਵੀ ਅੱਗੇ ਤੱਤੇ ਹੋ ਪਏ, ਇਹ ਲਾਪਿਆ ਸਰਾਪ ਦੇਣ ਤੇ ਜ਼ਿਮੀਂਦਾਰ ਮੁੜਿਆ ਤੇ ਆ ਕੇ ਬਾਬਾ ਜੀ ਨੂੰ ਆਖਣ ਲੱਗੇ, ਬਾਬਾ ਅਮਰਦਾਸ ਜੀ ਨੂੰ, ਕਹਿੰਦੇ ਮਹਾਰਾਜ ਉਹ ਨਿਗਾ ਮੰਨਿਆ, ਉਹ ਸਾਨੂੰ ਉਲਟਾ ਬੋਲਦਾ, ਉਹ ਤੇ ਸਾਨੂੰ ਸਰਾਪ ਦਿੰਦਾ ਪਿਰਦਾ। ਤੇ ਹੁਣ ਬਾਬਾ ਅਮਰਦਾਸ ਕਹਿੰਦੇ ਅਸੀਂ ਤੁਹਾਨੂੰ ਯੋਗਤੀ ਦੱਸਦੇ ਹਾਂ ਮੀਂਹ ਪਵਾਉਣ ਦੀ, ਕਹਿੰਦੇ ਦੱਸੋ। ਕਹਿੰਦੇ ਜੋਗੀ ਨੂੰ ਫੜ ਲਓ ਔਰ ਜਿਹੜੇ ਖੇਤ ਵਿੱਚ ਲੈ ਜਾਓਗੇ ਉਸ ਖੇਤ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਜਾਊਗਾ। ਗੁਰੂ ਪਿਆਰਿਓ ਇੱਥੇ ਆਪਾਂ ਇਹਨੂੰ ਕਰਾਮਾਤ ਨਾਲ ਨਾ ਜੁੜੀਏ, ਆਪਾਂ ਇਹ ਆਖ ਦਈਏ ਵੀ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ, ਸਾਧ ਬਚਨ ਅਟਲਾਦਾ। ਸੁਭਾਵਕ ਵੀ ਗੁਰੂ ਪਿਆਰਿਓ ਜਿਹੜੇ ਰੱਬ ਨਾਲ ਜੁੜੇ ਹੁੰਦੇ ਆ ਨਾ, ਉਹਨਾਂ ਦੇ ਕਈ ਵਾਰ ਰਸਨਾ ਦੇ ਉੱਤੇ ਉਹ ਰੱਬ ਬੈਠ ਕੇ ਆਪ ਬੁਲਾਉਂਦਾ ਹੁੰਦਾ। ਕਹਿੰਦੇ ਜੋਗੀ ਨੂੰ ਲੈ ਜਾਓ, ਜਿਹੜੇ ਖੇਤ ਵਿੱਚ ਜਾਏਗਾ ਉੱਥੇ ਮੀਂਹ ਪਊਗਾ, ਔਰ ਸ਼ਰਤ ਇਹ ਆ ਵੀ ਅੱਜ ਦਾ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਜਿਹੜੇ ਖੱਤੇ ਦੇ ਵਿੱਚ ਜੋਗੀ ਚਲੇ ਗਿਆ ਉੱਥੇ ਮੀਂਹ ਪੈ ਜਾਣਾ ਹੀ ਹੋ, ਤੇ ਜਿਹੜੇ ਰਹਿ ਗਏ ਉਹ ਤੁਹਾਡੀ ਮਰਜ਼ੀ ਆ, ਮੈਨੂੰ ਆ ਕੇ ਮਾਰਾ ਦਿਓ ਵੀ ਸਾਡੇ ਖੱਤੇ ਵਿੱਚ ਮੀਂਹ ਨਹੀਂ ਪਿਆ, ਇਹ ਹੁਣ ਤੁਸੀਂ ਦੇਖ ਲਓ।
ਜ਼ਿਮੀਦਾਰਾਂ ਦੇ ਭਾਅ ਦੀ ਫੇ ਆਫਤ ਆ ਗਈ। ਜੋਗੀ ਦੇ ਆਕੇ ਲਾ ਕੇ ਗੁਰਦੇਵ ਪਾਤਸ਼ਾਹ ਨੂੰ ਪਿੰਡੋਂ ਬਾਹਰ ਭੇਜਿਆ, ਤੇ ਹੁਣ ਇਸ ਬਾਬੇ ਦੇ ਆਕੇ ਲਾ ਕੇ ਜੋਗੀ ਨਾਲ ਧੱਕਾ ਕਰੀਏ। ਅੱਗੇ ਇੱਕ ਆਫਤ ਸਾਡੇ ਉੱਤੇ, ਇੱਕ ਅੜਾਮਾ ਅਸੀਂ ਪਹਿਲਾਂ ਲੈ ਲਿਆ, ਤੇ ਹੁਣ ਇਹਨਾਂ ਬਾਬਿਆਂ ਦੇ ਆਕੇ ਲਾ ਕੇ, ਬਾਬਾ ਅਮਰਦਾਸ ਜੀ ਦੇ ਆਕੇ ਲਾ ਕੇ ਅਸੀਂ ਜੋਗੀ ਨਾਲ ਤਿੰਨ ਪੰਜ ਧੱਕਾ ਕਰਾਂਗੇ ਤੇ ਜੋਗੀ ਸਾਨੂੰ ਸ਼ਰਾਪ ਦਊਗਾ। ਮੀਂਹ ਪਤਾ ਨਹੀਂ ਪੈਣਾ ਕਿ ਨਹੀਂ ਪੈਣਾ, ਕਿੱਦਾਂ ਕਰੀਏ। ਪਰ ਬਾਬਾ ਅਮਰਦਾਸ ਜੀ ਭਰੋਸਾ ਦਿੰਦੇ ਨੇ, ਕਹਿੰਦੇ ਦੇਖ ਲਓ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਨਾ, ਜਿੰਨਾ ਲੇਟ ਹੋ ਗਏ ਤੁਹਾਡਾ ਨੁਕਸਾਨ ਹੋਣਾ ਹੀ ਹੋ। ਜਾਓ ਜੋਗੀ ਨਾਲ ਇਹ ਗੱਲਬਾਤ ਕਰੋ ਵੀ ਜੋਗੀ ਸਾਡੇ ਖੇਤ ਵਿੱਚ ਆਓ, ਨਹੀਂ ਤੇ ਧੱਕੇ ਨਾ ਲੈ ਜਾਓ, ਇਹ ਤੁਹਾਡੀ ਮਰਜ਼ੀ ਆ। ਜਿਸ ਖੇਤ ਵਿੱਚ ਜਾਏਗਾ ਜੋਗੀ ਹੈ ਨਾ, ਉਹਦਾ ਕਿਸੇ ਵੀ ਸਰੀਰ ਦਾ ਅੰਗ ਜਿਸ ਖੇਤ ਵਿੱਚ ਚਲੇ ਜਾਏਗਾ ਉੱਥੇ ਮੀਂਹ ਪਊਗਾ। ਹੁਣ ਜ਼ਿਮੀਦਾਰਾਂ ਨੇ, ਸਿਆਣਿਆਂ ਨੇ ਇੱਕ ਪਾਸੇ ਹੋ ਕੇ ਸਲਾਹ ਜੀ ਕੀਤੀ ਵੀ ਚਲੋ ਜੋਗੀ ਨੂੰ ਜਾ ਕੇ ਪੁੱਛ ਲੈਂਦੇ ਹਾਂ ਇਹ 'ਚ ਮਾੜਾ ਵੀ ਕੀ ਆ। ਜੋਗੀ ਨੂੰ ਕਹਾਂਗੇ ਮਹਾਰਾਜ ਜੋਗੀ ਜੀ ਇੱਦਾਂ ਤੁਸੀਂ ਕਰਕੇ ਦੇਖੋ, ਕਾਂ ਮਿਹਨਤ ਤਰਲਾ ਕਰਕੇ ਆਪਾਂ ਇੱਕ ਖੇਤ ਵਿੱਚ ਲੈ ਜਾਵਾਂਗੇ, ਜੇ ਤੇ ਮੀਂਹ ਪੈਣ ਲੱਗ ਪਿਆ ਤੇ ਫਿਰ ਗਾਂ ਵੀ ਲੈ ਚੱਲਾਂਗੇ ਤੇ ਉੱਥੋਂ ਵਾਪਸ ਭੇਜ ਦਾਂਗੇ, ਆਪਾਂ ਜੋਗੀ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ। ਲੇਕਿਨ ਜੋਗੀ ਦੇ ਵੀ ਜਿਹੜੇ ਚੇਲੇ ਚਾਚੜੇ ਸੀ ਨਾ, ਉਹਨਾਂ ਪਹਿਲਾਂ ਹੀ ਜੋਗੀ ਨੂੰ ਜਾ ਕੇ ਖਬਰ ਕਰਤੀ, ਕਹਿੰਦੇ ਜੋਗੀ ਸਾਹਿਬ ਇੱਦਾਂ ਹੋਣ ਲੱਗੀ ਹੋ ਤੁਹਾਡੇ ਨਾਲ, ਤੇ ਜੋਗੀ ਆਕੜਿਆ ਬੈਠਾ। ਤੇ ਉੱਥੇ ਉਹਨਾਂ ਜੱਟਾਂ ਨੇ ਫਿਰ ਜੋਗੀ ਦਾ ਮਿੰਤ ਤਰਲਾ ਕੀਤਾ, ਨਾ ਮੰਨਿਆ, ਤੇ ਗੁਰੂ ਪਿਆਰਿਓ ਇਹ ਫਿਰ ਧੂ ਕੇ ਜਿਸ ਖੱਤੇ ਵਿੱਚ ਲਿਜਾਂਦੇ ਉੱਥੇ ਕੀ ਭਾਣਾ ਵਰਤਦਾ ਤੁਹਾਡੀ ਜਿੱਤ।

ਉਹਨਾਂ ਵਾਸਤੇ ਤਾਂ ਉਹ ਚਾਰਾ ਪੀਰ ਸੀ ਬਈ, ਉਹਨਾਂ ਵਾਸਤੇ ਤਾਂ ਉਹ ਚਾਰਾ ਪੀਰ ਸੀ ਜਿਹੜਾ ਮੀਂਹ ਦੇਵੇ ਔੜ ਚ ਬਰਾ। ਉਹਨਾਂ ਵਾਸਤੇ ਤਾਂ ਉਹ ਚਾਰਾ ਪੀਰ ਸੀ ਜਿਹੜਾ ਮੀਂਹ ਦੇ

0: ਕਹਿੰਦੇ ਜਿਹੜੇ ਜਿਹੜੇ ਖੇਤ ਦੇ ਵਿੱਚ ਤਪਾ ਜਾਊਗਾ ਉੱਥੇ ਮੀਂਹ ਪੈਣ ਲੱਗ ਪਊਗਾ। ਹੁਣ ਜਾ ਕੇ ਇਹਨਾਂ ਪਿੰਡ ਵਾਲਿਆਂ ਨੇ ਤਪੇ ਨਾਲ ਕੀਤੀ ਗੱਲ, ਕਹਿੰਦੇ ਤਪਾ ਜੀ ਆਓ ਤੁਹਾਡੇ ਨਾਲ ਗੱਲ ਕਰਨੀ, ਉਹ ਖੱਤੇ ਵੱਲ ਨੂੰ ਜਾਣਾ ਮਾੜਾ ਜਿਹਾ। ਤੇ ਗੁਰੂ ਪਿਆਰੇ ਉਹ ਤਪਾ ਵੇਰ ਪਿਆ, ਕਹਿੰਦਾ ਕੀ ਗੱਲ ਹੈ, ਇੱਥੇ ਕਰ ਲਓ ਜਿਹੜੀ ਗੱਲ ਕਰਨੀ ਆ, ਕਿਉਂਕਿ ਇਹਦੇ ਚੇਲਿਆਂ ਚਾ ਚੜਿਆ ਪਹਿਲਾਂ ਆ ਕੇ ਦੱਸ ਹੀ ਦਿੱਤਾ ਸੀ ਸਾਰੀ ਗੱਲ। ਤੇ ਤਪਾ ਵੇਰ ਗਿਆ। ਹੁਣ ਜੱਟਾਂ ਕੋਲ ਰਿਹਾ ਨਾ ਗਿਆ, ਇਹਨਾਂ ਧੂ ਲਿਆ, ਇਹਨਾਂ ਦੂਜਾ ਤਰੀਕਾ ਵਰਤਿਆ, ਇਹਨਾਂ ਧੂ ਕੇ ਫਿਰ ਖੱਤੇ ਚ ਲਿਜਾਣਾ ਸ਼ੁਰੂ ਕਰਤਾ। ਤੇ ਕਹਿੰਦੇ ਕੋਈ ਐਸੀ ਕੁਦਰਤ ਦੀ ਖੇਡ ਵਰਤੀ, ਬੱਦਲ ਜਿਹਾ ਹੋ ਗਿਆ ਤੇ ਚਾਰ ਕਣੀਆਂ ਵੀ ਪੈਣੀਆਂ ਚੁ, ਤੇ ਜ਼ਿਮੀਂਦਾਰਾਂ ਦੇ ਵਿੱਚ ਹੌਸਲਾ ਵੱਧ ਗਿਆ। ਫਿਰ ਤਪੇ ਨੂੰ ਧੂ ਧੂ ਕੇ ਸਾਰੇ ਪਿੰਡ ਦੇ ਖੇਤਾਂ ਦੇ ਵਿੱਚ, ਕਹਿੰਦੇ ਵੀ ਹੁਣ ਇੱਦਾਂ ਤਾਂ ਨਹੀਂ ਸੂਤ ਹੋਣਾ, ਕਿਹੜੇ ਕਿਹੜੇ ਪਿੰਡ ਖੱਤੇ ਚ ਲਿਜਾਂਦੇ ਪਿਰਾਂਗੇ, ਤਿੰਨ ਚਾਰ ਤੁਹਾਡੇ ਵਰਗੇ ਜਵਾਨ ਜੇ ਲਾਤੇ ਮਗਰ ਤੇ ਬੁਲਦਾਂ ਦੇ ਮਗਰ ਪਾ ਲਿਆ, ਕਹਿੰਦੇ ਹੁਣ ਸਾਰੇ ਪਿੰਡ ਚ ਗੇੜਾ ਦੇ ਦੋ। ਗੁਰੂ ਪਿਆਰਿਓ, ਗੁਰੂ ਘਰ ਦੇ ਨਿੰਦਕਾਂ ਦਾ ਇਹ ਹਾਲ ਹੁੰਦਾ। ਇਸ ਤੋਂ ਅੱਗੇ ਦਾ ਇਤਿਹਾਸ, ਗੁਰੂ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਮਹਾਰਾਜ ਨੂੰ ਪਤਾ ਲੱਗਣ ਤੇ ਬਾਬਾ ਅਮਰਦਾਸ ਜੀ ਨੂੰ ਗੁੱਸੇ ਹੋਏ, ਕਹਿੰਦੇ ਇਹ ਕੰਮ ਨਹੀਂ ਸੀ ਕਰਨਾ। ਆਉਣ ਵਾਲੇ ਟਾਈਮ ਦੇ ਵਿੱਚ ਇਹ ਆਪਾਂ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰ ਸੂਤਰ ਤਾਰੀ, ਤੁਮ ਤੇ ਹੋਏ ਸੋ।

बोलना जी सतनाम श्री वाहिगुरु। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई त्याए। फिर अंगद गुरु ते अमरदास रामदास हुई सहाय। अर्जन हर गोबिंद नो सिमरों श्री हर राय। श्री हर कृष्ण ते आइए जिस डिठे सब दुख जाए। तेग बहादुर सिमरै कर नौने दयावै ताए। सब थई होए सहाय सब थई होए सहाय। दसवां पातशाह धन धन गुरु गोबिंद सिंह साहब जी महाराज। सब थई होए सहाय। दसां पातशाहियां की जोत। श्री गुरु ग्रंथ साहिब जी के पाठ दीदार दा ध्यान धरके बोलो जी। पंजा प्यारिया चौहान साहबजाद्या 40 मुक्तियां हटियां। जपियां तपियां जिन्ना नाम जपिया। वन छकिया देख चलाई ते गवाही देख के अणडिट कीता। तिना प्यारिया सत्यारिया जी की नेक कमाई दा ध्यान धर के खालसा जी साहिब बोलो जी। जिन्ना सिंघा सिंघणिया ने धर्म हित सीस दित्ते। बंद बंद कटवाए खोपरिया लोहाइया। चरखड़िया ते चढ़े तनारिया नल चरवाए। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ। ਸੰਗ ਨਿਭਾਈ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਤਿਨਾ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ। ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਰ ਅਰਦਾਸ ਬੇਨਤੀ ਜੋਦੜੀ। ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ। ਅਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੀ ਮਿਹਰ ਕਰਨੀ ਮਹਾਰਾਜ। ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਸਜੇ ਦਰਬਾਰ ਅੰਦਰ ਹਾਜ਼ਰੀਆਂ ਭਰੀਆਂ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ। ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਸ਼ਰਾਦੀਆਂ ਦਾ ਤਾਂ ਮਿਹਰ ਕਰਕੇ ਬਖਸ਼ਣੀਆਂ। ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ। ਸੇਵਕਾਂ ਦੇ ਰੰਭੇ ਕਾਰਜਾਂ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇ ਸ਼ੁਕਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਗੁਰੂ ਪੰਥ ਗੁਰੂ ਗ੍ਰੰਥ ਦੇ ਤਾਬਿਆਦਾਰ ਮਿਹਰ ਕਰਕੇ ਬਣਾਉਣਾ ਮਹਾਰਾਜ ਸੱਚੇ ਪਾਤਸ਼ਾਹ ਜੀ। ਇਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ
ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ। ਸਹੀ ਪਿਆਰੇ ਮੇਲੋ ਜਿਨ ਮਿਲਿਆ ਪਜੀਕਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

ਸਤਨਾਮ ਵਾਹਿਗੁਰੂ ਸਾਹਿਬ ਜੀ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਾਕੋ। ਤੂੰ ਠਾਕੁਰ ਉੱਚ ਭਗਵਾਨਾ,

ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਂ ਹੈ ਤਿਹਾ ਹਾਂ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਹਮਰੀ ਗਣਤ

ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣਾ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣਾ। ਰਹਾਉ ਜੀਉ ਪਾਏ, ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣਾ। ਆਪਣੇ ਦਾਸ ਕੀ

ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣਾ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਜੇ ਹੋਏ ਦਰਬਾਰ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਜੁੜ ਮਿਲ ਬੈਠੇ ਹੋ। ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਜਥੇ ਦਾ ਧੰਨਵਾਦ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ, ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਰੂਪ ਪਾਵਨ ਮੁੱਖ ਵਾਕ ਹੁਕਮਨਾਮਾ ਬਖਸ਼ਿਆ। ਬਖਸ਼ਿਆ ਹੋਇਆ ਪਵਿੱਤਰ ਗੁਰਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਬਾਣੀ ਰਾਗਾਂ ਵਿੱਚੋਂ ਰਾਗ ਸੋਰਠ, ਸੋਰਠ ਰਾਗ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਇਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਸਰਵਣ ਕੀਤਾ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ ਹੈ ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ, ਸਮਾਪਤੀ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਤਿੰਨ ਸ੍ਰੀ ਆਖੰਡ ਪਾਠ ਸਾਹਿਬ ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ 'ਚ ਨਿਵਾਜੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅੱਜ ਆਰੰਭ ਕਰਵਾਏ ਗਏ ਨੇ। ਆਈਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਦਾ ਪ੍ਰਬੰਧ, ਗੁਰੂ ਕੇ ਲੰਗਰ ਦੀਆਂ ਸੇਵਾਵਾਂ ਇਹਨਾਂ ਸੇਵਕ ਪਰਿਵਾਰਾਂ ਵੱਲੋਂ ਚੱਲ ਰਹੀਆਂ ਨੇ। ਤਾਂ ਸਾਰੀ ਸੰਗਤ ਨੇ ਆਪੋ ਆਪਣੀ ਲੋੜ ਮੁਤਾਬਕ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਸਭਨਾਂ ਦਾ ਧੰਨਵਾਦ। ਸੁਖਾਸਨ ਦੀ ਸੇਵਾ ਕੁਝ ਸਮਾਂ ਰੁਕ ਕੇ ਹੋਵੇਗੀ। ਗੁਰਬਾਣੀ ਪਾਠ ਸੁਣਨ ਦੀਆਂ ਚਾਹਵਨ ਸੰਗਤਾਂ ਹਾਲ ਨੰਬਰ 2 ਵਿੱਚ ਬੈਠ ਕੇ ਚੱਲ ਰਹੇ ਸ਼੍ਰੀ ਆਖੰਡ ਪਾਠ ਸਾਹਿਬ ਜੋ ਬਾਣੀ ਦਾ ਪਾਠ ਆਪ ਜੀ ਉੱਥੇ ਬੈਠ ਕੇ ਸਰਵਣ ਕਰ ਸਕਦੇ ਹੋ। ਇੱਕ ਵਾਰੀ ਫਿਰ ਤੋਂ ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਖਾ ਲਦੀ ਭਾਲ, ਨਾਨਕ ਜਿਸ ਬੁਝਾਇ ਸੋ ਬੁਝਸੀ, ਹਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ, ਜੋ ਤੁਰ ਮੇਲੇ ਸੇ ਮੇਲ ਰਹੇ, ਸਤਿਗੁਰ ਸਿਉ ਜਿਤ ਲਾਏ। ਆਪ ਵਿਛੋੜਿਣ ਸੇ ਵਿਛੜਿਆ ਦੂਜਾ ਭਾਇ ਕੋ ਆਏ, ਨਾਨਕ ਵਿਣ ਕਰਮਾ ਕਿਆ ਪਾਈਐ, ਪੂਰਬ ਲਿਖਿਆ ਕਮਾਏ ਪੌੜੀ। ਮੈਂ ਸਖੀਆ ਤਿਸ ਗਾਵੇ, ਗਾਵਣਾ ਹਾਰੀਆ, ਹਰ ਨਾਮ ਸਲਾਹਿਓ ਨਿਤ, ਹਰ ਕਉ ਬਲੇ ਹਾਰੀਆ, ਜਿਨੀ ਸੁਣ ਮੰਨਿਆ ਹਰ ਨਾ ਉਤਨਾ ਹੋ ਵਾਰੀਆ, ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ, ਹਉ ਬਲ ਜਾਵਾਂ ਦਿਨ ਰਾਤ, ਗੁਰ ਦੇਖਣ ਹਾਰੀਆ। ਸਲੋਕ ਮਹਲਾ ਤੀਜਾ। ਵਿੜਨਾਵੈ ਸਭ ਪਰਮ ਦੇ, ਨਿਤ ਜਾਗਤ ਓਟਾ ਸਹਿ ਸੌਰ, ਮਨਮੁ ਕਰਮ ਕਮਾਵਣੈ, ਹੋਮੈ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹਲਾ ਤੀਜਾ। ਸਹਿਜੇ ਜਾਗੇ ਸਹਿਜੇ ਸੋਵੈ, ਗੁਰਮੁਖ ਅਣ ਦਿਨ ਉਸਤਤ ਹੋਵੈ, ਮਨਮੁਖ ਭਰਮੈ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨ ਸੋਵੈ, ਗਿਆਨੀ ਜਾਗੈ ਸਵੈ ਸੁਪਾਇ, ਨਾਨਕ ਨਾਮ ਰਤਿਆ ਬਲ ਜਾਉ। ਪੌੜੀ। ਸੇ ਹਰ ਨਾਮ ਤੇ ਆਵੈ ਜੋ ਹਰ ਰਤੇ ਆ, ਹਰ ਇੱਕ ਤੇ ਆਵੈ ਇੱਕ ਇੱਕੋ ਹਰ ਸਤੇ ਆ, ਹਰ ਇੱਕੋ ਵਰਤੈ ਇੱਕ ਇੱਕੋ ਉਤਪਤੇ ਆ, ਜੋ ਹਰ ਨਾਮ ਤੇ ਆਵੈ ਤਿੰਨ ਡਰ ਸਟ ਕੱਤੇ ਆ, ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪੇ ਆ। ਸਲੋਕ ਮਹਲਾ ਤੀਜਾ। ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ, ਵਿਣ ਡਿਠਾ ਕਿਆ ਸਲਾਈ, ਅੰਧ ਅੰਧ ਕਮਾਏ, ਨਾਨਕ ਸ਼ਬਦ ਪਛਾਣੀਐ, ਨਾਮ ਸਿਮਨ ਆਏ। ਮਹੱਲਾ ਤੀਜਾ। ਇੱਕ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ, ਸੱਚ ਰਤਨੀ ਪਰੇ ਭੰਡਾਰ, ਗੁਰ ਕਿਰਪਾ ਤੇ ਪਾਈਐਨ ਜੇ ਦੇਵੈ ਦੇਵਨ ਹਾਰ, ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ, ਵੇਖ ਵਿੱਚ ਅੰਮ੍ਰਿਤ ਪ੍ਰਗਟਿਆ, ਕਰਮ ਪੀਆ ਵਣਹਾਰ, ਨਾਨਕ ਸਾਸਾ ਲਾਹੀਐ ਤਨ ਸਵਾਰਨ ਹਾਰ। ਪੌੜੀ। ਜਿਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੈ, ਜੇ ਕੋ ਬੋਲੈ ਸੱਚ ਕੂੜਾ ਜਲ ਜਾਵੈ, ਕੁੜਿਆਰੀ ਰੱਜੈ ਕੂੜ, ਜੋ ਵਿਸ਼ਟਾ ਕਾਗ ਖਾਵੈ, ਜਿਸ ਹਰ ਹੋਏ ਕਿਰਪਾਲ ਸੋ ਨਾਮ ਤੇ ਆਵੈ, ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲੈ ਜਾਵੈ। ਸਲੋਕ ਮਹਲਾ ਤੀਜਾ। ਸੇਖਾ ਚੋ ਚੱਕਿਆ ਚੋ ਵਾਇਆ, ਇਉ ਮਨ ਇਕਤ ਕਰਿਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਤਿਗੁਰੇ ਅੱਗੇ ਢਹਿ ਪਉ, ਸਭ ਕਿਛ ਜਾਣੈ ਜਾਣਿਆ, ਸਮਨ ਸਜ ਲਾਏ ਤੂੰ, ਹੋਏ ਰਹੋ ਮਹਿਮਾਨ, ਸਤਿਗੁਰ ਕੈ ਭਾਣੈ ਪੀ ਚੱਲੈ ਤੰਦਰ ਗੈ ਪਾਵੈ ਮਾਣ, ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਂਦਨ ਤਿਗ ਖਾਣ। ਮਹਲਾ ਤੀਜਾ। ਹਰ ਗੁਣ ਤੋੜ ਨਾ ਆਵੇ, ਕੀਮਤ ਗਿਆਨ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮੈ ਰਹਿ ਸਮਾਏ। ਪੌੜੀ। ਹਰ ਚੋਲੀ ਦੇਹ ਸਵਾਰੇ, ਕੱਢ ਪੈ ਦੀ ਭਗਤ ਕਰ, ਹਰ ਪਾਠ ਲੱਗਾ ਅਧਿਕਾਈ, ਬਹੁ ਬਹੁ ਬਿਧ ਭਾਤ ਕਰ, ਕੋਈ ਬੂਜੈ ਬੂਜਨ ਹਾਰ, ਅੰਤਰ ਵਿਵੇਕ ਕਰ, ਸੋ ਬੂਜੈ ਇਹ ਵਿਵੇਕ, ਜਿਸ ਬੁਝਾਇ ਆਪ ਹਰ, ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਸਲੋਕ ਮਹਲਾ ਤੀਜਾ। ਪ੍ਰਥਾਇ ਸਾਖੀ, ਮਹਾਂਪੁਰਖ ਬੋਲਦੇ ਸਾਜੀ ਸਰਲ ਜਹਾਨੈ, ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪਛਾਣ, ਗੁਰਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਮਹਲਾ ਤੀਜਾ। ਗੁਰਮੁਖ ਚੇਤਨਾ ਲਾਇਓ, ਅੰਧ ਦੁਖ ਪਉਤਾ ਆਇ, ਅੰਦਰੋਂ ਬਾਹਰੋਂ ਅੰਧਿਆ, ਸੁਧ ਨਾ ਖਾਈ ਪਾਏ, ਪੰਡਿਤ ਤਨ ਕੀ ਬਰਕਤੀ, ਸਭ ਜਗਤ ਖਾਏ ਜੋ ਰਥੇ ਹਰ ਨਾਏ, ਜਿਨ ਗੁਰ ਕੈ ਸ਼ਬਦ ਸਲਾਹਿਆ, ਹਰ ਸਿਮਰੈ ਸਮਾਏ, ਪੰਡਿਤ ਦੂਜਾ ਭਾਏ, ਬਰਕਤ ਨਾ ਹੋਵਈ, ਨਾ ਤਨ ਪੱਲੈ ਪਾਏ, ਪੜ ਥੱਕੇ ਸੰਤੋਖ ਨਾ ਆਇਓ, ਅਣ ਦਿਨ ਜਲਤ ਵਿਹਾਏ, ਕੂਕ ਪੁਕਾਰ ਨਾ ਚੁੱਕਈ, ਨਾ ਸੰਸਾ ਵਿੱਚੋਂ ਜਾਏ, ਨਾਨਕ ਨਾਮ ਵਿਹੁਣਿਆ, ਮੈਂ ਕਾਲੈ ਉੱਠ ਜਾਏ। ਪੌੜੀ। ਹਰ ਸੱਜਣ ਮਿਲ ਪਿਆਰੇ, ਮਿਲ ਪੰਥ ਦਸਾਈ, ਜੋ ਹਰ ਦੱਸੇ ਮਿੱਤ ਤਿਸਹੋਂ ਬਲ ਜਾਏ, ਗੁਣ ਸਾਜੀ ਤਿਨ ਸਿਉ ਕਰੀ, ਹਰ ਨਾਮ ਤੇ ਆਈ, ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ ਬਲਿਹਾਰੀ, ਸਤਿਗੁਰ ਤਿਸ ਜਿਨ ਸੋ ਜੀ ਪਾਈ। ਸਲੋਕ ਮਹਲਾ ਤੀਜਾ। ਪੰਡਿਤ ਮੈਲ ਨਾ ਚੁੱਕੇ, ਜੇ ਵੇਦ ਪੜਿਆ ਚੁੱਕ ਚਾਰ, ਤ੍ਰੈ ਗੁਣ ਮਾਇਆ ਮੂਲ ਹੈ, ਵਿਚੋਂ ਮੈਂ ਨਾਮ ਵਿਸਾਰ, ਪੰਡਿਤ ਭੂਲੇ ਦੂਜਾ ਲਾਗੇ, ਮਾਇਆ ਕਹਿ ਵਾਪਾਰ, ਅੰਤਰ ਦਸਣਾ ਭੁੱਖਿਆ ਮੂਰਖ, ਭੁੱਖਿਆ ਮੂੰਗਵਾਰ, ਸਤਿਗੁਰ ਸੇਵੀ ਅਸੁਖ ਪਾਇਆ, ਸੱਚਾ ਸ਼ਬਦ ਵਿਚਾਰ, ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚਾ ਨਾਇ ਪਿਆਰ, ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰੱਖਿਆ ਉਰ ਧਾਰ। ਮਹਲਾ ਤੀਜਾ। ਮਨਮੁਖ ਹਰ ਨਾਮ ਨਾ ਸੇਵਿਆ, ਦੁੱਖ ਲੱਗਾ ਬਹੁਤਾ ਆਏ, ਅੰਤਰ ਗਿਆਨ ਦੇ ਰਹਿ, ਸੁਧ ਨਾ ਖਾਈ ਪਾਏ, ਮਨ ਅਠ ਸਹਿਜ ਨਾ ਬੀਜਿਓ, ਭੁੱਖਾ ਕਿਆ ਗਿਆ ਖਾਏ, ਨਾਮ ਨੇ ਤਨ ਵਿਸਾਰਿਆ, ਦੂਜਾ ਲੱਗਾ ਜਾਏ, ਨਾਨਕ ਗੁਰਮੁਖ ਮਿਲੇ ਵਡਿਆਈਆਂ, ਜੇ ਆਪੇ ਮੇਲ ਮਿਲਾਏ। ਪੌੜੀ। ਹਰ ਸਨਾ ਹਰ ਜਸ ਗਾਵੈ, ਖਰੀ ਸੁਹਾਵਣੀ ਜੋ ਮਨ ਤਨ, ਮੁਖ ਹਰ ਬੋਲੈ ਸਾ ਹਰ ਭਾਵਣੀ, ਜੋ ਗੁਰਮੁਖ ਚੱਖੈ ਸਾਧ ਸਾਥਰ ਬਤਾਵਣੀ, ਗੁਣ ਗਾਵੈ ਪਿਆਰੇ ਨਿਤ, ਗੁਣ ਗਾਏ ਗੁਣੀ ਸਮਝਾਵਣੀ, ਸੋਵੈ ਆਪ ਦਿਆਲ, ਸਾ ਸਤਿਗੁਰੂ ਗੁਰੂ ਬੁਲਾਵਣੀ। ਸਲੋਕ ਵਾਲਾ ਤੀਜਾ। ਹਸਤੀ ਸਿਰ ਜੋ ਅੰਗਸ ਹੈ, ਅਹਰਣ ਜੋ ਸਿਰ ਦੇ, ਮਨ ਤਨਿਆ ਗੈ ਰਾਖ ਕੈ, ਯੂਬੀ ਸੇਵ ਕਰੇ, ਗੁਰਮੁਖ ਆਪਣੇ ਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਪੁੱਜੀ ਗੈ, ਜਾ ਕੇ ਨਜ਼ਰ ਕਰੇ।

ਨਾਨਕ ਕੁਲ ਉਧਾਰੇ ਆਪਣਾ ਦਰਗਾਹ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰ ਲਾਈਆਂ ਜਿੰਨਾ ਗੁਰ ਪਿਆਰ ਮਨ ਚਿੱਤ ਤਿੰਨ ਭਾਉ ਗੁਰੂ ਦੇਵਾਈਆਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆ ਗੁਰੂ ਜੀ ਵਾਈਆਂ ਸਲੋਕ ਮਹਲਾ ਤੀਜਾ ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੀ ਜਮ ਦਰ ਬੱਧੇ ਮਾਰੀਆਂ ਫਿਰ ਵਿਸ਼ਟਾ ਮਾਹੇ ਪਚਾਹੇ ਮਹਲਾ ਤੀਜਾ ਨਾਨਕ ਸਤਿਗੁਰ ਸਿਵੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕੈ ਨਾਇ ਸਮਾਏ ਰਹੇ ਚੁਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਆਂ ਕੇ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤੇ ਕਾਮ ਨਾ ਆਈ ਜਨ ਲਾਭੋ ਚਿੱਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਬਿਨ ਕਰਮੈ ਨਾਉ ਨਾ ਪਾਈਐ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹਲਾ ਪਹਿਲਾ ਇੱਕ ਦੱਜੈ ਇੱਕ ਦੱਬੀਐ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਸਟੀਐ ਇੱਕ ਭੀ ਫਿਰ ਹੱਸਣ ਪਾਹੇ ਨਾਨਕ ਏਮ ਨਾ ਜਾ ਪਈ ਕਿੱਥੇ ਜਾਏ ਸਮਾਹੇ ਪੌੜੀ ਤਿੰਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿੰਨ ਕੇ ਤੁਰੇ ਜ਼ੀਨ ਖੁਰਗੀਰ ਸਭ ਪਵਿੱਤ ਹੈ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਰਾਮ ਨਾਮ ਹਰ ਸਾਤੇ ਜਿਨਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹਲਾ ਤੀਜਾ ਨਾਨਕ ਨਾਵੋਂ ਕੁੱਥਿਆਂ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਭਾਏ ਜਮ ਦਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ ਮਹਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੈ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁਝਈ ਦੁਬਦਾ ਹੋਏ ਖੁਆਰ ਮੂੰਹ ਕਾਲੇ ਤਿਨਾ ਨਿੰਦਕਾਂ ਤਿਤ ਸੱਚੇ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿੰਨਾ ਮਨ ਚਿੱਤ ਇੱਕ ਅਰਧਿਆ ਤਿੰਨਾ ਇੱਕਸ ਬਿਨ ਦੂਜਾ ਕੋ ਨਾਹੀ ਸਹੀ ਪੁਰਖ ਹਰ ਸੇਮ ਦੇ ਜਿਨ ਧੁਰਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀ ਜੈ ਆਪ ਗਵਾਏ ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੈ ਸਭ ਥਾਏ ਪਾਰਸ ਪਰਸਿਐ ਪਾਰਸ ਹੋਵੈ ਸੱਚ ਰਹਿ ਲਿਵਲਾਈ ਜਿਸ ਪੂਰਬ ਹੋਵੈ ਲਿਖਿਆ ਤੇ ਸਤਿਗੁਰ ਬਿਲੈ ਪ੍ਰਭਾਏ
ਨਾਨਕ ਗਣਤੈ ਸੇਵਕ ਨਾ ਮਿਲੈ, ਜਿਸ ਬਖਸ਼ੇ ਸੋ ਪਵੈ ਥਾਂਏ ਮਹਲਾ ਤੀਜਾ। ਮਹਿਲ ਕੋ ਮਹਿਲ ਨ ਜਾਣਨੀ, ਮੂਰਖ ਆਪਣੈ ਸੁਆਏ। ਸ਼ਬਦ ਚੀਨੈ ਤਾਂ ਮਹਿਲ ਲਹੈ, ਜੋਤੀ ਜੋ ਸਮਾਏ। ਸਦਾ ਸੱਚੇ ਕਾ ਭਉ ਮਨ ਵਸੈ, ਤਾਂ ਸਭਾ ਸੋ ਜੀ ਪਾਏ। ਸਤਿਗੁਰ ਆਪਣੇ ਘਰ ਵਰਤਦਾ, ਆਪੇ ਲਏ ਮਿਲਾਈ। ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸਨੂੰ ਕਿਰਪਾ ਕਰੀ ਰਜਾਏ ਪੌੜੀ। ਤਨ ਤਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਤਨ ਤਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆ। ਤਨ ਤਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਤਨ ਤਨ ਭਾਗ ਤਿਨਾ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਸਲੋਕ ਮਹਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਉ ਨ ਪਾਈਐ, ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨ ਜਾਏ। ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ, ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ। ਫਿਰ ਭੁੱਖ ਨ ਲੱਗੈ ਆਈ, ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ ਪੌੜੀ। ਹਉਮ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਭਿੱਖਾ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾਂ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਬਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਸਲੋਕ ਮਹਲਾ ਤੀਜਾ। ਗੁਰਬਿਨ ਗਿਆਨ ਨ ਹੋਵਈ, ਨਾ ਸੁਖ ਵਸੈ ਮਨ ਆਏ। ਨਾਨਕ ਨਾਮ ਮਿਹੂਣੇ ਮਨ ਮੁਖੀ, ਜਾਸਨ ਜਨਮ ਗਵਾਏ। ਮਹਲਾ ਤੀਜਾ। ਸਿੱਧ ਸਾਧਕ ਨਾਵੈ ਨੋ, ਸਭ ਖੋਜਦੇ ਥੱਕ ਰਹੇ ਲਿਵਲਾਏ। ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ, ਧਿਗ ਸਿੱਧੀ ਧਿਗ ਕਰਮਾਤ। ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੈ ਹਰ ਗੁਣ ਸ਼ੰਤਾ। ਹਰ ਕੀਰਤਨ ਕਰੈ ਹਰ ਜਸ ਸੁਣੈ, ਤਿਸ ਕਵਲਾ ਕੰਤਾ। ਹਰ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਹਰ ਦੇਵੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਧਨਵੰਤਾ। ਸਲੋਕ ਮਹਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੇ ਭਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਕ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹਲਾ ਤੀਜਾ। ਵਿਣ ਮਨ ਮਾਰੇ ਕੋਈ ਨਾ ਸਿਜਈ, ਵੇਖੋ ਕੋ ਲਿਵਲਾਏ।
ਭੇਕ ਧਾਰੀ ਤੀਰਥੀ ਭਵ ਥਕੇ, ਨਾ ਇਹ ਮਨ ਮਾਰਿਆ ਜਾਏ। ਗੁਰਮੁਖ ਇਹ ਮਨ ਜੀਵਤ ਮਰ ਸਚ ਰਹਿ ਲਿਵਲਾਏ, ਨਾਨਕ ਇਸ ਮਨ ਕੀ ਮਾਲ ਇਉਂ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰਿ ਹਰਿ ਸੰਤ ਮਿਲੋ ਮੇਰੇ ਭਾਈ, ਹਰਿ ਨਾਮ ਦ੍ਰਿੜਾਵੋ ਇੱਕ ਕਿਨਕਾ, ਹਰ ਹਰ ਸ਼ਿੰਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ, ਐਸਾ ਸ਼ਿੰਗਾਰ ਮੇਰੀ ਪ੍ਰਭਾਵੈ, ਹਰ ਲੱਗੈ ਪਿਆਰਾ ਪ੍ਰੇਮ ਕਾ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲਬੇ ਕੱਟੈ ਇੱਕ ਪਲਕਾ, ਹਰ ਹਰ ਦਇਆਲ ਹੋਵੈ ਜਿਸ ਉਪਰ, ਸੋ ਗੁਰਮੁਖ ਹਰ ਜਪ ਜਿਣਕਾ। ਸਲੋਕ ਮਹਲਾ ਤੀਜਾ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹਾ, ਖੰਨਲੀ ਧੋਤੀ ਉਜਲੀ ਨ ਹੋਵੇ, ਜੇ ਸੌਤ ਹੁਣ ਪਾਹ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਹ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹ। ਮਹਲਾ ਤੀਜਾ। ਚਉ ਜੁਗੀ ਕਲ ਕਾਲੀ ਕਾਂਡੀ, ਇਕ ਉੱਤਮ ਪਦਵੀ ਇਸ ਜੁਗ ਮਾਹੇ, ਗੁਰਮੁਖ ਹਰ ਕੀਰਤ ਫਲ ਪਾਈ ਹੈ, ਜਿਨ ਕੋ ਹਰ ਲਿਖ ਪਾਹੀ। ਨਾਨਕ ਗੁਰਪ੍ਰਸਾਦੀ ਅਨਦਿਨ ਭਗਤ ਰਿਚੁਰੈ, ਹਰ ਭਗਤੀ ਮਾਹੇ ਸਮਾਹੇ ਪੌੜੀ। ਹਰ ਹਰ ਮੇਲ ਸਾਧ ਜਨ ਸੰਗਤ, ਮੁਖ ਬੋਲੀ ਹਰ ਹਰ ਭਲੀ ਬਾਣ, ਹਰ ਗੁਣ ਗਾਵਾਂ ਹਰ ਨਿਤ ਚਵਾਂ, ਗੁਰਮਤੀ ਹਰ ਰੰਗ ਸਦਾ ਮਾਣ। ਹਰ ਜਪ ਜਪ ਔਕਦ ਖਾਧਿਆ, ਸਭ ਰੋਗ ਗਵਾਤੇ ਦੁੱਖਾਂ ਘਾਣ, ਜਿਨ੍ਹਾਂ ਸਾਸ ਗਿਲਾਸ ਨ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ। ਜੋ ਗੁਰਮੁਖ ਹਰਿ ਆਰਾਧ ਦੇ, ਤਿਨ ਚੂਕੀ ਜਮਕੀ ਜਗਤ ਕਾਣ। ਸਲੋਕ ਮਹਲਾ ਤੀਜਾ। ਰੇ ਜਨ ਉਥਾਰੈ ਤਬਿਓ, ਸੁੱਤਿਆਂ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਸਰੀਰ ਜਲੋਂ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ, ਜਗਤ ਜਲੰਦਾ ਡਿੱਠ ਮੈਂ, ਹਉਮੈ ਦੂਜੈ ਭਾਏ, ਨਾਨਕ ਗੁਰ ਸ਼ਰਨਾਈ ਉਬਰੇ, ਸਚ ਮਨ ਸ਼ਬਦ ਧਿਆਏ। ਮਹਲਾ ਤੀਜਾ। ਸ਼ਬਦ ਰਤੇ ਹਉਮੈ ਗਈ, ਸ਼ੋਭਾਵੰਤੀ ਨਾਰ, ਹਰ ਕੈ ਭਾਣੈ ਸਦਾ ਚੱਲੈ, ਤਾਂ ਬਣਿਆ ਸ਼ਿੰਗਾਰ। ਸੇਜ ਸੁਹਾਵੀ ਸਦਾ ਪਿਰਰਾਵੈ, ਹਰ ਵਰ ਪਾਇਆ ਨਾਰ, ਨਾ ਹਰ ਮਰੈ ਨਾ ਕਦੇ ਦੁੱਖ ਲਾਗੈ, ਸਦਾ ਸੁਹਾਗਣ ਨਾਰ। ਨਾਨਕ ਹਰ ਪ੍ਰਮੇਲ ਲਈ, ਗੁਰ ਕੈ ਹੇਤ ਪਿਆਰ ਪੌੜੀ। ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜੀਓ ਤਿਨਕਾ ਦਰਸ਼ਨ ਨਾ ਕਰੋ, ਪਾਪਿਸਟ ਹਥਿਆਰੀ। ਉਹ ਘਰ ਘਰ ਫਿਰੈ ਕੁਸ਼ੁੱਧ ਮਨ ਜਿਉਂ ਧਰਕਟ ਨਾਰੀ, ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮਿਲੋ ਸਤਿਗੁਰ ਦਇਆ ਕਰ, ਗੁਰ ਕਉ ਬਲਿਹਾਰੀ। ਸਲੋਕ ਮਹਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ, ਹਰ ਸੇਤੀ ਮਨ ਰਵ ਰਹਿਆ, ਸੱਚੇ ਰਹਿ ਸਮਾਏ, ਨਾਨਕ ਹਉਂ ਬਲਿਹਾਰੀ ਤਿੰਨ ਕਉ, ਜੋ ਚੱਲਣ ਸਤਿਗੁਰ ਭਾਏ। ਮਹਲਾ ਤੀਜਾ। ਬਿਨ ਸ਼ਬਦੈ ਸ਼ੁੱਧ ਨਾ ਹੋਵਈ, ਜੇ ਅਨੇਕ ਕਰੇ ਸ਼ਿੰਗਾਰ, ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ। ਸਾਕ ਸ਼ੁੱਧ ਸਾਕ ਲੱਖਣੀ, ਨਾਨਕ ਨਾਰੀ ਵਿੱਚ ਕੁਨਾਰ ਪੌੜੀ। ਹਰ ਹਰਿ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਧਿਆਈ ਹਰ ਉਚਰਾਂ, ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਹਉ ਕੁਰਬੈਣੀ,
ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾਂ ਨੈਣੀ। ਹਉ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਸਲੋਕ ਮਹਲਾ ਚੌਥਾ। ਹਰ ਦਰਸਨ ਸਿਉ ਪ੍ਰੀਤ ਹੈ, ਹਰ ਦਰਸਨ ਕੋ ਮਿੱਤ, ਹਰ ਦਰਸਨ ਕੈ ਵਸ ਹੈ, ਜਿਉ ਜੰਤੀ ਕੈ ਵਸ ਜੰਤ। ਹਰ ਕੇ ਦਾਸ ਹਰ ਧਿਆਇ ਦੇ, ਕਰ ਪ੍ਰੀਤਮ ਸਿਉ ਨੇ, ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੈ ਮੇ। ਜੋ ਹਰ ਦਰਸਨ ਕੀ ਉਸਤਤ ਹੈ, ਸਾਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਸੋ ਹਰ ਜਨ ਨਾਮ ਧਿਆਏ ਦਾ, ਹਰ ਜਨ ਇੱਕ ਸਮਾਨ, ਜਨ ਨਾਨਕ ਹਰ ਕਾ ਦਾਸ ਹੈ, ਹਰ ਪੈਜ ਰਖੂ ਭਗਵਾਨ। ਮਹਲਾ ਚੌਥਾ। ਨਾਨਕ ਪ੍ਰੀਤ ਲਾਈ ਤਿਨ ਸੱਚੈ, ਤਿਸ ਬਿਨ ਰਹਿਣ ਨਾ ਜਾਈ। ਸਤਿਗੁਰ ਮਿਲੇ ਤਾਂ ਪੂਰਾ ਪਾਈਐ, ਹਰ ਰਸ ਰਸਨ ਰਸਾਈ ਪੌੜੀ। ਰਹਿਣ ਦਿਨ ਸਪ੍ਰਭਾਤ, ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ, ਜਾਂ ਨਾਨਕ ਸਤ ਬਲਿਹਾਰੇ ਬਲ ਬਲ ਜਾਵਣਾ। ਸਲੋਕ ਮਹਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੈ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਮਹਲਾ ਚੌਥਾ। ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪੈ ਖਪਾਹੇ। ਅੰਤਰ ਲੋਭ ਮਹਾਂ ਗੁਬਾਰਾ, ਤਿਨ ਕੈ ਨਿਕਟ ਨ ਕੋਈ ਜਾਹੇ। ਓਏ ਆਪ ਦੁਖੀ ਸੁ ਕਬੂ ਨ ਪਾਵੈ, ਜਨਮ ਮਰੇ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰਚਰਨੀ ਚਿਤ ਲਾਹੇ। ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ, ਸਹੀ ਬਿਚਕਣ ਜੰਤ ਜਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ। ਸਲੋਕ ਮਹਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਈ। ਨਾਮੋ ਚਿਤ ਬੈ ਨਾਮ ਪੜੈ, ਨਾਮ ਰਹਿ ਲਿਵਲਾਈ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਿਲਾਏ। ਸਤਿਗੁਰ ਮਿਲਿਆ ਨਾਮ ਉਪਜੈ, ਤ੍ਰਿਸ਼ਨਾ ਭੁਗ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਪੱਲੇ ਪਾਈ। ਮਹਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ, ਭਰਮ ਭਰਮਿਆ ਕਰ ਛੂਟ ਗਿਆ। ਉਸ ਪਿੱਛੇ ਵੱਜੈ ਫੱਕੜੀ, ਮੋਕਾਲਾ ਆ ਗਏ ਭਇਆ। ਉਸ ਅਰਲ ਬਰਲ ਮੂੰਹੋਂ ਨਿਕਲੈ, ਨਿਤ ਝੱਗੂ ਸੁੱਟ ਦਾ ਮੁਆ। ਕਿਆ ਹੋਵੈ ਕਿਸੈ ਹੀ ਦਾ ਕੀਤਾ, ਜਾਂ ਧੁਰ ਕਿਰਤ ਉਸਦਾ ਇਹੋ ਜਿਹਾ ਪਿਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ, ਕੂੜ ਬੋਲੇ ਕਿਸੇ ਨਾ ਭਾਵੈ। ਵੇਖੋ ਭਾਈ ਵਡਿਆਈ, ਹਰ ਸੰਤੋ ਸੁਆਮੀ ਆਪਣੇ ਕੀ। ਜੈਸਾ ਕੋਈ ਕਰੈ ਤੈਸਾ ਕੋਈ ਪਾਵੈ, ਇਹ ਬ੍ਰਹਮ ਵਿਚਾਰ ਹੋਵੈ ਦਰ ਸੱਚੈ। ਅੱਗੋਂ ਦੇ ਜਨ ਨਾਨਕ ਆਖ ਸੁਣਾਵੈ ਪੌੜੀ। ਗੁਰ ਸੱਚੈ ਬੱਦਾ ਥੇ, ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ। ਗੁਰ ਚਰਨੀ ਮਨ ਰੱਤੇ, ਗੁਰ ਕਿਰਪਾਲ ਬੇਅੰਤੇ, ਅਵਗੁਣ ਸਭ ਹੱਤੇ। ਗੁਰ ਆਪਣੀ ਕਿਰਪਾ ਧਾਰ, ਆਪਣੇ ਕਰ ਲਿੱਤੇ। ਨਾਨਕ ਸਤ ਬਲਿਹਾਰ, ਜਿਸ ਗੁਰ ਕੇ ਗੁਣ ਤੇ। ਸਲੋਕ ਮਹਲਾ ਪਹਿਲਾ। ਤਾਂ ਕੀ ਰਜ਼ਾਏ ਲਿਖਿਆ ਪਾਏ, ਅਬ ਕਿਆ ਕੀ ਜੈ ਪਾਂਡੇ। ਹੁਕਮ ਹੋਆ ਹਾਸਲ, ਤੱਦੇ ਹੋਏ ਨਿਬੜਿਆ ਹੰਡੈ ਜੀ। ਕਮਾਂਦੇ ਮਹਲਾ ਤੂਜਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੇ ਪੌੜੀ।
ਸਭੇ ਗੱਲਾਂ ਆਪ ਥਾਟ ਬਹਾਲਿਓਨ, ਆਪੇ ਰਚਨ ਰਚਾਏ ਆਪੇ ਹੀ ਘਾਲਿਓਨ, ਆਪੇ ਜਿਨ ਤਿਉ ਪਾਏ ਆਪ ਪ੍ਰਤਪਾਲਿਓਨ, ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਨਾਨਕ ਭਗਤਾਂ ਸਦਾ ਆਨੰਦ, ਭਾਉ ਦੂਜਾ ਜਾਲਿਓਨ। ਸਲੋਕ ਮਹਲਾ ਤੀਜਾ। ਏ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਈ। ਆਉ ਹਰ ਕੈ ਸਦ ਬਲਿਹਾਰਨ, ਜਿਤ ਸੇਵੈ ਸੁਖ ਪਾਈ, ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਈ। ਮਹਲਾ ਤੀਜਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ ਤਿਨ ਨਿਜ ਕਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਰਨ ਸਮਰਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨ ਕੋਈ, ਤੁਧੇ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ ਧੰਨ ਧੰਨ ਗੁਰ ਸੋਈ। ਰਾਗ ਸੂਰਠ ਬਾਣੀ ਭਗਤ ਕਬੀਰ ਜੀ ਕੀ, ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਹੋਏਲੇ ਜਾਰੇ ਹੋਏਲੇ ਗਾਡੇ, ਤੇਰੀ ਗਤ ਦਹੁ ਨਾ ਪਾਈ। ਮਨ ਰੇ ਸੰਸਾਰ ਅੰਧ ਗਹੀਰਾ, ਚਉ ਦਿਸ਼ ਪਸਰਿਓ ਹੈ ਜਮ ਜੀਵਰਾ ਰਹਾਓ। ਕਬਿਤ ਪੜੇ ਪੜ ਕਬਿਤਾ ਮੂਏ, ਕੱਪੜ ਕੇਦਾ ਰਹਿ ਜਾਈ, ਜਟਾਂ ਧਾਰ ਧਰ ਜੋਗੀ ਮੂਏ, ਤੇਰੀ ਗਤੇ ਨੈ ਨ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗੱਡਲੇ ਕੰਚਨ ਪਾਰੀ, ਬੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਜਬ ਜਰੀਐ ਤਬ ਹੋਏ ਭਸਮ ਤਾਨਾ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬੜਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਾ ਸਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ ਰਹਾਓ।

ਉਤਰਹਿਣ ਕਉ ਦੀਆ, ਦੇਹਰੀ ਲਉ ਬਰੀ ਨਾਰ ਸੰਗ ਭਈ ਆਗੈ ਸੱਜਣ ਸੁਹੀਲਾ, ਮਰ ਕਟ ਲਉ ਸਭ ਲੋਕ ਕੁਟੰਬ ਭਇਓ ਆਗੈ ਹੰਸ ਅਕੀਲਾ, ਕਹਿਤ ਕਬੀਰ ਸੁਨੋਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆ ਬੰਧਾਇਆ ਜੋ ਨਲਨੀ ਪ੍ਰਮਸੂਆ, ਵੇਦ ਪੁਰਾਣ ਸਭੈ ਮਤ ਸੁਣ ਕੈ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਕ ਸਿਆਣੇ ਉਠ ਪੰਡਿਤ ਪੈ ਚੱਲੇ ਨਿਰਾਸਾ, ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਰਕ ਪਦ ਰਾਜਾ ਰਹਾਉ, ਬਨ ਖੰਡ ਜਾਏ ਜੋਗ ਤਪ ਕੀਨੋ ਕੰਦ ਮੂਲ ਚੁਣਖਾਇਆ, ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਿਖਾਇਆ।

ਜ ਪੈਸ ਵੀਰਾ ਸੰਤੋ ਮਨ ਭਵਨੈ ਸੁਖ ਬਣਿਆ ਕਿਸ ਜੋਗ ਪ੍ਰਾਪਤ ਗਣਿਆ ਰਹਾਓ ਗੁਰਦਿਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦਲੀਏ ਦਰਵਾਜੇ ਬਾਜੀ ਅਲੇ ਅਨਹਤ ਬਾਜੀ ਕੁੰਭ ਕਮਲ ਜਲ ਭਰਿਆ ਜਲ ਮੀਟਿਆ ਉਬਾ ਕਰਿਆ ਕਉ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਰਾਗ ਸੋਰਠ ਭੁੱਖੇ ਭਗਤ ਨ ਕੀਜੈ ਯਮਾਲਾ ਆਪਣੀ ਲੀਜੈ ਹਉ ਮੰਗੋ ਸੰਤਨ ਰੀਨਾ ਮੈਂ ਨਾਹੀ ਕਿਸੀ ਕਾ ਦੇਣਾ ਮਾਧੋ ਕੈਸੀ ਬਣੈ ਤੁਮ ਸੰਗੇ ਆਪ ਨ ਦੇਹੋ ਤੱਲੇ ਮੋ ਮੰਗੇ ਰਹਾਓ ਦੋਏ ਸੇਰ ਮੰਗੋ ਚੂਨਾ ਪਾਓ ਘਿਓ ਸੰਗ ਲੂਣਾ ਅੱਧ ਸੇਰ ਮੰਗੋ ਦਾਲੇ ਮੋਕੋ ਦੋਨੋ ਵਕਤ ਜਵਾਲੇ

ਤੇਰੀ ਭਗਤ ਕਰੇ ਜਨ ਥੀਂਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉਂ ਤੇਰਾ ਮੈਂ ਫੱਬੋ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ ਘਰ ਦੂਜਾ, ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ, ਨਾਦ ਸਮਾਇ ਲੋ ਰੇ ਸਤਿਗੁਰ ਭੇਟਲੇ ਦੇਵਾ ਰਹਾਓ। ਜਹਾਂ ਝਿਲ ਮਿਲ ਕਾਰ ਦਸੰਤਾ, ਤਹ ਅਨਹਦ ਸ਼ਬਦ ਭਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰਪ੍ਰਸਾਦੀ ਜਾਨੀ। ਰਤਨ ਕਮਲ ਕੋਠਰੀ ਚਮਕਾਰ ਬੀਜਰ ਤਹੀ, ਨੇਰੇ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਜਾਹੇ ਅਨਹਤ ਸੂਰ ਉਜਿਆਰਾ, ਤਾਂ ਦੀਪਕ ਜਲੈ ਸੰਸਾਰਾ, ਗੁਰਪ੍ਰਸਾਦੀ ਜਾਣਿਆ, ਜਨਨਾਮਾ ਸਹਿਜ ਸਮਾਨਿਆ। ਸੋਰਠ ਘਰ ਚੌਥਾ ਪਾੜ ਪੜੋ।

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ, ਦੁਖ ਵਿਸਾਰਨ ਸਿਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਰ ਉਤਾਰਾ ਹੋਏ।

ਕਰੇ। ਤਦ ਬਾਜ ਪਿਆਰੇ ਕੇਵਰ ਹਾਂ, ਸਵੜਿਆਈ ਦੇ ਚਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ। ਸੇਵੀ ਸਾਹਿਬ ਆਪਣਾ ਅਵਰ ਨ ਜਾਚੋਂ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ। ਸਾਹਿਬ ਤੇਰੇ ਨਾਮ ਮਿੱਟੋਂ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ। ਧਨਾਸਰੀ ਮਹਲਾ ਪਹਿਲਾ। ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣਾ, ਨਾਨਕ ਬਿਨ ਮੈਂ ਤਿਸੈ ਸਰੀਬੂ ਜਾ ਕੇ ਜੀ ਪੁਰਾਣਾ।

ਤਨਾਸਰੀ ਮਹਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ ਤਪਹਿ ਹਿਉ ਜੀੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਬਿਸਰਿਆ ਚੰਗਾ ਕਿਉਂ ਹੋਏ ਹਿਕਮਤ ਹੁਕਮ ਨਾ ਪਾ

ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਈ ਰਹਾਉ। ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ, ਲੋਕਪਤੀ ਨੈ ਨਾ ਪਤ ਹੋਏ, ਤਾਂ ਪਤ ਰਹਿ ਰਾਖੈ ਜਾਂ ਸੋਏ। ਜਹਾਂ ਦੇਖਾਂ ਤਾਂ ਰਹਾ ਸਮਾਏ, ਤੁਰ ਬਿਨ ਦੂਜੀ ਨਾਹੀ ਜਾਏ, ਜੇ ਕੋ ਕਰੇ ਕੀਤਾ ਕਿਆ ਹੋਏ, ਜਿਸਨੂੰ ਬਖਸ਼ੇ ਸਾਚਾ ਸੋਏ। ਹੁਣੇ ਉੱਠ ਚੱਲਣਾ ਮੋਤ ਕੇ ਤਾਲ, ਕਿਆ ਮੋਦੇ ਸਾਂ ਗੁਣ ਨਹੀਂ ਨਾਲ, ਜੈਸੀ ਨਦਰ ਕਰੇ ਤੈਸਾ ਹੋਏ, ਮਨ ਨਦਰੀ ਨਾਨਕ ਨਹੀਂ ਕੋਏ, ਧਨਾਸਰੀ ਮਹਲਾ ਪਹਿਲਾ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵ ਲਾਏ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਗੁਰਪ੍ਰਸਾਦੀ ਪਾਇਆ ਜਾਏ, ਹਰ ਸਿਉਂ ਚਿਤ ਲਾਗੈ ਫਿਰ ਕਾਲ ਨ ਖਾਈ ਰਹਾਉ, ਸੱਚ ਸਿਮਰਿਆ ਹੋਵੇ ਪ੍ਰਗਾਸ਼, ਤਾਂ ਤੇ ਬਿਖਿਆ ਮੈਂ ਰਹਿ ਉਦਾਸ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਐਸੀ ਸੇਵਕ ਸੇਵਾ ਕਰੇ, ਜਿਸ ਕਾ ਜੀਉ ਤਿਸੇ ਆਗੈ ਧਰੈ, ਸਾਹਿਬ ਭਾਵੈ ਸੋ ਪਰਵਾਨ, ਜੁਸ ਸੋ ਸੇਵਕ ਦਰਗਾਹ ਪਾਵੈ ਮਾਣ। ਸਤਿਗੁਰ ਕੀ ਮੂਰਤਿ ਹਿਰਦੈ ਵਸਾਏ, ਜੋ ਇੱਛੈ ਸੋਈ ਫਲ ਪਾਏ, ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮ ਤੇ ਕੈਸਾ ਡਰੈ। ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉਂ ਧਰੇ ਪਿਆਰ, ਤਾਂ ਕੋ ਪਾਵੈ ਮੋਕ ਦੁਆਰ, ਜਪ ਤਪ ਸਭੇ ਸ਼ਬਦ ਹੈ ਸਾਰ। ਧਨਾਸਰੀ ਮਹਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ ਰਹਾਉ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ, ਜੇਤਾ ਮੋਹ ਪਰੀਤ ਸੁਆਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ਼ ਮੋਹ ਚਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਧਨਾਸਰੀ ਮਹਲਾ ਪਹਿਲਾ, ਚੋਰ ਸਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾਂ ਤਸੂ ਨਸ਼ੀਜੈ, ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ। ਸੁਣ ਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੂਝੀਐ ਸਚਿਆਰ ਰਹਾਉ। ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ, ਜੇ ਸਾਥ ਰੱਖੀਐ ਦੀਜੈ ਰਲਾਏ, ਜਾਂ ਪਰਖੀਐ ਖੋਟਾ ਹੋਏ ਜਾਏ, ਜੈਸਾ ਕਰੇ ਸੋ ਤੈਸਾ ਪਾਵੇ, ਆਪ ਬੀਜ ਆਪੇ ਹੀ ਖਾਵੇ, ਜੇ ਵਡਿਆਈਆਂ ਆਪੇ ਖਾਏ, ਜਿਹੀ ਸੁਰਤ ਤੀ ਹੈ ਰਾਹ ਜਾਏ, ਜੇ 100 ਕੂੜੀਆਂ ਕੂੜ ਕਬਾੜ, ਭਾਵੈ ਸਭ ਆਖੋ ਸੰਸਾਰ, ਤੁਧ ਭਾਵੈ ਅਤੀ ਪਰਵਾਨ, ਨਾਨਕ ਜਾਣੈ ਜਾਣ ਸੁਜਾਨ। ਧਨਾਸਰੀ ਮਹਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨ ਪੜੈ ਇਆਣਾ।

ਵੇਖ ਨਾਨਕ ਜੇ ਵਿੱਚ ਰੁੱਪਾ ਹੋਏ ਖਰਾ ਖਰਾ ਆ ਕੈਸਾ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਘਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜਗਤ ਪਛਾਣੈ ਗੁਰਪ੍ਰਸਾਦੀ ਇੱਕੋ ਜਾਣੈ ਕਾਜ਼ੀ ਸੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਧਾਰੈ ਦਾਨਿਸ਼ ਬੰਦ ਸੋਈ ਦਿਲ ਥੋਵੈ ਮੁਸਲਮਾਨ ਸੋਈ ਮਲਖ ਹੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਾਹ ਕਾ ਨਿਸ਼ਾਨ ਧਨਾਸਰੀ ਮਹਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤ ਗੁਰਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾ ਨਸਤ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਯੱਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਮੀਟੈ ਨਾਕ ਪਗੜੈ ਠੱਗਣ ਕੋ ਸੰਸਾਰ ਰਹਾਉ ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ ਮਗਰ ਪਛੈ ਕਛ ਨ ਸੂ

0: ਮਲੇਸ਼ ਭਾਖਿਆ ਗਹੀ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਅਸ਼ਟ ਸਾਜ ਸਾਜ ਪ੍ਰਾਣ ਸੋਧੈ, ਕਰੈ ਬੇਦ ਅਭਿਆਸ, ਬਿਰਨਾਮ ਹਰ ਕੇ ਮੁਕਤ ਨਾਹੀ, ਕਹੈ ਨਾਨਕ ਦਾਸ। ਧਨਾਸਰੀ ਮਹਲਾ ਪਹਿਲਾ। ਆਰਤੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕ ਮੰਡਲ ਜਨਕ ਮੋਤੀ। ਧੂਪ ਮੱਲਿਆਂ ਨਾਲੋ ਪਵਨ ਚਵਰੋ ਕਰੇ, ਸਗਰ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ, ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲਦੀ ਨਾਨਕ ਸਾਰੰਗ ਕੋ ਹੋਏ, ਜਾਂ ਤੇ ਤੇਰਾ ਨਾਮ ਵਾਸਾ। ਧਨਾਸਰੀ ਮਹਲਾ ਤੀਜਾ। ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਇਹ ਤਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦਬਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਧਨਵੰਤ ਹਰ ਨਾਮ ਲੈ ਬੁਲਾਏ। ਗੁਰ ਪੂਰੈ ਹਰ ਧਨ ਪ੍ਰਗਾਸ਼ਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਉ। ਆਪ ਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਕੜ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਧਨਾਸਰੀ ਮਹਲਾ ਤੀਜਾ। ਹਰ ਨਾਮ ਧਨ ਨਿਰਮਲ ਅਤਿ ਅਪਾਰਾ, ਗੁਰੂ ਕੈ ਸ਼ਬਦ ਭਰੇ ਭੰਡਾਰਾ। ਨਾਮ ਧਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹ ਜਲੇ ਅਭਿਮਾਨ। ਗੁਰਮੁਖ ਹਰ ਰਸ ਚਾਖੈ ਕੋਈ, ਤੇ ਸਦਾ ਆਨੰਦ ਹੋਏ। ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ। ਸ਼ਬਦ ਦੀਪਕ ਵਰਤੈ ਤੇ ਲੋਏ, ਜੋ ਚਾਖੈ ਸੋ ਨਿਰਮਲ ਹੋਏ। ਨਿਰਮਲ ਨਾਮ ਹਉ ਮੈਂ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ, ਤੇ ਸਦਾ ਹਰਖ ਨਾਹੀਂ ਕਦੇ ਸੋਗ। ਆਪ ਮੁਕਤ ਅਵਰਾ ਮੁਕਤ ਕਰਾਵੇ, ਹਰ ਨਾਮ ਜਪੈ ਹਰ ਤੇ ਸੁਖ ਪਾਵੇ। ਬਿਨ ਸਤਿਗੁਰੂ ਸਭ ਮੋਈ ਬਿਲ ਲਾਏ, ਅੰਦਨ ਦਾਜੈ ਸ਼ਾਂਤ ਨਾ ਪਾਏ। ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸ਼ਾਂਤ ਸੁਖ ਪਾਏ। ਧਨਾਸੁਰੀ ਮਹਲਾ ਤੀਜਾ। ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨੈ ਪ੍ਰਤਪਾਲੇ। ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰਤੇ ਲਿਵਲਾਏ। ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ਼ ਹਰ ਨਾਮ ਧਿਆਵੈ ਰਹਾਉ। ਇਹ ਹਰ ਰੰਗ ਗੂੜਾ ਧਨ ਪਿਰ ਹੋਏ, ਸ਼ਾਂਤ ਸਿੰਗਾਰ ਰਾਵੇ ਪ੍ਰਭ ਸੋਏ। ਹਉ ਮੈਂ ਵਿੱਚ ਪ੍ਰਭ ਕੋਏ ਨ ਪਾਏ, ਮੂਲੋਂ ਭੁੱਲਾ ਜਨਮ ਗਵਾਏ। ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, सेवा साची नाम समाणी शब्द मिले प्रीतम सदा त्याए साच नाम वडियाई पाए आपे करता जुग जुग सोए नदर करे मे लावा होए कुरबाणी ते हर मन बसाए नानक साचर ते प्रभ आप मिलाए तना सरी महला तीजा
1: ਦੂਜਾ ਪਾਏ ਸਭ ਪਰ ਜਿਵ ਗੋਈ ਮਨਮੁਖ ਚੋਟਾਂ ਖਾਏ ਆਪਣੀ ਪਾਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸਾ ਪਾਤ ਉਤਮ ਹੋਏ ਰਹਾ ਗੁਰਮੁਖ ਉਪਰੇ ਹਰ ਸਰਨਾਈ ਰਾਮ ਨਾਮ ਰਾਤੇ ਭਗਤ ਦਿਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰੱਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਬਿਰਲਾ ਕੋ ਜਾਨ ਗੁਰ ਕਾ ਸ਼ਬਦ ਆਪ ਪਛਾਨ ਸਾਚੀ ਰਾਸ ਸਾਚਾ ਵਾਪਾਰ ਸੋ ਧੰਨ ਪੁਰਖ ਜਿਸ ਨਾਮ ਪਿਆਰ ਤਿੰਨ ਪ੍ਰਭ ਸਾਚਾ ਇੱਕ ਸੱਚ ਲਾਏ ਉੱਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਤਨਾ ਸ੍ਰੀ ਮਹਲਾ ਤੀਜਾ ਜੋ ਹਰ ਸੇਵਹਿ ਤਿੰਨ ਬਲ ਜਾਉ ਤਿੰਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸੱਚ ਸੰਭਾਲਿਓ ਦੁਖ ਜਾਏ ਸਾਚਾ ਸ਼ਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸੱਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੈ ਭਾਣਾ ਚੱਲੈ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੂਝੈ ਨਾ ਜਾਣਾ ਬਾਣੀ ਮਨ ਮੁਖਨ ਦੇ ਦੁੱਖ ਵਿਹਾਨੀ ਸਤਿਗੁਰ ਭੇਟੇ ਤਾਂ ਸੁਖ ਪਾਏ ਹਉਮੈ ਵਿੱਚੋ ਠਾਕਰ ਹਾਏ ਕਿਸਨੋ ਕਹੀਐ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਰ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਚਾ ਭਾਵਾ ਤਨਾ ਸ੍ਰੀ ਮਹਲਾ ਤੀਜਾ ਮਨ ਮਰੈ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸਨੋ ਬਖਸ਼ੇ ਹਰ ਦੇ ਵਡਿਆਈ ਗੁਰਪ੍ਰਸਾਦ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਂਗਲ ਮਿਕਦਾਰਾ ਗੁਰ ਅੰਕ ਸਮਾਰ ਜਵਾਲਨ ਹਾਰਾ ਮਨ ਅਸਾ ਸਾਧੈ ਜਨ ਕੋਈ ਆਚਾਰ ਚਰੈ ਤਾਂ ਨਿਰਮਲ ਹੋਈ ਗੁਰਮੁਖੇ ਮਨ ਲਿਆ ਸਵਾਰ ਹਉਮੈ ਵਿੱਚੋਂ ਤਜਾ ਵਿਕਾਰ ਜੋ ਤੁਰ ਰੱਖੀਅਨ ਮੇਲ ਮਿਲਾਏ ਕਦੇ ਨਾ ਵਿਛੜੈ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣਾ ਨਾਨਕ ਗੁਰਮੁਖ ਨਾਮ ਪਛਾਣਾ ਤਨਾ ਸ੍ਰੀ ਮਹਲਾ ਤੀਜਾ ਕਾਚਾ ਤਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਣ ਆਵੈ ਜਾਏ ਰਹਾਉ ਮਨਮੁਖ ਭੂਲੇ ਸਮਰਹ ਗਵਾਰ ਭਵਜਲ ਡੂਪੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰਾ ਭਾਗ ਸਾਚ ਰੱਤੇ ਅਹਿਨਸ ਬੈਰਾਗ ਚੋ ਜੁਗਮੈ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕੇ ਸਾਚਾ ਸਾਚਾ ਹੈ ਸੋਏ ਉੱਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਤਨਾ ਸ੍ਰੀ ਮਹਲਾ ਤੀਜਾ ਨਾਵੈ ਕੀ ਕੀਮਤ ਮਿੱਤ ਕਹੀ ਨਾ ਜਾਏ ਸੇ ਜਨ ਧਨ ਜਨਿਕ ਨਾਮ ਲਿਵਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੂਰਖ ਮੂਰਖ ਮਨ ਮਾਹੇ ਹਉਮੈ ਵਿੱਚ ਸਭ ਕਾਰ ਕਮਾਹੇ ਗੁਰਪ੍ਰਸਾਦੀ ਹਉਮੈ ਜਾਏ ਆਪੇ ਬਖਸ਼ੇ ਲੈ ਮਿਲਾਏ ਵਿਖਿਆ ਕਾ ਤਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਾ ਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗਾ, ਨਾਨਕ ਨਾਮ ਸਦਾ ਸੁਖ ਆਗਾ। ਰਾਗ ਤਨਾਸਰੀ ਮਹੱਲਾ ਤੀਜਾ ਕਰ ਚੌਥਾ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹ ਦਇਆਲ ਨਾਮ ਤੇ ਹੁਮੰਗਤ ਜਨ ਕਉ, ਸਦਾ ਰਹੁ ਰੰਗ ਰਤਾ। ਹਉ ਬਲਿਹਾਰਾ ਜਾਉ, ਸਾਚੇ ਤੇਰੇ ਨਾਮ ਬਿਟੋ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨ ਦੂਜਾ ਕੋਈ ਰਹਾਉ। ਬਹੁਤੇ ਫੇਰ ਪਏ ਕਿਰਪਨ ਕਉ, ਆਪ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਭਣਤ ਨਾਨਕ ਪਰਮ ਪਟ ਖੁੱਲੇ, ਗੁਰਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਧਨਾਸਰੀ ਮਹੱਲਾ ਚੌਥਾ, ਕਰ ਪਹਿਲਾ ਚੌਪਦੇ, ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਜੋ ਹਰ ਸੇਵਹਿ ਸਗਤ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ। ਹਰ ਗੁਣ ਕਹਿ ਨਾ ਸਕੋ ਬਨਵਾਰੀ, ਹਮ ਪਾਪੀ ਪਾਥਰ ਨੀਰ ਡੁਬਤ। ਕਰ ਕਿਰਪਾ ਪਾਖਣ ਹਮ ਤਾਰੀ ਰਹਾਉ। ਜਨਮ ਜਨਮ ਕੇ ਲਾਗੇ ਬਿਖ, ਮੋਰਚਾ ਲੱਗ ਸੰਗਤ ਸਾਧ ਸਵਾਰੀ। ਜੋ ਕੰਚਨ ਬਹਿ ਸੰਤਰ ਤਾਉ, ਮਲ ਕਾਟੀ ਕੱਟ ਤੇ ਉਤਾਰੀ। ਹਰ ਹਰ ਜਪਣ ਜਪੋ ਦਿਨ ਰਾਤੀ, ਜਪ ਹਰ ਹਰ ਹਰ ਉਰਤ ਹਰੀ। ਹਰ ਹਰ ਹਰ ਔਖਦ ਜਗ ਪੂਰਾ, ਜਪ ਹਰ ਹਰ ਹਉ ਮੈਂ ਮਾਰੀ। ਹਰ ਹਰ ਅਗਮੇ ਅਗਾਧ ਬੋਧ, ਅਪਰੰਪਰ ਪੁਰਖ ਅਪਾਰੀ। ਜਨ ਕਉ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈ ਜਿਸਵਾਰੀ। ਧਨਾਸਰੀ ਮਹੱਲਾ ਚੌਥਾ, ਹਰ ਕੇ ਸੰਤ ਜਨਾ ਹਰ ਜਪਿਓ, ਤਿਨਕਾ ਦੁਖ ਪਰਮ ਭਉ ਭਾਗੀ। ਆਪਣੀ ਸੇਵਾ ਆਪ ਕਰਾਈ, ਗੁਰਮਤਿ ਅੰਤਰ ਜਾਗੀ। ਹਰ ਕਾ ਨਾਮ ਰਤਾ ਬੈਰਾਗੀ, ਹਰ ਹਰ ਕਥਾ ਸੁਣੀ ਮਨ ਪਾਈ। ਗੁਰਮਤਿ ਹਰ ਲਿਵ ਲਾਗੀ ਰਹਾਉ, ਹਾ ਸੰਤ ਜਨਾ ਕੀ ਜਾਤ ਹਰ ਸੁਆਮੀ। ਤੁਮ ਠਾਕੁਰ ਹਮ ਸਾਂਗੀ, ਜੈਸੀ ਮਤ ਦੇਵੋ ਹਰ ਸੁਆਮੀ। ਹਮ ਤੈਸੇ ਬੁਲਗ ਬੁਲਾਗੀ, ਕਿਆ ਹਮ ਕਿਰਮ ਨਾਨ ਨਿਕ ਕੀਰੇ। ਤੁਮ ਵੱਡ ਪੁਰਖ ਵਡਾਗੀ, ਤੁਮਰੀ ਗਾਤ ਮਿਤ ਕਹਿ ਨਾ ਸਕਾਂ ਪ੍ਰਭ। ਹਮ ਕਿਉ ਕਰ ਮਿਲੈ ਹਾਗੀ, ਹਰ ਪ੍ਰਭ ਸੁਆਮੀ ਕਿਰਪਾ ਤਾਰੂ। ਹਮ ਹਰ ਹਰ ਸੇਵਾ ਲਾਗੀ, ਨਾਨਕ ਦਾਸਨ ਦਾਸ ਕਰੋ ਪ੍ਰਭ। ਹਮ ਹਰ ਕਥਾ ਕਥਾਗੀ, ਧਨਾਸਰੀ ਮਹੱਲਾ ਚੌਥਾ। ਹਰ ਕਾ ਸੰਤ ਸਤਿਗੁਰ ਸਤਿਪੁਰਖਾ, ਜੋ ਬੋਲਾ ਹਰ ਹਰ ਬਾਣੀ। ਜੋ ਜੋ ਕਹਾ ਸੁਣੈ ਸੁਮੁਖਤਾ, ਹਮ ਤਿਸ ਕਾ ਸਤਿਗੁਰ ਬਾਣੀ। ਹਰ ਕੇ ਸੰਤ ਸੁਣੋ ਜਸ ਕਾਨੀ, ਹਰ ਹਰ ਕਥਾ ਸੁਣੋ ਏਕ ਨਿਮਖ ਪਾਲ। ਸਭ ਕਿਲ ਵਿਖ ਪਾਪ ਲਹਿ ਜਾਨੀ ਰਹਾਉ, ਐਸਾ ਸੰਤ ਸਤਿ ਜਿਨ ਪਾਇਆ, ਤੇ ਵੱਡ ਪੁਰਖ ਵਡਾਨੀ। ਤਿਨ ਕੀ ਤੂਰ ਮੰਗਹਿ ਪ੍ਰਭ ਸੁਆਮੀ, ਹਮ ਹਰ ਲੋਚ ਲੁਛਾਨੀ। ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ, ਜਿਨ ਜਪਿਓ ਸੇ ਤ੍ਰਿਪਤਾਨੀ। ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ, ਸਭ ਲਾਥੀ ਭੂਖ ਪੁਖਾਨੀ। ਜਿਨ ਕੇ ਵੱਡੇ ਭਾਗ ਵੱਡ ਉੱਚੇ, ਤਿਨ ਹਰ ਜਪਿਓ ਜਪਾਨੀ। ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ, ਜਨ ਨਾਨਕ ਦਾਸ ਦਸਾਨੀ। ਧਨਾਸਰੀ ਮਹੱਲਾ ਚੌਥਾ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ। ਹਰ ਹਰ ਕਥਾ ਨਿਰਾਲੀ ਰਹਾਉ, ਹਰ ਕੇ ਸੰਤ ਸੁਣੋ ਜਨ ਪਾਈ। ਗੁਰ ਸੇਵਹੁ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬਾਂਧੋ। ਮਤ ਜਾਣੋ ਆਜ ਕੇ ਕਾਲੀ, ਹਰ ਕੇ ਸੰਤ ਜਪੋ ਹਰ ਜਪਣਾ। ਹਰ ਸੰਤ ਚੱਲੈ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ। ਹਰ ਮਿਲਿਆ ਕੇਲ ਕੇ ਲਾਲੀ, ਹਰ ਹਰ ਜਪਣ ਜਪ ਲੋਚ ਲੁਚਾਨੀ। ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ। ਹਮ ਸਾਧ ਜਨਾ ਪਗਰਾਲੀ, ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਪਏ ਹਰ ਸੁਆਮੀ, ਹਮ ਚਾਤਰਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜੋ ਬਿਨ ਅਮਲਾ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ ਰਹਾਓ। ਤੁਮ ਹਰ ਸਰਵਰ ਆਤੇ ਅਗਾਹ, ਹਮ ਲਹਿ ਨਾ ਸਕੈ ਅੰਤ ਮਾਤੀ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨੋ ਆਪਣ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚ ਲੂਲੈ ਰਾਤੀ। ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਊਤਮ ਪਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਨਾਵੈ ਭਾਤੀ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਭਗਤੀ। ਤਨਾ ਸ੍ਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹੋ ਤੁਮ ਪਾਈ, ਕਿਵ ਛੂਟੈ ਹਾਮ ਛੁਟ ਕਾਕੀ। ਹਰ ਹਰ ਜਾਪ ਬੇੜੀ ਹਰ ਤੁਲਹਾ, ਹਰ ਜਪਿਓ ਤਰਹ ਤਰਾਕੀ। ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਹਰ ਜਪਣ ਜਪਾਵੋ ਆਪਣਾ। ਹਮ ਮਾਂਗੀ ਭਗਤੇ ਕਾਕੀ ਰਹਾਓ, ਹਰ ਕੇ ਸੇਵਕ ਜੇ ਹਰ ਪਿਆਰੇ। ਜਿਨ ਜਪਿਓ ਹਰ ਬਚਨਾਕੀ, ਲੇਖਾ ਚਿੱਤਰ ਗੁਪਤ ਜੋ ਲਿਖਿਆ, ਸਭ ਛੂਟੀ ਜਮਕੀ ਬਾਕੀ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾਕੀ। ਦਿਨਿਅਰ ਸੂਰ ਤਿਸਨਾ ਅਗਨ ਬੁਝਾਨੀ, ਸਿਵ ਚਰਿਓ ਚੰਦ ਚੰਦਾਕੀ। ਤੁਮ ਹਾ ਵੱਡ ਪੁਰਖੇ ਵੱਡ ਅਗਮੇ ਅਗੋਚਰ, ਤੁਮ ਆਪੇ ਆਪ ਪਾਕੀ। ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸਤ ਸਾਕੀ। ਤਨਾ ਸ੍ਰੀ ਮਹੱਲਾ ਚੌਥਾ। ਕਰ ਪੰਜਵਾ ਦੁਪਦੇ ਏਕੋ ਅੰਕਾਰ, ਸਤਿਗੁਰ ਪ੍ਰਸਾਦ ਉਰ ਧਾਰ ਵਿਚਾਰ। ਮੁਰਾਰ ਰਮੋ ਰਾਮ ਮਨ ਮੋਹਣ ਨਾਮ ਜਪੀਨੇ, ਅਦ੍ਰਿਸ਼ਟਿ ਅਗੋਚਰ ਅਪਰੰਪਰ ਸੁਆਮੀ। ਗੁਰ ਪੂਰਾ ਪ੍ਰਗਟ ਕਰ ਦੀਨੇ, ਰਾਮ ਪਾਰਸ ਚੰਦਨ ਕਹਮ ਕਾਸਟ ਲੋਸਟ। ਹਰ ਸੰਗ ਹਰੀ ਸਤਸੰਗ ਪਏ, ਹਰ ਕੰਚਨ ਚੰਦਨ ਕੀਨੇ ਰਾਹਵ। ਨਵਸ਼ੇ ਖਟ ਬੋਲੈ ਮੁਖ ਅਗਰ, ਮੇਰਾ ਹਰ ਪ੍ਰਭ ਇਵ ਨਾ ਪਤੀਨੇ। ਜਨ ਨਾਨਕ ਹਰ ਹਿਰਦੈ ਸਤਿਹਾਵੋ, ਇਉਂ ਹਰ ਪ੍ਰਭ ਮੇਰਾ ਪੀਨੇ। ਤਨਾ ਸ੍ਰੀ ਮਹੱਲਾ ਚੌਥਾ। ਗੁਣ ਕਹੋ ਹਰ ਲਹੋ ਕਰ ਸੇਵਾ, ਸਤਿਗੁਰ ਇਵ ਹਰ ਹਰ ਨਾਮ ਤਿਹਾਈ। ਹਰ ਦਰਗਹਿ ਭਾਵੈ ਫਿਰ ਜਨਮ ਨਾ ਆਵੈ, ਹਰ ਹਰ ਹਰ ਜੋਤ ਸਮਾਈ। ਜਪ ਮਨ ਨਾਮ ਹਰੀ ਹੋਹੇ ਸਰਬ ਸੁਖੀ, ਹਰ ਜਸ ਊਚ ਸਭਨਾ ਤੇ ਉਪਰ। ਹਰ ਹਰ ਹਰ ਸੇਵ ਛਡਾਈ ਰਹਾਓ, ਹਰ ਕਿਰਪਾ ਨਿਦਕੀਨੀ। ਗੁਰ ਭਗਤ ਹਾਮ ਦੀਨੀ, ਤਬ ਹਰ ਸੋ ਪ੍ਰੀਤ ਬਨ ਆਈ। ਬਹੁ ਚਿੰਤਵ ਸਾਰੀ ਹਰ ਨਾਮ ਰੁਥਾਰੀ, ਨਾਨਕ ਹਰ ਪੈ ਹੈ ਸਖਾਈ। ਤਨਾ ਸ੍ਰੀ ਮਹੱਲਾ ਚੌਥਾ। ਹਰ ਪੜ ਹਰ ਲੇਖ ਹਰ ਜਪ ਹਰ ਗਾਓ, ਹਰ ਪੌਜਲ ਪਾਰ ਉਤਾਰੀ। ਮਨ ਬਚਨ ਹਿਰਦੈ ਧਿਆਏ, ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮੁਰਾਰੀ। ਮਨ ਜਪੀਐ ਹਰ ਜਗਦੀਸ਼, ਮਿਲ ਸੰਗਤ ਸਾਧੂ ਮੀਤ। ਸਦਾ ਆਨੰਦ ਹੋਵੈ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ ਰਾਹਾ। ਹਰ ਹਰ ਕਰੀ ਦ੍ਰਿਸ਼ਟਤਾ ਭਇਓ ਮਨ ਉਦਮ, ਹਰ ਹਰ ਨਾਮ ਜਪਿਓ ਗਤ ਪਈ ਹਮਾਰੀ। ਜਿਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ, ਹਰ ਆਏ ਪਰਿਓ ਹੈ ਸਰਨ ਤੁਮਾਰੀ। ਤਨਾ ਸ੍ਰੀ ਮਹੱਲਾ ਚੌਥਾ। ਚੌਰਾਸੀ ਸਿੱਧ ਬੁੱਧ 33 ਕੋਟ ਮੁਨ ਜਨ, ਸਭ ਚਾਹ ਹਰ ਜੀ ਤੇਰੋ ਨਾਉ। ਗੁਰ ਪ੍ਰਸਾਦ ਕੋ ਬਿਰਲਾ ਪਾਵੈ, ਜਿਨ ਕੋ ਲਾਟ ਲਿਖਿਆ ਤੁਰ ਪਾਉ। ਜਪ ਮਨ ਰਾਮੈ ਨਾਮ ਹਰ ਜਸ ਉਤਮ ਕਾਮ, ਜੋ ਗਾਵੈ ਸੁਣੈ ਤ੍ਰਜਾ ਸੁਸਵਾਮੀ। ਹਉ ਤਿਨਕੈ ਸਦ ਬਲਿਹਾਰ ਜਾਉ ਰਹਾਉ, ਸਰਨਾਗਤ ਪ੍ਰਤਪਾਲ ਕਰ ਸੁਆਮੀ। ਜੋ ਤੁਮ ਦੇਹੁ ਸੋਈ ਹਉ ਪਾਉ, ਦੀਨ ਦਿਆਲ ਕਿਰਪਾ ਕਰ ਦੀਜੈ। ਨਾਨਕ ਹਰ ਸਿਮਰਨ ਕਹ ਚਾਉ। ਤਨਾ ਸ੍ਰੀ ਮਹੱਲਾ ਚੌਥਾ। ਸੇਵਕ ਸਿੱਖ ਪੂਜਨ ਸਭ ਆਵਹ, ਸਭ ਗਾਵੈ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਂਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬੋਲੋ ਭਾਈ ਹਰ ਕੀਰਤ ਹਰ ਭਵ ਜਲ ਤੀਰਥ, ਹਰ ਦਰ ਤਿਨਕੀ ਉਤਮ ਬਾਤ ਹੈ ਸੰਤੋ। ਹਰ ਕਥਾ ਜਿਨ ਜਨੋ ਜਾਨੀ ਰਹਾਉ, ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਭਵ ਚੋਜ ਵਡਾਨੀ। ਜਿਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ, ਅਵਰ ਸਭ ਤਿਆਗ ਉਹਾ ਹਰ ਪਾਨੀ। ਤਨਾ ਸ੍ਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਾਰ, ਜਾ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰਿ ਪੁਰਖ ਨਿਰੰਜਨਾ ਰਹਾਉ। ਜਾਂ ਹਰਿ ਸਿਮਰਨ ਭਇਆ ਤਾਂ ਉਪਾਦ ਗਤ ਕੀਨੀ, ਵਡਭਾਗੀ ਹਰਿ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰਿ ਭਵ ਜਲ ਤਰਨਾ ਤਨਾਸਰੀ ਮਹੱਲਾ ਚੌਥਾ, ਮੇਰੇ ਸ਼ਾਹਾ ਮੈਂ ਹਰਿ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤ ਸਾਹਾ, ਅਬਰ ਕੈ ਜਾਣੈ ਕੋਈ ਰਹਾਉ। ਸਾਚਾ ਸਾਹਿਬ ਸਚ ਤੂੰ ਮੇਰੇ ਸ਼ਾਹਾ, ਤੇਰਾ ਕੀਆ ਸਚ ਸਭ ਹੋਏ, ਝੂਠਾ ਕਿਸ ਕੋ ਆਖੀ।

ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਕੇ ਦੇਵਤੇ ਕੀ ਏ ਕਰਤਨ ਲਾਗੀ ਵਾਰ ਮਹਲਾ ਦੂਜਾ ਜੇ ਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ

ਪੌੜੀ ਆਪਣੇ ਆਪ ਸਾਜਿਓ, ਆਪਣੇ ਰਚਿਓ ਨਾਓ, ਦੋਈ ਕੁਦਰਤ ਸਾਜੀਐ ਕਰਿਆ ਸੁਨੇਠੋ ਚਾਓ। ਦਾਤਾ ਕਰਤਾਪ ਤੂੰ ਤੁਸ ਦੇਵੈ ਕਰੇ ਪਸਾਓ, ਤੂੰ ਜਾਣੇ ਸਭ ਸਹਿ ਦਿਲੈ ਸਿੰਦ ਕਵਾਓ, ਕਰਿਆ ਸੁਨੇਠੋ ਚਾਓ, ਕਰਿਆ ਸੁਨੇਠੋ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨਾ ਸਰਬ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਾ ਜਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਹੀਂ ਚਲ ਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੁੱਝੇ ਸਭ ਭਾਓ।

ਨਾਨਕ ਜੀ ਪਾਇ ਕੈ ਲਿਖਣਾ ਹੋਵੇ ਧਰਮ ਬਹਾਲਿਆ ਉੱਥੇ ਸੱਚੇ ਸੱਜ ਬੜੈ ਚੁਣ ਮਕੜੇ ਜਮਾ ਲਿਆ ਥਾਉ ਨ ਪੈਣ ਕੁੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰਾ ਨਾ ਏ ਰਤੇ ਸਜਣ ਗਏ ਹਰ ਗਿਦ ਠੱਕਣ ਵਾਲਿਆ ਲਿਖਣਾ ਹੋਵੇ ਧਰਮ ਬਹਾਲਿਆ ਲਿਖਣਾ ਹੋਵੇ ਧਰਮ

ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾ ਗਿਆ ਫਿਰਿਆ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗਿਆ ਹੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਨਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਵਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ

ਕੁਦਰਤ ਜਾਤੀ ਜਿਨਸੇ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ।

ਚੱਲੇ ਲਖ ਦਰਿਆਓ ਭੈ ਵਿੱਚ ਅਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਪਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਤ ਕੋ ਖਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸਰਨਾਥ

0: ਨਦਰ ਕਰੇ ਜੀ ਆਪਣੀ ਤੇ ਨਦਰੀ ਸਤਿਗੁਰੂ ਪਾਇਆ। ਇਹ ਜੀ ਬਹੁਤੇ ਜਨਮ ਪਰਮਿਆ ਤੇ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜੀ ਵਿੱਚੋਂ ਆਪ ਕੋ ਆਇਆ, ਜਿਨੀ ਸੱਚੋ ਸੱਚ ਬੁਝਾਇਆ, ਜਿਨੀ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਿਰਜਣਹਾਰ ਨਾਨਕ ਮੁਸੇ ਗਿਆਨ ਹੁਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਪਛਾਣੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਜਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹਾ ਪੰਖੀ ਭਾਉਂਦੀਆਂ ਲੈ ਨਸਾ ਸੂਏ ਚਾੜ ਭਾਈਏ ਜੰਤ ਨਾਨਕ ਭਾਉਂਦਿਆਂ ਗਣਤਨੰਤ ਬੰਧਨ ਬੰਦ ਭਵਾਏ ਸੋਏ ਪਿਆ ਕੀਰਤਨ ਚੈ ਸਭ ਕੋਏ ਨੱਚ

ਨਾ ਜਾਈਐ ਜੀ ਆਪਣੇ ਸਭ ਤੇ ਸਦਾ ਦੇਖਾ ਜੇ ਅਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੁਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿਣਾ ਪਰੀਆ ਪਾਈਐ ਕੋ ਰਹਿਣਾ ਪਰੀਆ।

ਮਹਲਾ ਪਹਿਲਾ ਮੁਸਲਮਾਨਾ ਸਿਵ ਸਰੀਰ ਭਰ ਭੜ ਕਰੇ ਵਿਚਾਰ ਬੰਦੇ ਸੇ ਜੇ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾ ਈਸਲਾ ਦਰਸ਼ਨ ਰੂਪ ਅਪਾਰ ਤੀਰਥ ਨਾ ਵਾਰ ਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਨ ਧਿਆਨ ਜਿਤੇ ਅਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾ

ਹੂੰ ਵਿੱਚ ਜੰਮਿਆ ਹੂੰ ਵਿੱਚ ਮੋਆ ਹੂੰ ਵਿੱਚ ਦਿੱਤਾ ਹੂੰ ਵਿੱਚ ਲਿਆ ਹੂੰ ਵਿੱਚ ਖੱਟਿਆ ਹੂੰ ਵਿੱਚ ਗਿਆ ਹੂੰ ਵਿੱਚ ਸੁਚਿਆਰ ਕੁੜਿਆ ਹੂੰ ਵਿੱਚ ਪਾਪੁਨ ਵਿਚਾਰ ਹੂੰ ਵਿੱਚ ਨਰਕ ਸੁਰਗ ਅਵਤਾਰ ਹੂੰ ਵਿੱਚ ਹੱਸੈ ਹੂੰ ਵਿੱਚ ਰੋਵੈ।

0: ਆਇਆ ਹੋਮੇ ਕਰ ਕਰ ਜਨ ਤੋ ਪਾਇਆ ਹੋਮੇ ਬੁਝੈ ਧਾਂਦਰ ਸੂਜੈ ਗਿਆਨ ਵਹੁਣਾ ਕਦ ਕਤ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ ਹੋਮੈ ਇਹ ਬੰਦਨਾ ਫਿਰ ਫਿਰ ਜੋ ਨੀ ਪਾਏ ਹੋਮੈ

ਬੜੀ ਸੇਵ ਕੀਤੀ ਸੰਤੋਖ ਜਿੰਨੀ ਸੱਚੋ ਸੱਤਿ ਆਇਆ ਉਨੀ ਬੰਦੇ ਭੈਣ ਰੱਖਿਓ ਕਸ ਕੋਈ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਰਾਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਜਿੰਦੇ ਵਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਪੁਜਾ ਖਾਣੀ ਸਿਹਤ ਜਾ ਸੁਮਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੋ ਪਾਏ ਕੈ ਸੰਭਾਲੇ ਸਵਨਾ ਜਿਨ ਕਰਤਾ ਕਰਣਾ ਕੀ ਆ ਚਿੰਤਾ ਪੀ ਕਰਨੀ ਦਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਆਰੀ ਸਵਾਸ ਤਿਸ ਦੀਵਾਨ ਪਗ ਨਾ

ਥੋੜੀ ਸੱਚਾ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦਸਨ ਮੇਰਾ ਸੱਚ ਤੇ ਤਿਨੀ ਸੱਚ ਕਮਾਇਆ ਸਤਿਗੁਰ ਮਿਲੀਆ ਸੱਚ ਪਾਇਆ ਜਿਨ ਕਾ ਹਿਰਦਾ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਪਰੀਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਯਾਰ ਜਾਓ ਪੜੀਐ ਜੇਤੇ ਸਾਸ ਨਾਨਕ ਲੇਖਿਆ ਇੱਕ ਗੱਲ ਹੋਰ ਹੁਣ ਮੈਂ ਚੱਖ

ਸਾਦ ਗਵਾਇਆ, ਬੋਧਕ ਪਾਇਆ ਦੂਜਾ ਭਾਇਆ, ਬਸਤਰ ਨਾ ਪਹਿਰੇ ਐਨਸ ਕਹਿਰੇ, ਮੌਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ, ਪਾਗੇ ਉਪੇ ਦਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾ ਵੈ ਕੇ ਥਾਏ ਨਾ ਪਾਈ, ਰਹੇ ਬਿਵਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪੁਸ਼ਤਾਣੀ, ਸਤਿਗੁਰੂ

ਦਰ ਸੋਹਣ ਕੀਤ ਗਾਉਂਦੇ ਨਾਨਕਰਮਾ ਬਾਹਰੇ ਦਰ ਟੋਨ ਲੈਣੀ ਧਾਮ ਦੇ ਕਮੂਲ ਨਾ ਬੁੱਝਣੇ ਪ੍ਰਾਣ ਹੁੰਦਾ ਆਪ ਗਣਾਏ ਦੇ ਹੁਣ ਢਾਡੀ ਕੰਨੀ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜਿੱਤ ਜਿੱਤ ਆਏ ਦੇ

ਹੁਕਮ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸ਼ਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪੈਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀ ਜੈ ਦੋਸਤੀ, ਸਭ ਜਗ ਚੱਲਣਹਾਰ, ਕੂੜ ਮਿੱਠਾ, ਕੂੜ ਮਾਖਿਓ।

ਜਮਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਗ ਤੇ ਆਈਐ ਫਲ ਤੇ ਵੇਹੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਤੋੜਤ ਨਾਂ ਦੀ ਭਾਈ ਐ ਮਾ ਥੋੜੀ ਸਿਵ ਗਵਾਈਐ।

ਨਾਨਕ ਪਾਸ਼ਾ ਦਾ ਕੂੜੇ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜਾਈ ਐਸਨ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਈ ਨਾ।

ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖਤਾਵਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਹੁ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂ ਰਿਹਾ ਤੂੰ ਸੱਚਾ ਸਾਹਿਬ ਸਿਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ

0: ਲਾਓ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਓ, ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੈ ਤਾਏ, ਸਤ ਜੁਗਰਾਜ ਸੰਤੋਖ ਕਾ ਧਰਮ ਅੱਗੇ ਰਥ ਵਾਓ, ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥ ਵਾਓ, ਦੁਆਪਰ ਰਥ ਪੇ ਕਾ ਸਤ ਅੱਗੇ ਰਥ ਵਾਓ, ਕਲ ਜੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਓ, ਮਹਲਾ ਪਹਿਲਾ।
1: ਸਾਮ ਕਹਿ ਸਤੰਬਰ ਸਵਾਮੀ ਸਚ ਮੈਂ ਅੱਛਾ ਸਾਜ ਰੇ, ਸਭ ਕੋ ਸੱਚ ਸਮਾਵੈ ਰੇ ਕਹਿ ਰਿਹਾ ਪ੍ਰਭੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਿਆ ਪ੍ਰਾਸ਼ਤ ਜਾਏ, ਨਾਨਕ ਤੋਂ ਮੁਖ ਅੰਤਰ ਪਾਏ, ਜੁਜ ਮੈਂ ਜੋਰ ਚਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਹੋਇਆ, ਪਾਰ ਜਾਤ ਗੋਪੀ ਲਿਆਇਆ, ਵਿਦਰਾ ਬਨ ਮੈਂ ਰੰਗਿਆ, ਕਲ ਮੈਂ ਵੇਦ ਅਥਰਵਣ ਹੁਆ, ਨਾਉ ਖੁਦਾਈ ਅਲ ਹੋ ਪਿਆ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਜਿਆਰ, ਪੜੈ ਗੁਣੈ ਤਿੰਨ ਚਾਰ ਵਿਚਾਰ,

0: ਪਾੜੇ ਸਤਿਗੁਰ ਵਿਟੋ ਮਾਰੇ ਅੰਜਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਤ ਦੀ ਆਏ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰ ਬੋਝਾ ਵੇਲਾ ਕਿੰਨਾ ਵਿਚਾਰਿਆ ਕਰ ਕਿਰਪਾ ਪਾਰੀ ਉਤਾਰਿਆ ਕਰ ਕਿਰਪਾ ਪਾਰੀ ਉਤਾਰਿਆ
1: ਜਿਨੀ ਐਸਾ ਹਰ ਨਾਮ ਨਾ ਚੇਤਿਓ

ਪੌੜੀ ਕੱਪੜ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਪਾਵਦੇ ਰਹਿ ਪੀੜਾ ਕੇ ਜਾਵਣਾ, ਨੰਗਾ ਦੋ ਜਗ ਝਾਲਿਆ ਤੇ ਸਖਰਾ ਡਰਾਵਣਾ, ਕਰੇ ਉਗਣ ਪਛੋ ਤਾਵਣਾ, ਕਰੇ ਉਗਣ ਪਛੋ

0: ਸਲਾਈ ਸਤਸੂਤ ਦਰਗੇ ਅੰਦਰ ਪਾਈ ਐ ਤਗ ਨਾ ਤੂੜ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨੇ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਖੀ ਵਿਤਗਾ ਪਿਵਤੈ ਵਟ ਧਾਗੇ ਅਵਰਾ ਕਤੈ ਲੈ ਪਹਾੜ ਕਰੇ ਵਿਆਹੋ ਕਣਕਾਗਲ ਦੱਸੇ ਰਾਹੋ

ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਿਵਾਰ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ।

0: ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਜੀਆਂ ਬਾਜਨ ਕੋਏ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤਕੋ ਕਰ ਰੱਖੀਐ ਸੂਤਕ ਪਵੈ ਸੋਏ। ਨਾਨਕ ਸੂਤ ਕਹੇ ਬਿਨਾ ਉਤਰੈ ਗਿਆਨ ਉਤਾਰੈ ਧੋਈ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕੂੜ, ਅੱਖੀ ਸੂਤਕ ਵੇਖਣਾ ਪਰਤਰਿਐ ਪਰਤਨ ਰੂਪ, ਕੰਨੀ

ਮਿਟਿਓ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪ੍ਰੰਸਲੋਕ, ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੋਕ। ਅੰਨ ਦੇਵਤਾ ਪਾਣੀ ਦੇਵਤਾ ਬਿਸੰਤਰ ਦੇਵਤਾ ਲੂੰ, ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ, ਪਾਪੀ ਸੋਤਨ ਗੱਡੀਆਂ ਤੁੱਕਾਂ ਪਾਈਆਂ ਤਿੱਤ, ਜਿਤ ਮੁਕ ਨਾਮ ਨਾ ਉਚਰੈ ਬਿਨਾਂ।

0: ਪਹਿਲਾ ਪਹਿਲਾ ਨਾਨਕ ਫਿੱਕੇ ਬੋਲੀਏ ਧੰਮਨ ਫਿੱਕਾ ਹੋਏ ਫਿੱਕੋ ਫਿੱਕੇ ਸਦੀਏ ਫਿੱਕੇ ਫਿੱਕੀ ਸੋਏ ਫਿੱਕੇ ਦਰਗਾਹ ਛੁੱਟੀਏ ਮੋ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਪਾਣੇ ਲੈ ਸਜਾਈ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ 68 ਤੀਰਥ ਜੇ ਨਹਾਵੇ ਉਤਰੇ ਨਾ ਹੀ ਮਹਿਲ ਜਿਨ ਪਟ ਅੰਦਰ ਬਾਰ ਗੁਦੜ ਤੇ ਭਲੇ।

0: ਇੱਕ ਨਹੀਂ ਆਸਕੀ ਦੂਜੇ ਲੱਗੇ ਜਾਏ, ਨਾਨਕ ਆਸ ਕਾਢੀਐ ਸਦੀ ਰਹਿ ਸਮਾਏ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸ ਕੇ ਨਾ ਕੀਏ ਜੇ ਲਿਖਿਆ ਵਰਤੈ ਸੋਈ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ ਨਾ।

ਹੋੜੀ ਜਿਤ ਸੇਵਾ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀਆ ਜਿਤ ਕੀਤਾ ਪਾਈਆ ਆਪਣਾ ਸਕਾਲ ਬਰੀਕੋ ਕਾਲੀਆ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਆ ਜੋ ਸਾਹਿਬ ਨਾਲ ਨਾ ਹਾਰੀਆ ਤੇ ਵੇਹਾ ਪਾਸਾ ਟਾਲੀਆ ਪਿਛਲਾ ਹੀ ਉੱਪਰ ਕਾਲੀਆ ਪਿਛਲਾ ਹੀ

ਸਲੋਕ ਮਹੱਲਾ ਦੂਜਾ। ਚਾਕਰ ਲੱਗਿਆ ਚਾਕਰੇ ਇਹਨਾਂ ਦੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ

ਅਰਜਿਕ ਸੰਭਾਏ ਸਾਈ ਕਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋ ਦੂਜੀ ਨਾਹੀਂ ਜਾਏ ਸੋ ਕਰੇ ਜਿਤੇ ਸਿਰ ਜਾਏ ਸੋ ਕਰੇ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਜੀਓ ਪਿੰਡ ਸਾਬੋ

ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਣੀ ਸਹਾਇ ਅਰਜਨ ਹਰਿ ਗੋਬਿੰਦ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਨਿਧਿਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਟ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਵਾਈ ਧਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੇ ਉਹਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾ ਵਿੱਚ ਆਪ ਦੀ ਅਲਾਹੀ ਬਾਣੀ ਸ੍ਰੀ ਆਸਰ ਕਿਵਾਜ ਕੀਰਤਨ ਜੀ ਭੋਗ ਜੀ ਕੀ ਅਰਦਾਸ ਭੋਲ ਚੋ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤ ਕਰਾਂ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਦਰੋਂ ਕਰੋਂ ਵਰਸਾਏ ਨਗਰ ਰਸੂਲਪੁਰ ਤੇ ਜੰਡੀ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਅਤੇ ਇਸੇ ਤਰ੍ਹਾਂ ਭਾਈ ਕਿਰਪਾਲ ਸਿੰਘ ਜੀ ਬਲ ਅਤੇ ਨਗਰ ਢਿਲਵਾਂ ਦੀਆਂ ਸੰਗਤਾਂ ਵੱਲੋਂ ਦਾਤਾ ਜੀ ਨਗਰਾਂ ਵੱਲੋਂ ਪਰਿਵਾਰਾਂ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਕਾਰਜਾਂ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਨਗਰਾਂ ਦੀ ਚੜ੍ਹਦੀ ਕਲਾ ਧੀਆਂ ਪੈਰਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਸ਼ੁਕਰਾਨੇ ਵਜੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਸੇਵਾ ਆਰੰਭ ਹੈ ਅਤੇ ਦਾਤਾ ਜੀ ਪਰਿਵਾਰਾਂ ਵੱਲੋਂ ਲੰਗਰ ਅਤੇ ਕੀਰਤਨ ਦੀ ਸੇਵਾ ਹੋ ਰਹੀ ਹੈ ਮਿਹਰ ਕਰਨੀ ਦਾਤਾ ਜੀ ਸਰਬੱਤ ਨਗਰਾਂ ਤੇ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥਕਣਾ ਤੰਦਰੁਸਤੀਆਂ ਚੜ੍ਹਦੀਆਂ ਗਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਆਉਣ ਵਾਲੇ ਸਮੇਂ ਦਾਤਾ ਜੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ ਕੇ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰ ਦੇਣਾ ਨਗਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਅਤੇ ਦਾਤਾ ਜੀ ਪਰਿਵਾਰਾਂ ਵੱਲੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਪਾਠੀ ਸਿੰਘ ਸਿੰਘਣੀਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਆਪਣੇ ਕਾਰਜ ਨੂੰ ਮਿਹਰ ਪ੍ਰਿਆਤ ਕੇ ਸੰਪੂਰਨ ਕਰਨਾ ਸਮੂਹ ਪਰਿਵਾਰਾਂ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ
ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਹਨਾਂ ਮਿਲਿਆ ਤਰਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸੁਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਵਾਹਿਗੁਰੂ ਸਾਹਿਬ ਜੀ ਉਸਤਿਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਰ ਰਾਖੀ ਜੀ ਜੰਤ ਸਭ ਭੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦੜਾਇਆ ਖੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੋ ਕਹੋ ਟਲ ਗੁਰ ਸੀ ਵੀ ਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵ ਤਿਖ ਸੰਬੰਧੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦੇਸ਼ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸਤਨਾਮ ਧੰਨ ਵਾਹਿਗੁਰੂ ਜੀ ਸੋਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੈ ਸਭ ਰੋਗ ਗਵਾਏ ਤੇ ਮੁਕਤ ਭੈ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭੈ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਰੋਗ ਪੈ ਗੁਰਵਚਨੇ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕਹਿ ਹੋ ਮੈਂ ਰੋਗ ਗਏ ਰਹਾਉ ਬ੍ਰਹਮਾ ਬਿਸ਼ਨ ਮਹਾਦਿਓ ਤ੍ਰੈ ਗੁਣ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀਐ ਤਿਸੇ ਨਾ ਚੇਤੇ ਬਪੜੇ ਹਰ ਗੁਰਮਾ ਸੋਜੀ ਪਾਈ ਹੋ ਮੈਂ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤੇ ਜਨ ਕੋ ਹੋ ਬਲਹਾਰੀ ਜਿਨ ਸੇ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖਰ ਬਿਗਸੈ ਗੁਰਮਖ ਬ੍ਰਹਮ ਵਿਚਾਰੋ ਜਿਨ ਸੇ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਅਪਾਰੋ ਨਾਨਕ ਆਪੈ ਵੇਖ ਹਰ ਬਿਖਸੈ ਗੁਰਮਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਸੰਗ ਜੀ ਸਤਿਗੁਰੂ ਦੀ ਅਪਾਰ ਬਖਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਦੇ ਜਥੇ ਪਾਸੋਂ ਆਪ ਜੀ ਨੇ ਸ਼ਰਮ ਕੀਤੇ ਨੇ ਜਥੇ ਦਾ ਬਹੁਤ ਬਹੁਤ ਧੰਨਵਾਦ ਉਪਰੰਤ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਤੇ ਜਿਨ੍ਹਾਂ ਪਰਿਵਾਰਾਂ ਵੱਲੋਂ ਨਗਰਾਂ ਵੱਲੋਂ ਸ਼੍ਰੀ ਅਖੰਡ ਪਾਠ ਦੀ ਸੇਵਾ ਆਰੰਭ ਉਹਨਾਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਸਤਿਗੁਰੂ ਨੇ ਅੰਮ੍ਰਿਤ ਵੇਲੇ ਦਰਬਾਰ ਵਿੱਚ ਸਿੰਘਾਸਨ ਤੇ ਵਿਰਾਜਮਾਨ ਉਸ ਸਮੇਂ ਜੋ ਪਵਿੱਤਰ ਹੁਕਮਨਾਮੇ ਬਖਸ਼ੇ ਸ਼ਰਵਣ ਕੀਤੇ ਗਏ ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਸ਼ਰਮ ਕਰਾਉਣਗੇ ਬੜੇ ਪਿਆਰ ਨਾਲ ਸ਼ਰਮ ਕਰੋ ਜੀ ਸੋ ਨਗਰਾਂ ਵੱਲੋਂ ਅਤੇ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਦੇ ਨਾਲ ਨਾਲ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਔਰ ਕੱਲ੍ਹ ਨੂੰ ਭੋਗ ਪੈਣਗੇ। ਸੋ ਢਿਲਵਾ ਨਗਰ ਦਾ ਜਿਹੜਾ ਅਖੰਡ ਪਾਠ ਸਾਹਿਬ ਉਹਦੇ 10 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਆਰੰਭ ਹੋਣਗੇ, ਬਾਕੀਆਂ ਦੀ ਜਿਹੜੀ ਹੈ ਉਹ 9:45 ਵਜੇ ਜਿਹੜੇ ਨਾਮੀ ਪਾਤਸ਼ਾਹ ਲੋਕ ਅਤੇ 9:30 ਵਜੇ ਤੱਕ ਸਾਰੀ ਸਮਾਪਤੀ। ਉਸ ਤੋਂ ਬਾਅਦ ਹਫ਼ਤਾਵਾਰੀ ਦੀਵਾਨ ਔਰ ਤਿੰਨੇ ਨਗਰਾਂ ਵੱਲੋਂ ਇਹ ਦੀਵਾਨ ਦੀ ਸੇਵਾ ਹੋ ਰਹੀ ਹੈ। ਕੱਲ੍ਹ ਨੂੰ ਮੈਂ ਇੱਕ ਬੇਨਤੀ ਮੈਂ ਖਾਸ ਕਰਨੀ ਚਾਹੁੰਦਾ ਸਭ ਨਗਰ ਨਿਵਾਸੀ ਪਰਿਵਾਰਾਂ ਅਤੇ ਖੰਡ ਵਾਟੀ ਪਰਿਵਾਰਾਂ ਨੂੰ, ਭਾਈ ਦਾ ਭੋਗ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਅਤੇ ਆਪਾਂ ਆਣ ਕੇ ਦਰਬਾਰ ਵਿੱਚ ਬਹਿ ਕੇ ਕੀਰਤਨ ਕਥਾ ਇਤਿਹਾਸ ਔਰ ਪ੍ਰਚਾਰਕ ਸ਼੍ਰੇਣੀ ਜਿਹੜੀ ਆਪਾਂ ਪ੍ਰਬੰਧ ਕੀਤਾ ਹੋਇਆ ਇਸ ਨੂੰ ਅਸੀਂ ਸਰਵਣ ਕਰਨ ਦਾ ਯਤਨ ਕਰੀਏ। ਹੁੰਦਾ ਕੀ ਹੈ, ਅਖੰਡ ਪਾਠ ਦਾ ਭੋਗ ਪੈਂਦਾ, ਆਪਾਂ ਸਭ ਲੰਗਰ ਹਾਲ 'ਚ ਚਲੇ ਜਾਂਦੇ, ਲੰਗਰ ਛਕੋ। ਮੈਂ ਨਹੀਂ ਬੇਨਤੀ ਵੀ ਲੰਗਰ ਜਦੋਂ ਮਰਜ਼ੀ ਛਕੋ, ਕੋਸ਼ਿਸ਼ ਕਰਿਆ ਕਰੋ ਲੰਗਰ ਛੱਕ ਕੇ ਫਿਰ ਦਰਬਾਰ 'ਚ ਆ ਜਾਓ। ਕਦੀ ਆਪਾਂ ਘਰਾਂ 'ਚ ਅਖੰਡ ਪਾਠ ਕਰਾਉਂਦੇ ਹੁੰਦੇ ਸੀ ਪਾਠੀ ਸਿੰਘਾਂ ਦੀ ਸੇਵਾ, ਅੱਜ ਕਦੀ ਕਿਸੇ ਨੇ ਪੁੱਛਿਆ ਵੀ ਪਾਠੀ ਕਿੱਥੇ ਆ ਕਿੱਥੇ ਨਹੀਂ, ਉਹਨੂੰ ਕੋਈ ਚਾਹ ਪਾਣੀ ਦੀ ਲੋੜ ਆ ਜਾਂ ਨਹੀਂ, ਗ੍ਰੰਥੀ ਸਾਹਿਬਾਨ ਕਿੱਥੇ ਨੇ, ਕੀਰਤਨੀ ਨੇ, ਉਹਨਾਂ ਦੀ ਸੇਵਾ ਵੀ ਅਸੀਂ ਕਰਨੀ ਹੈ ਪ੍ਰਚਾਰਕ ਦੀ। ਕਿਉਂਕਿ ਪ੍ਰਚਾਰਕ ਸ਼੍ਰੇਣੀ ਆਪਣੇ ਘਰਾਂ ਵਿੱਚ ਅਸੀਂ ਜੋ ਕੋਈ ਜਥਾ ਲੈ ਕੇ ਜਾਂਦੇ ਹਾਂ ਅਤੇ ਆਪਾਂ ਜਥਾ ਉਹਨਾਂ ਦੀ ਸੇਵਾ ਕਰਦੇ ਹਾਂ। ਇੱਥੇ ਗੁਰਦੁਆਰਾ ਵਿੱਚ ਵੀ ਜਦੋਂ ਇਹ ਪ੍ਰਚਾਰਕ ਸ਼੍ਰੇਣੀ ਸਾਡੀ ਬੈਠਦੀ ਹੈ ਜਾਂ ਗ੍ਰੰਥੀ ਸਾਹਿਬਾਨ ਅਰਦਾਸਾਂ ਬੇਨਤੀਆਂ ਕਰਦੇ ਨੇ, ਗੁਰਮੁਖ ਪਿਆਰੋ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਦਾ ਮਾਣ ਸਤਿਕਾਰ ਅਸੀਂ ਕਰੀਏ। ਕਿਉਂਕਿ ਜੇ ਆਪਾਂ ਪ੍ਰਚਾਰਕ ਨੂੰ ਸੁਣਿਆ ਹੀ ਨਹੀਂ, ਕਥਾ ਬਹਿ ਕੇ ਸੁਣੀ ਨਹੀਂ, ਇਤਿਹਾਸ ਬਹਿ ਕੇ ਸੁਣਿਆ ਨਹੀਂ, ਕੀਰਤ ਬਹਿ ਕੇ ਸੁਣਿਆ ਨਹੀਂ ਅਤੇ ਅਖੰਡ ਪਾਠ ਕਰਕੇ ਗੁਰਮੁਖ ਪਿਆਰ ਅਸੀਂ ਘਰਾਂ ਨੂੰ ਚੱਲ ਜਾਂਦੇ ਹਾਂ, ਠੀਕ ਆ, ਉਹ ਵੀ ਚੰਗਾ, ਪਰ ਕੋਸ਼ਿਸ਼ ਕਰਿਆ ਕਰੋ ਕਿ ਗੁਰਦੁਆਰਾ ਸਾਹਿਬ ਐਤਵਾਰ ਨੂੰ ਦੀਵਾਨ ਵਿੱਚ ਬੱਚਿਆਂ ਸਮੇਤ ਆ ਕੇ ਬੱਚਿਆਂ ਨੂੰ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਦਾ ਆਪਣੇ ਵੱਲੋਂ ਇਹ ਦੱਸੋ ਕਿ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਸੁਣਨਾ, ਕਥਾ ਸੁਣਨੀ ਅਤੇ ਜਿਹੜੇ ਪ੍ਰਚਾਰਕ ਸ਼੍ਰੇਣੀ ਆ ਉਹਨਾਂ ਦਾ ਮਾਣ ਸਤਿਕਾਰ ਵੀ ਕਰਨਾ। ਸਭ ਦਾ ਧੰਨਵਾਦ। ਸਰਵਣ ਕਰੀਏ ਭਾਈ ਸਾਹਿਬ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ।

0: జుగ్గు జుగ్గటాలు ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਅੱਜ ਦਾ ਜੋ ਮੁੱਖ ਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤਵਾਓ ਸਾਧ ਸੰਗਤ, ਮੁੱਖ ਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਇਹ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 735 ਅਤੇ 36 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਵਿਚਾਰ ਅੰਕਿਤ ਕੀਤੇ ਨੇ ਵੀ ਰੱਬ ਜੀ ਇੱਥੇ ਸਾਰਾ ਸੰਸਾਰ ਹਉਮੈ ਦਾ ਗਰਸਿਆ ਹੋਇਆ ਹੈ। ਹਉਮੈ ਦਾ ਅਰਥ ਹੁੰਦਾ ਹੈ ਮੈਂ ਮੇਰੀ, ਜਿਹਨੂੰ ਆਪਾਂ ਕਹਿੰਦੇ ਹਾਂ ਹਉ ਮੈਂ। ਇਹ ਰੋਗ ਏਡਾ ਭਿਆਨਕ ਹੈ, ਖਤਰਨਾਕ ਹੈ, ਕੋਈ ਜੀਵ ਐਸਾ ਨਹੀਂ ਹੈ ਜਿਹੜਾ ਇਸ ਹਉਮੈ ਦੇ ਰੋਗ ਤੋਂ ਬਚਿਆ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਹੀ ਅਕਾਲ ਪੁਰਖ ਵਾਹਿਗੁਰੂ ਤੈਨੂੰ ਗੁਰੂ ਦੇ ਬਚਨ ਦੁਆਰਾ ਧਿਆ ਲਿਆ ਉਹਨਾਂ ਦੇ ਜੀਵਨ ਵਿੱਚੋਂ ਹਉਮੈ ਸਮਾਪਤ ਹੁੰਦੀ ਹੈ। ਵੈਸੇ ਰੋਗ ਕਈ ਨੇ, ਕੁੱਲ ਖਲਕਤ ਵਿੱਚ ਵੱਸਣ ਵਾਲੇ ਜੀਵਾਂ ਨੂੰ ਵੱਖ ਵੱਖ ਰੋਗ ਨੇ। ਮਹਾਰਾਜ ਬਾਣੀ ਵਿੱਚ ਇੱਕ ਬਖਸ਼ਿਸ਼ ਭਰਿਆ ਵਾਕ ਰੱਖਦੇ ਨੇ ਵੀ ਜਿਹੜੇ ਆਮ ਜਾਨਵਰ ਵੀ ਨੇ ਨਾ, ਉਹਨਾਂ ਜਾਨਵਰਾਂ ਨੂੰ ਵੀ ਕੋਈ ਰੋਗ ਹੈ। ਜਦੋਂ ਹਾਥੀ ਦੀ ਗੱਲ ਕੀਤੀ ਤੇ ਮਹਾਰਾਜ ਨੇ ਆਖਿਆ ਉਹਨੂੰ ਕਾਮ ਦਾ ਰੋਗ ਹੈ। ਜਦੋਂ ਮੱਛੀ ਦੀ ਗੱਲ ਕੀਤੀ ਤੇ ਆਖਿਆ ਉਹਨੂੰ ਜ਼ੁਬਾਨ ਦੇ ਚਸਕੇ ਦਾ ਰੋਗ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਪਰ ਇੱਕ ਰੋਗ ਐਸਾ ਹੈ ਜਿਹੜਾ ਕਿਸੇ ਜਾਨਵਰ ਨੂੰ ਨਹੀਂ ਹੈ, ਇਹ ਬੰਦੇ ਨੂੰ ਹੈ, ਉਹ ਹੈ ਹਉਮੈ ਦਾ ਰੋਗ। ਬਾਕੀ ਰੋਗ ਜਿਹੜੇ ਨੇ ਉਹ ਜਾਨਵਰਾਂ ਨੂੰ ਹੈਗੇ ਨੇ। ਮਹਾਰਾਜ ਨੇ ਬਖਸ਼ਿਸ਼ ਭਰਿਆ ਇੱਕ ਵਾਕ ਰੱਖਿਆ ਵੀ ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਮ੍ਰਿਗ ਕਹਿੰਦੇ ਨੇ ਜੀ ਹਿਰਨ ਨੂੰ, ਹਿਰਨ ਨੂੰ ਜਿਹੜਾ ਹੈ ਉਹ ਕੰਨਾਂ ਦਾ ਰੋਗ ਹੈ। ਕੰਨਾਂ ਦਾ ਰੋਗ ਕੀ ਹੈ ਵੀ ਜਦੋਂ ਹਿਰਨ ਨੂੰ ਫੜਨ ਵਾਲਾ ਸ਼ਿਕਾਰੀ ਇੱਕ ਨਾਦ ਵਜਾਉਂਦਾ ਹੈ ਜਿਹਨੂੰ ਕੰਢੇੜੇ ਦਾ ਨਾਦ ਕਹਿੰਦੇ ਨੇ, ਇੱਕ ਟਿਊਨ ਹੁੰਦੀ ਹੈ ਕਿਸਮ ਦੀ, ਇੱਕ ਸਾਊਂਡ ਜਦੋਂ ਉਹ ਸੁਣਦਾ ਹੈ ਤੇ ਜਿੱਧਰਲੇ ਬੰਨਿਓ ਉਸ ਸਾਊਂਡ ਦੀ ਉਹਨੂੰ ਆਵਾਜ਼ ਆਉਂਦੀ ਲੱਗਦੀ ਹੈ, ਉੱਧਰ ਨੂੰ ਉਹ ਭੱਜਦਾ ਹੈ। ਤੇ ਉਹ ਇਹ ਨਹੀਂ ਸਮਝ ਪਾਉਂਦਾ ਵੀ ਇੱਕ ਸ਼ਿਕਾਰੀ ਹੈ ਜਿਹੜਾ ਮੈਨੂੰ ਫਸਾਉਣ ਦੇ ਲਈ ਇਹ ਨਾਦ ਵਜਾ ਰਿਹਾ ਹੈ। ਤਾਂ ਵੈਸੇ ਉਹ ਫਰਤੀਲਾ ਹੈ ਪਰ ਕੰਨ ਦਾ ਰੋਗੀ ਹੋਣ ਕਰਕੇ ਮਾਰਿਆ ਗਿਆ, ਉਹਨੂੰ ਕੰਨਾਂ ਦਾ ਰੋਗ ਹੈ। ਤਾਂ ਸਤਿਗੁਰੂ ਨੇ ਆਖਿਆ ਮ੍ਰਿਗ ਮੀਨ, ਮੀਨ ਕਹਿੰਦੇ ਨੇ ਮੱਛੀ ਨੂੰ, ਮੱਛੀ ਜਿਹੜੀ ਹੈ ਉਹਨੂੰ ਜ਼ੁਬਾਨ ਦੇ ਚਸਕੇ ਦਾ ਰੋਗ ਹੈ, ਕਿਸੇ ਨੇ ਕੁੰਡੀ ਪਾਈ ਉਹ ਗਈ ਉਧਰਲੇ ਬੰਨੇ ਨੂੰ, ਜਦੋਂ ਕੁੰਡੀ ਦੇ ਨਾਲ ਲੱਗੀ ਹੋਈ ਉਸ ਮਾਸ ਦੇ ਟੁਕੜੇ ਨੂੰ ਜਾਂ ਰੋਟੀ ਦੇ ਟੁਕੜੇ ਨੂੰ ਉਹ ਖਾਣ ਲੱਗੀ ਤੇ ਉਹਦੇ ਮੂੰਹ ਦੇ ਵਿੱਚ ਕੁੰਡੀ ਫਸ ਗਈ। ਹੁਣ ਉਹਨੂੰ ਕੀ ਕਿਹੜਾ ਰੋਗ ਹੈ? ਜ਼ੁਬਾਨ ਦੇ ਚਸਕੇ ਦਾ। ਮ੍ਰਿਗ ਮੀਨ ਭ੍ਰਿੰਗ, ਫਿਰ ਆਖਿਆ ਪਤੰਗ ਕੁੰਚਰ ਭ੍ਰਿੰਗ ਨੂੰ, ਜਿਹਨੂੰ ਆਪਾਂ ਭੌਰਾ ਕਹਿੰਦੇ ਹਾਂ, ਉਹਨੂੰ ਨੱਕ ਦਾ ਰੋਗ ਹੈ। ਫੁੱਲਾਂ ਦੀ ਮਹਿਕ ਆਈ, ਜਾ ਕੇ ਬੈਠਾ ਫੁੱਲ ਬੰਦ ਹੋ ਗਿਆ। ਪਤੰਗੇ ਨੂੰ ਅੱਖਾਂ ਦਾ ਰੋਗ ਹੈ, ਉਹਨੇ ਚਮਕਦੀ ਹੋਈ ਲਾਈਟ ਵੇਖੀ, ਉਧਰ ਨੂੰ ਭੱਜਾ ਗਿਆ ਤੇ ਅਖੀਰ ਆਪਣੀ ਜੀਵਨ ਲੀਲਾ ਸਮਾਪਤ ਕਰ ਬੈਠਾ। ਤੋ ਮਹਾਰਾਜ ਨੇ ਆਖਿਆ ਇਹਨਾਂ ਜੀਵਾਂ ਨੂੰ ਇੱਕ ਇੱਕ ਰੋਗ ਸੀ, ਇਸ ਕਰਕੇ ਇਹਨਾਂ ਦਾ ਜੀਵਨ ਤਬਾਹ ਹੋ ਗਿਆ, ਖਤਮ ਹੋ ਗਿਆ। ਪਰ ਬੰਦੇ ਨੂੰ ਤੇ ਪੰਜੇ ਹੀ ਨੇ, ਇਹਦੀ ਬਚਨ ਦੀ ਆਸ ਕਿੱਥੇ ਹੈ? ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਸਤਿਗੁਰ ਨੇ ਆਖਿਆ ਪੰਚ ਦੋਖ ਅਸਾਧ ਜਾ ਮੈਂ ਤਾਂ ਕੀ ਕੇਤਕ ਆਸ। ਤੇ ਜਿਹਨੂੰ ਇਹ ਪੰਜੇ ਦੁੱਖ ਆਣ ਕੇ ਚਿੰਬੜ ਗਏ, ਜਿਹੜੇ ਬੜੇ ਅਸਾਧ ਨੇ, ਅਸਾਧ ਦਾ ਅਰਥ ਹੁੰਦਾ ਜਿਹਨੂੰ ਸਾਧਿਆ ਨਾ ਜਾ ਸਕੇ, ਉਹਦੀ ਬਚਨ ਦੀ ਕੀ ਆਸ ਹੈ? ਤੋ ਸਾਧ ਸੰਗਤ, ਇਹ ਜਿਹੜੇ ਰੋਗ ਨੇ, ਇਹਨਾਂ ਵਿੱਚੋਂ ਹਉਮੈ ਦਾ ਰੋਗ ਕੱਲਾ ਮਨੁੱਖ ਨੂੰ ਹੈ, ਕਦੀ ਜਾਨਵਰ ਨੂੰ ਹਉਮੈ ਨਹੀਂ ਆਉਂਦੀ, ਮਨੁੱਖ ਨੂੰ ਆਉਂਦੀ ਹੈ। ਈਗੋ ਕਰਕੇ, ਹੰਕਾਰ ਕਰਕੇ ਹਮੇਸ਼ਾ ਮਨੁੱਖ ਤਬਾਹ ਹੁੰਦਾ ਹੈ, ਜਾਨਵਰ ਨਹੀਂ ਕਦੀ ਹੋਇਆ, ਉਹਨੂੰ ਤੇ ਸਮਝ ਹੀ ਨਹੀਂ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਹਉਮੈ ਰੋਗ ਮਾਨੁਖ ਕੋ ਦੀਨਾ। ਹਉਮੈ ਦਾ ਰੋਗ ਰੱਬ ਨੇ ਕਿਹਨੂੰ ਦਿੱਤਾ ਹੈ? ਮਨੁੱਖ ਨੂੰ ਦਿੱਤਾ ਹੈ। ਕਿੰਨੇ ਬੋਲ, ਕੱਲ੍ਹ ਦਾ ਵੈਸੇ ਵਿਸ਼ਾ ਹੀ ਤਕਰੀਬਨ ਜਦੋਂ ਸਵੇਰ ਦੇ ਦੀਵਾਨਾਂ ਵਿੱਚ ਵੀ ਕਥਾ ਕੀਤੀ ਤੇ ਉਦੋਂ ਵੀ ਕਬੀਰ ਸਾਹਿਬ ਦਾ ਇਹ ਸ਼ਬਦ ਸੀ ਵੀ ਭਾਈ ਤੂੰ ਐਵੇਂ ਗਰਬ ਨਾ ਕਰਿਆ ਕਰ, ਹੰਕਾਰ ਨਾ ਕਰਿਆ ਕਰ। ਜਦੋਂ ਸ਼ਾਮਾਂ ਨੂੰ ਕਬੀਰ ਸਾਹਿਬ ਦਾ ਸਲੋਕਾਂ ਦੀ ਵਿਚਾਰ ਚੱਲ ਰਹੀ ਸੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਬੀਰ ਮਾਇਆ ਤਜੀ ਤੋਂ ਕਿਹਾ ਭਇਆ ਜੋ ਮਾਨ ਤਜਿਆ ਨਹੀਂ ਜਾਏ। ਤੇ ਮੈਂ ਉਦੋਂ ਵੀ ਅਰਜ਼ ਕੀਤੀ ਸੀ ਵੀ ਬਹੁਤ ਸਾਰੀਆਂ ਚੀਜ਼ਾਂ ਬੰਦਾ ਹੱਥੋਂ ਛੱਡ ਜਾਂਦਾ ਹੈ ਪਰ ਸੁਰਤ ਵਿੱਚੋਂ ਨਹੀਂ ਛੱਡਦਾ। ਆਖਿਆ ਕਿਸੇ ਸਾਧੂ ਨੇ ਮਾਇਆ ਛੱਡ ਦਿੱਤੀ, ਉਹ ਕਹਿਣ ਲੱਗਾ ਜੀ ਮੈਂ ਮਾਇਆ ਦਾ ਤਿਆਗੀ ਹੋ ਗਿਆ, ਪਰ ਉਹਨੇ ਮਾਨ ਤੇ ਨਹੀਂ ਨਾ ਛੱਡਿਆ, ਹੰਕਾਰ ਤੇ ਨਹੀਂ ਨਾ ਛੱਡਿਆ। ਉਹਨੂੰ ਇਸ ਗੱਲ ਦਾ ਹੰਕਾਰ ਹੋਇਆ ਵੀ ਮੈਂ ਮਾਇਆ ਛੱਡੀ ਬੈਠਾ, ਤੇ ਮਾਇਆ ਕੀ ਹੈ? ਉਹ ਕਹਿੰਦਾ ਘਰ ਬਾਰ ਛੱਡ ਦਿੱਤਾ, ਟੱਬਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ। ਹੁਣ ਜੀਵਨ ਵਿੱਚ ਮਾਨ ਆ ਗਿਆ, ਹੰਕਾਰ ਆ ਗਿਆ, ਜਿਹੜੀ ਚੀਜ਼ ਛੱਡਣੀ ਸੀ ਉਹ ਛੱਡੀ ਨਹੀਂ, ਛੱਡ ਘਰ ਬੈਠਾ। ਤੇ ਮੈਂ ਸ਼ਾਮ ਦੇ ਦੀਵਾਨਾਂ ਵਿੱਚ ਕਥਾ ਕਰਦੇ ਅਰਜ਼ ਕੀਤੀ ਸੀ ਵੀ ਇੱਕ ਬੰਦਾ ਗ੍ਰਸਤੀ ਹੈ, ਉਹਨੇ ਆਪਣੀ ਜ਼ਿੰਦਗੀ ਵਿੱਚ ਮਿਹਨਤ ਦੇ ਬਲਬੂਤੇ ਉੱਤੇ ਬਹੁਤ ਕੁਝ ਪ੍ਰਾਪਤ ਕੀਤਾ, ਹੰਕਾਰ ਤੇ ਉਹਦਾ ਵੀ ਚਲੋ ਮਾੜਾ ਹੈ, ਉਸ ਚੀਜ਼ ਦਾ ਵੀ ਹਉਮੈ ਬੰਦੇ ਨੂੰ ਕਦੀ ਨਹੀਂ ਕਰਨੀ ਚਾਹੀਦੀ। ਤੇ ਜੇ ਗ੍ਰਸਤੀ ਨੂੰ, ਪਰਿਵਾਰ ਨੂੰ ਪਾਲਣ ਵਾਲੇ ਨੂੰ ਹਉਮੈ ਹੈ, ਤੇ ਜਿਹਨੇ ਸਭ ਕੁਝ ਛੱਡ ਦਿੱਤਾ, ਹਉਮੈ ਉਹਦੇ ਜੀਵਨ ਵਿੱਚੋਂ ਵੀ ਗਈ ਨਹੀਂ, ਉਹ ਆਪਣੇ ਆਪ ਨੂੰ ਬੇਸ਼ੱਕ ਸਾਧੂ ਹੋਣ ਲੱਗ ਪਿਆ, ਹੰਕਾਰ ਉਹਦਾ ਵੀ ਉਦਾਂ ਹੀ ਹੈ। ਗ੍ਰਸਤੀ ਨੂੰ ਇਹ ਹੰਕਾਰ ਹੋ ਗਿਆ ਵੀ ਮੇਰੇ ਇੰਨੇ ਬੱਚੇ ਨੇ, ਮੇਰੀ ਇੰਨੀ ਜਾਇਦਾਦ ਹੈ, ਤੇ ਜਿਹਨੇ ਸਭ ਕੁਝ ਛੱਡਿਆ ਸੀ ਉਹਨੂੰ ਇਹ ਹੰਕਾਰ ਹੋ ਗਿਆ ਮੇਰੇ ਇੰਨੇ ਡੇਰੇ ਨੇ, ਇੰਨੇ ਮੇਰੇ ਚੇਲੇ ਨੇ, ਫਰਕ ਕੋਈ ਬਹੁਤਾ ਨਹੀਂ ਪਿਆ। ਤੋ ਛੱਡਣ ਵਾਲੀ ਚੀਜ਼ ਕਿਹੜੀ ਹੈ? ਛੱਡਣਾ ਸੀ ਮਾਨ, ਛੱਡਣਾ ਸੀ ਹੰਕਾਰ। ਬਾਬੇ ਨੇ ਆਖਿਆ ਹੰਕਾਰ ਗਾਲ ਦਿੰਦਾ ਹੈ ਬੰਦੇ ਨੂੰ। ਤੋ ਕਬੀਰ ਸਾਹਿਬ ਦਾ ਉਹ ਬੋਲ ਸੀ ਕੱਲ, ਕਬੀਰ ਮਾਇਆ ਤਜੀ ਤੋਂ ਕਿਆ ਹੁਆ ਜੋ ਮਾਨ ਤਜਿਆ ਨਹੀਂ ਜਾਏ। ਆਖਿਆ ਜੇ ਮਾਨ ਹੀ ਨਹੀਂ ਛੱਡਿਆ ਤੇ, ਜੇ ਹੰਕਾਰ ਹੀ ਨਹੀਂ ਛੱਡਿਆ ਤੇ, ਜੇ ਹਉਮੈ ਨਹੀਂ ਗਈ। ਮਾਨ ਮੁਨੀ ਮੁਨਵਰ ਗਲੇ, ਜਿਹੜਾ ਮਾਨ ਹੈ ਇਹਨੇ ਵੱਡੇ ਵੱਡੇ ਮੁਨੀ ਰਿਸ਼ੀ ਜਿਹੜੇ ਨੇ ਉਹ ਗਾਲ ਦਿੱਤੇ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਇਹ ਮਾਨ ਹੰਕਾਰ ਦਾ ਰੋਗ ਜਿਹੜਾ ਇਹ ਸਾਰਿਆਂ ਨੂੰ ਖਾ ਜਾਂਦਾ, ਤਬਾਹ ਕਰ ਜਾਂਦਾ, ਹੰਕਾਰੀ ਬੰਦਾ ਜਿਹੜਾ ਹੁੰਦਾ ਇਹਨਾਂ ਦੀ। ਤੁਸੀਂ ਕਦੀ ਵੇਖੋ ਬੰਦਾ ਕਿਸੇ ਮਹਿਫਲ ਵਿੱਚ ਬੈਠਾ ਹੋਵੇ ਤੇ ਹੰਕਾਰੀ ਦੇ ਕੋਲ ਕੋਈ ਬਹਿਣਾ ਪਸੰਦ ਨਹੀਂ ਕਰਦਾ, ਉਹਨੂੰ ਪਤਾ ਹੈ ਵੀ ਇਹਨੇ ਕਿਸੇ ਦੀ ਤੇ ਸੁਣਨੀ ਕੋਈ ਨਹੀਂ, ਆਪਣੀਆਂ ਸੁਣਾਉਣੀਆਂ ਨੇ। ਹਉਮੈ ਇੱਦਾਂ ਦੀ ਚੀਜ਼ ਹੈ, ਹੰਕਾਰੀ ਬੰਦਾ ਕਦੀ ਐਡਜਸਟ ਨਹੀਂ ਹੋ ਸਕਦਾ। ਜਿਹਨੂੰ ਆਪਣੇ ਉੱਚੇ ਹੁੰਦਾ ਹੰਕਾਰ ਹੋਵੇ, ਪਰਿਵਾਰਾਂ ਵਿੱਚ ਕਦੀ ਐਡਜਸਟ ਨਹੀਂ ਹੋਵੇਗਾ, ਮਿੱਤਰਾਂ ਸੱਜਣਾਂ ਰਿਸ਼ਤੇਦਾਰਾਂ ਵਿੱਚ ਕਦੀ ਉਹ ਐਡਜਸਟ ਨਹੀਂ ਹੋਵੇਗਾ। ਇਹ ਇੱਦਾਂ ਦੀ ਖੇਡ ਹੈ ਵੀ ਜਿਵੇਂ ਬੱਚੇ ਦੇ ਨਾਲ ਖੇਡਣਾ ਹੋਵੇ ਨਾ ਆਪਾਂ, ਤੇ ਸਾਡੀ ਬੁੱਧੀ ਇੰਨੀ ਕੰਮ ਕਰਦੀ ਹੈ ਵੀ ਜੇ ਬੱਚੇ ਦੇ ਨਾਲ ਐਡਜਸਟ ਹੋਣਾ ਹੈ ਤੇ ਸਾਨੂੰ ਉਹਦੀ ਲੈਂਗੁਏਜ ਬੋਲਣੀ ਪੈਂਦੀ ਹੈ। ਸਾਨੂੰ ਜਾਣ ਬੁੱਝ ਕੇ ਆਪਣੀ ਜ਼ੁਬਾਨ ਨੂੰ ਕਈ ਵਾਰ ਤੋਤਲਿਆਂ ਬਣਾਉਣਾ ਪੈਂਦਾ ਹੈ, ਭਾਵੇਂ ਕਿ ਤੁਸੀਂ ਚੰਗਾ ਭਲਾ ਬੋਲ ਸਕਦੇ ਹੋ। ਸਾਨੂੰ ਜਾਣ ਬੁੱਝ ਕੇ ਬੱਚੇ ਦੇ ਲੈਵਲ ਉੱਤੇ ਆਉਣਾ ਪੈਂਦਾ ਹੈ, ਭਾਵੇਂ ਕਿ ਤੁਸੀਂ ਬਹੁਤ ਉੱਚੇ ਹੋ। ਮਤਲਬ ਸਾਰਾ ਕੁਝ ਵੀ ਹੋਵੇ ਬੰਦੇ ਕੋਲ, ਐਸਾ ਨਹੀਂ ਹੈ ਵੀ ਕੁਝ ਨਾ ਹੋਵੇ। ਹੁਣ ਤੁਹਾਨੂੰ ਪਤਾ ਹੈ ਵੀ ਬੱਚੇ ਨਾਲੋਂ ਤੁਹਾਡੀ ਬੋਲਣ ਦੀ ਸਮਰੱਥਾ ਵੀ ਬਹੁਤ ਵਧੀਆ ਹੈ, ਬੱਚੇ ਨਾਲੋਂ ਤੁਹਾਡੀ ਤੁਰਨ ਦੀ ਸਮਰੱਥਾ ਵੀ ਬਹੁਤ ਉੱਚੀ ਹੈ, ਬੱਚੇ ਨਾਲੋਂ ਤੁਹਾਨੂੰ ਇਨਫੋਰਮੇਸ਼ਨ ਜਾਣਕਾਰੀ ਵੀ ਬਹੁਤ ਜ਼ਿਆਦਾ ਹੈ, ਬੱਚੇ ਦੇ ਨਾਲੋਂ ਤੁਸੀਂ ਹਰ ਕੰਮ ਜ਼ਿਆਦਾ ਕਰ ਸਕਦੇ ਹੋ, ਪਰ ਨਾਲ ਇੰਨੀ ਕੋਮਨ ਸੈਂਸ ਹੈ ਵੀ ਜੇ ਬੱਚੇ ਦੇ ਨਾਲ ਗੱਲ ਕਰਨੀ ਹੈ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਲੈਵਲ ਬੱਚੇ ਵਾਲਾ ਰੱਖਣਾ ਪੈਣਾ। ਤੋ ਮਹਾਰਾਜ ਇਹੋ ਤੇ ਗੱਲ ਬਾਣੀ ਵਿੱਚ ਸਮਝਾਉਂਦੇ ਨੇ, ਆਖਿਆ ਤੂੰ ਜਿੰਨਾ ਮਰਜ਼ੀ ਉੱਚਾ ਹੋਵੇਂ, ਧਨ ਕਰਕੇ, ਦੌਲਤ ਕਰਕੇ, ਧੀਆਂ ਪੁੱਤਾਂ ਪਰਿਵਾਰ ਕਰਕੇ ਤੇਰਾ ਲੈਵਲ ਬਹੁਤ ਉੱਚਾ ਹੋਵੇ, ਪਰ ਚੇਤਾ ਰੱਖ ਜੇ ਤੂੰ ਐਡਜਸਟ ਹੋਣਾ ਚਾਹੁੰਦਾ ਹੈ ਤੇ ਤੈਨੂੰ ਆਪਣੀ ਹੰਕਾਰ ਨੂੰ ਉਸ ਉੱਚੇਪਣ ਨੂੰ ਪਾਸੇ ਤੇ ਰੱਖਣਾ ਪੈਣਾ, ਤਾਂ ਤੂੰ ਬੱਚੇ ਨਾਲ ਗੱਲਾਂ ਬਾਤਾਂ ਕਰ ਸਕਦਾ। ਤੋ ਸਤਿਗੁਰ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਮਹਾਰਾਜ ਨੇ ਆਖਿਆ ਜਿਨ੍ਹਾਂ ਦੇ ਅੰਦਰ ਗੁਰੂ ਦਾ ਉਪਦੇਸ਼, ਗੁਰੂ ਦਾ ਬਚਨ ਵਸ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚੋਂ ਹੰਕਾਰ ਚਲਿਆ ਜਾਂਦਾ, ਹਉਮੈ ਚਲੀ ਜਾਂਦੀ ਹੈ। ਮਹਾਰਾਜ ਨੇ ਪਾਵਨ ਬਾਣੀ ਵਿੱਚ ਖਿਆਲ ਬੜਾ ਸੁੰਦਰ ਪ੍ਰਗਟ ਕੀਤਾ, ਗੁਰਦੇਵ ਕਹਿੰਦੇ ਨੇ ਦੋ ਚੀਜ਼ਾਂ ਦਾ ਆਪਸੀ ਸਦਾ ਵਿਰੋਧ ਹੈ। ਇਹ ਜਿਵੇਂ ਨਾ ਮਤਲਬ ਇੱਕੋ ਘਰ ਵਿੱਚ ਜਿਵੇਂ ਦੋ ਦੁਸ਼ਮਣ ਨਹੀਂ ਰਹਿ ਸਕਦੇ, ਜਿਹੜੇ ਕੱਟੜ ਦੁਸ਼ਮਣ ਹੋਣ ਇੱਕ ਦੂਜੇ ਦੇ, ਇੱਕੋ ਘਰ 'ਚ ਰਹਿ ਨਹੀਂ ਸਕਦੇ, ਇੱਕੋ ਹੀ ਰਹੇਗਾ ਉਹਨਾਂ 'ਚੋਂ, ਜਾਂ ਉਹ ਦੂਜੇ ਨੂੰ ਮਾਰ ਦੇਵੇਗਾ ਜਾਂ ਉਹ ਦੂਜੇ ਨੂੰ ਮਾਰ ਦੇਵੇਗਾ, ਰਹੇਗਾ ਇੱਕੋ ਹੀ। ਤੋ ਮਹਾਰਾਜ ਕਹਿੰਦੇ ਨੇ ਦੋ ਚੀਜ਼ਾਂ, ਰੱਬੀ ਇਬਾਦਤ, ਰੱਬ ਦੀ ਭਗਤੀ, ਰੱਬ ਦਾ ਨਾਮ ਤੇ ਹਉਮੈ ਇਕੱਠੇ ਨਹੀਂ ਰਹਿ ਸਕਦੇ। ਕਦੀ ਤੁਸੀਂ ਹਨੇਰਾ ਤੇ ਚਾਨਣ ਇਕੱਠੇ ਵੇਖੇ ਨੇ? ਰਹਿ ਹੀ ਨਹੀਂ ਸਕਦੇ। ਜਿੱਥੇ ਹਨੇਰਾ ਹੈ, ਜਦੋਂ ਚਾਨਣ ਆ ਗਿਆ, ਹਨੇਰਾ ਉੱਥੋਂ ਚੱਲਿਆ ਜਾਵੇਗਾ। ਤੋ ਮਹਾਰਾਜ ਨੇ ਕਿਹਾ ਹਉਮੈ ਨਾਵੇਂ ਨਾਲ ਵਿਰੋਧ ਹੈ, ਹਉਮੈ ਦਾ ਰੱਬ ਦੇ ਨਾਂ ਨਾਲ ਵਿਰੋਧ ਹੈ, ਦੋਵੇਂ ਨਾ ਬਸਿਆ ਇੱਕ ਥਾਂ, ਇਹ ਇੱਕੋ ਥਾਂ ਉੱਤੇ ਦੋਵੇਂ ਨਹੀਂ ਰਹਿ ਸਕਦੀਆਂ। ਤੁਸੀਂ ਕਿਸੇ ਬੰਦੇ ਬਾਰੇ ਇੱਦਾਂ ਕਹੋ ਵੀ ਇਹ ਬੰਦਾ ਬੜਾ ਰੱਬ ਨਾਲ ਜੁੜਿਆ ਹੈ ਜੀ, ਬੜਾ ਵਾਹਿਗੁਰੂ ਕਰਦਾ ਹੈ, ਬੜਾ ਨਾਮ ਜਪਦਾ ਹੈ, ਪਰ ਕੀ ਹੋਇਆ ਜੀਵਨ ਵਿੱਚ ਜੇ ਹੰਕਾਰ ਹੈ ਤੇ ਨਹੀਂ, ਇਹ ਨਹੀਂ ਕਿਹਾ ਜਾ ਸਕਦਾ ਉਹਦੇ ਬਾਰੇ। ਤੇ ਜੇ ਤੁਸੀਂ ਇਹ ਸੋਚਦੇ ਹੋ ਕਿਸੇ ਪ੍ਰਤੀ ਵੀ ਜਾਂ ਆਪਣੇ ਪ੍ਰਤੀ ਵੀ, ਕੀ ਹੋਇਆ ਜੇ ਮੈਂ ਹਉਮੈ ਕਰਦਾ, ਰੱਬ ਦਾ ਨਾਂ ਤੇ ਮੈਂ ਜਪਦਾ ਹੀ ਹਾਂ ਨਾ, ਨਹੀਂ, ਫਿਰ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਵਸ ਰਹੀਆਂ, ਹਉਮੈ ਨਾਵੇਂ ਨਾਲ ਵਿਰੋਧ ਹੈ। ਜਿਵੇਂ ਦੁੱਧ ਤੇ ਕਾਂਜੀ, ਕੋਈ ਬੰਦਾ ਆਖੇ ਮੈਂ ਇਕੱਠੀ ਰੱਖ ਲਵਾਂਗਾ, ਕਿਵੇਂ ਰੱਖੋਗੇ? ਨਾ ਉਹ ਦੁੱਧ ਰਹਿਣਾ ਤੇ ਨਾ ਕਾਂਜੀ ਰਹਿਣੀ। ਉਹ ਇਸੇ ਤਰੀਕੇ ਨਾਲ ਜਿਨ੍ਹਾਂ ਦੇ ਜੀਵਨ ਵਿੱਚ ਹਉਮੈ ਹੈ ਉੱਥੇ ਕਦੀ ਰੱਬ ਨਹੀਂ, ਤੇ ਜਿੱਥੇ ਰੱਬ ਹੈ ਉੱਥੇ ਕਦੀ ਹਉਮੈ ਨਹੀਂ, ਉਹਨਾਂ ਨੂੰ ਹਉਮੈ ਦਾ ਰੋਗ ਵਿਆਪਦਾ ਨਹੀਂ। ਤੇ ਗੁਰੂ ਰਾਮਦਾਸ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਜਿਨ ਮੇਰੇ ਰਾਮ ਹਰ ਜਨ ਅਰੋਗ ਭਏ, ਹੇ ਮੇਰੇ ਰਾਮ, ਰੱਬ ਜੀ ਜਿਹੜੇ ਤੇਰੇ ਸੇਵਕ ਨੇ ਉਹ ਅਰੋਗ ਨੇ, ਉਹਨਾਂ ਨੂੰ ਕੋਈ ਰੋਗ ਨਹੀਂ। ਵੈਸੇ ਰੋਗ ਕਈ ਤਰ੍ਹਾਂ ਦੇ ਹੁੰਦੇ ਨੇ, ਅੱਗੇ ਜਾ ਕੇ ਵਿਖਿਆਨ ਕਰਾਂਗੇ। ਮਹਾਰਾਜ ਨੇ ਆਖਿਆ ਗੁਰ ਬਚਨੀ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ ਜਿੰਨਾ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ, ਉਹਨਾਂ ਦੇ ਹਉਮੈ ਦੇ ਰੋਗ ਚਲੇ ਗਏ। ਆਸਾ ਕੀ ਵਾਰ ਵਿੱਚ ਅਸੀਂ ਵਾਕ ਪੜ੍ਹਦੇ ਹਾਂ ਹਉਮੈ ਦੀਰਘ ਰੋਗ ਹੈ, ਬੜਾ ਪ੍ਰਚਲਿਤ ਵਾਕ ਹੈ, ਦੀਰਘ ਦਾ ਅਰਥ ਹੁੰਦਾ ਜੀ ਵੱਡਾ। ਸਤਿਗੁਰ ਨੇ ਆਖਿਆ ਹਉਮੈ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਪਰ ਐਸਾ ਨਹੀਂ ਹੈ ਵੀ ਲਾ ਇਲਾਜ ਨਹੀਂ ਹੈ, ਇਹਦਾ ਇਲਾਜ ਵੀ ਹੈਗਾ, ਦਾਰੂ ਪੀ ਇਸ ਮਾਹੇ। ਮਹਾਰਾਜ ਕੀ ਹੈ ਆਖਿਆ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਜਿਹੜਾ ਬੰਦਾ ਗੁਰੂ ਦੇ ਉਪਦੇਸ਼ ਤੇ ਸ਼ਬਦ ਨੂੰ ਕਮਾਉਣ ਲੱਗ ਪੈਂਦਾ ਹੈ ਉਹਦੇ ਅੰਦਰ ਦੀ ਹਉਮੈ ਚਲੀ ਜਾਂਦੀ ਹੈ। ਹੁਣ ਹਉਮੈ ਇੱਕ ਆਪਣੇ ਆਪ ਨੂੰ ਵੱਡਾ ਸਮਝਣ ਦਾ ਭਾਅ ਹੀ ਹੈ, ਹੋਰ ਕੀ ਹਉਮੈ, ਇਹੋ ਹੀ ਹੈ ਨਾ। ਪਰ ਮੈਂ ਤੇ ਅਕਸਰ ਕਹਿਣਾ ਹੁੰਦਾ ਜੇ ਬੰਦੇ ਨੂੰ ਇਹ ਲੱਗਦਾ ਹੈ ਨਾ ਵੀ ਉਹ ਬਹੁਤ ਵੱਡਾ ਹੈ, ਤੁਸੀਂ ਸਾਰੇ ਸੰਸਾਰ ਦੇ ਨਕਸ਼ੇ ਨੂੰ ਲਿਆਣ ਕੇ ਉਹਦੇ ਉੱਤੇ ਉਂਗਲ ਰੱਖ ਕੇ ਦੱਸਿਓ ਵੀ ਆਪਾਂ ਕਿੱਥੇ ਖਲੋਤੇ ਹਾਂ, ਮਤਲਬ ਇੱਕ ਬਿੰਦੂ ਵੀ ਨਹੀਂ ਹੈਗੇ, ਆਪਾਂ ਕੱਖ ਵੀ ਨਹੀਂ, ਬਹੁਤ ਦਿਖਣਾ ਹੀ ਨਹੀਂ, ਵਿਖਾ ਦਿਓ ਸੰਸਾਰ ਦੇ ਨਕਸ਼ੇ ਉੱਤੇ ਆਪਾਂ ਕਿੱਥੇ ਹਾਂ। ਤੇ ਜੇ ਕਿਤੇ ਪੂਰੇ ਬ੍ਰਹਿਮੰਡ ਦਾ ਨਕਸ਼ਾ ਕੱਢ ਲਿਆ ਜਾਵੇ ਤੇ ਅਸੀਂ ਸਾਡੀ ਧਰਤੀ ਵੀ ਜਿੱਥੇ ਜਾ ਕੇ ਇੱਕ ਬਿੰਦੂ ਹੋਵੇਗੀ ਤੇ ਬਿੰਦੂ ਤੋਂ ਬਾਅਦ ਵੀ ਮਿਟ ਜਾਵੇਗੀ, ਉੱਥੇ ਬੰਦਾ ਆਪਣੇ ਆਪ ਨੂੰ ਬੜੀ ਵੱਡੀ ਹਸਤੀ ਸਮਝਦਾ ਹੈ। ਮਹਾਰਾਜ ਨੇ ਆਖਿਆ ਨਹੀਂ, ਕਾਹੇ ਭਈਆ ਫਿਰਤਾ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਬਾਬੇ ਨੇ ਆਖਿਆ ਵੇਖ, ਮਨ ਦਾ ਨਾਜ ਟਕਾ ਚਾਰ ਗਾਂਠ, ਆਖਿਆ ਦਸ ਮਣ ਅਨਾਜ ਕੀ ਪੱਲੇ ਆ ਗਿਆ, ਚਾਰ ਟਕੇ ਪੱਲੇ ਆ ਗਏ ਤੇ ਐਂਡੋ ਟੇਡੋ ਜਾਤ ਵਿੰਗਾ ਟੇਢਾ ਹੋ ਕੇ ਤੁਰਨ ਲੱਗ ਪਿਆ। ਮਨ ਦਸ ਅਨਾਜ ਟਕਾ ਚਾਰ ਗਾਂਠ, ਗਾਂਠ ਦਾ ਮਤਲਬ ਸਮਝਦੇ ਗੰਢ ਨਾਲ ਮੰਨ ਲਈ ਚਾਰ ਟਕਿਆਂ ਦੀ, ਆਖਿਆ ਐਂਡੋ ਟੇਢੋ ਜਾਤ ਤੇ ਵਿੰਗਾ ਟੇਢਾ ਹੋ ਕੇ ਤੁਰਿਆ ਫਿਰਦਾ, ਤੇਰੀ ਹਸਤੀ ਬੜੀ ਤੁੱਛ ਹੈ, ਬਹੁਤ ਛੋਟਾ ਹੈ ਤੂੰ। ਤੇ ਜਦੋਂ ਇੱਕ ਭੁਲੇਖਾ ਪਵੇ ਦੁਨੀਆਂ ਦੇ ਨਕਸ਼ੇ ਉੱਤੇ, ਵੇਖ ਲਿਓ ਵੀ ਆਪਾਂ ਕਿੱਥੇ ਖਲੋਤੇ ਹਾਂ। ਇਸ ਕਰਕੇ ਹਉਮੈ ਕਿਹੜੀ ਚੀਜ਼ ਦੀ, ਹੰਕਾਰ ਕਿਹੜੀ ਚੀਜ਼ ਦਾ, ਇਸ ਤਨ ਦਾ ਜਿਹਨੇ ਬਿਨਸ ਜਾਣਾ ਹੈ, ਜਿਹਨੇ ਖਤਮ ਹੋਣਾ ਹੈ, ਜਿਹੜਾ ਗਾਰਾ ਹੈ, ਮਿੱਝ ਹੈ, ਇਸ ਉਸ ਬੂੰਦ ਤੋਂ ਜਿੱਥੋਂ ਅਸੀਂ ਬਣੇ ਹਾਂ, ਇਹਦਾ ਕਾਹਦਾ ਹੰਕਾਰ ਹੈ। ਗੰਦੀ ਪਾਣੀ ਦੀ ਬੂੰਦ ਤੋਂ ਅਸੀਂ ਸਾਡੀ ਸਾਰਿਆਂ ਦੀ ਪੈਦਾਇਸ਼ ਹੋਈ ਹੈ। ਬਾਬੇ ਨੇ ਬਾਣੀ 'ਚ ਲਿਖਿਆ, ਇਸ ਪਾਣੀ 'ਤੇ ਜਿਹਨੂੰ ਤੂੰ ਕਰਿਆ, ਮਾਟੀ ਕਾਲੇ ਦੇਰਾ ਕਰਿਆ, ਆਖਿਆ ਪਾਣੀ ਦੀ ਬੂੰਦ ਤੋਂ ਤੇਰਾ ਵਜੂਦ ਹੈ, ਕੱਖ ਵੀ ਨਹੀਂ। ਇਹ ਤੇ ਉਹਦੀ ਸਜਾਵਟ ਹੈ ਵੀ ਉਹਨੇ ਬਾਹਰੀ ਤੌਰ ਉੱਤੇ ਤੈਨੂੰ ਕਿੰਨਾ ਸੋਹਣਾ ਸਜਾਇਆ ਹੋਇਆ, ਵੀ ਕਿੰਨਾ ਮਾਸ ਦਾ ਉੱਤੇ ਤੇਰੇ ਜਿਹੜੀ ਹੈ ਤੈਨੂੰ ਡੈਕੋਰੇਟ ਕਿਹੜੇ ਤਰੀਕੇ ਨਾਲ ਕੀਤਾ ਹੋਇਆ। ਅਦਰਵਾਈਜ਼ ਜੇ ਇਸ ਮਾਸ ਨੂੰ ਹਟਾ ਦਿੱਤਾ ਜਾਵੇ ਤੇ ਅੰਦਰ ਕੀ ਹੈ, ਕੱਖ ਵੀ ਨਹੀਂ, ਗਾਰਾ, ਮਿੱਝ, ਗੰਦਗੀ, ਕੱਖ ਵੀ ਨਹੀਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜਿਸ ਕੈ ਅੰਤਰ ਵਸਿਆ ਮੇਰਾ ਹਰ ਹਰ, ਜਿਹਦੇ ਅੰਦਰ ਮੇਰਾ ਉਹ ਪਰਮੇਸ਼ਰ ਹਰੀ ਰੱਬ ਵਸਿਆ ਹੈ, ਤਿੰਨ ਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਰੋਗ ਚਲੇ ਜਾਂਦੇ ਨੇ। ਤੇ ਹੋਰ ਕੋਈ ਤਰੀਕਾ ਵੀ ਨਹੀਂ ਹੈਗਾ ਰੋਗਾਂ ਨੂੰ ਗਵਾਉਣ ਦਾ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਅਰਧ ਸਰੀਰ ਕਟਾਈਐ ਸਿਰ ਕਰਵੱਤ ਧਰਾਏ। ਕੋਈ ਬੰਦਾ ਆਪਣਾ ਸਰੀਰ ਵੀ ਕਟਾ ਲਵੇ ਨਾ, ਸਿਰ ਉੱਤੇ ਆਰਾ ਵੀ ਧਰਾ ਲਵੇ, ਤਾਂ ਨਾ ਹਿਮਾਚਲ ਗੱਲ ਹੀ ਹੈ ਭੀ ਮਨ ਤੇ ਰੋਗ ਨਾ ਜਾਏ। ਬੰਦਾ ਹਿਮਾਚਲ ਵਿੱਚ ਜਾ ਕੇ ਬਰਫ਼ ਦੇ ਵਿੱਚ ਬਹਿ ਕੇ ਆਪਣੇ ਸਰੀਰ ਨੂੰ ਗਾਲ ਵੀ ਲਵੇ ਤੇ ਤਾਂ ਵੀ ਮਨ ਦਾ ਰੋਗ ਜਾਂਦਾ ਨਹੀਂ, ਮਨ ਦੇ ਰੋਗ ਨਹੀਂ ਮਿਟਣਗੇ। ਕਿੰਨੇ ਕਿੰਨੇ ਸਾਧੂ ਜਿਨ੍ਹਾਂ ਬਾਰੇ ਇਹ ਗੱਲ ਆਖੀ ਜੀ, ਬੜੀ ਤਪੱਸਿਆ ਕੀਤੀ ਉਹਨਾਂ ਨੇ, ਕਿਤੇ ਹਿਮਾਚਲ ਦੇ ਪਹਾੜਾਂ ਵਿੱਚ ਬਹਿ ਕੇ, ਕਿਤੇ ਬਰਫ਼ ਵਿੱਚ ਬਹਿ ਕੇ, ਪਰ ਉਹ ਵੀ ਮਨ ਕਰਕੇ ਰੋਗੀ ਨੇ। ਤੇ ਖਿਮਾ ਕਰਿਓ, ਇੱਥੇ ਨਾ ਵੇਖੋ ਰੋਗ ਕਈ ਤਰ੍ਹਾਂ ਦੇ ਨੇ। ਇੱਕ ਤਾਂ ਰੋਗ ਹੈ ਵੀ ਸਰੀਰਕ ਰੋਗ ਹੈ, ਸਾਨੂੰ ਪਤਾ ਲੱਗਾ ਵੀ ਸਰੀਰ ਨੂੰ ਕੋਈ ਰੋਗ ਲੱਗ ਗਿਆ, ਜੈਨੈਟਿਕਲੀ ਜੀਨਸ ਦੀ ਕੋਈ ਪ੍ਰੋਬਲਮ ਹੈ। ਕਿਸੇ ਨੂੰ ਸ਼ੂਗਰ ਦਾ, ਸ਼ੱਕਰ ਰੋਗ ਨੂੰ ਪਹਿਲਾਂ ਕਹਿੰਦੇ ਹੁੰਦੇ ਸੀ, ਆਪਾਂ ਸ਼ੂਗਰ ਕਹਿੰਦੇ ਹੁਣ, ਕਿਸੇ ਨੂੰ ਸ਼ੂਗਰ ਦਾ ਰੋਗ ਹੈ। ਇੱਕ ਰੋਗ ਜਿਹੜਾ ਅੱਜ ਮਨੁੱਖਤਾ ਨੂੰ ਸਭ ਤੋਂ ਵੱਡਾ ਹੈ, ਉਹ ਹੈ ਚਿੰਤਾ ਰੋਗ। ਚਿੰਤਾ ਦੇ ਬਾਰੇ ਸਿਆਣਿਆਂ ਨੇ ਕਿਹਾ ਵੀ ਇਹ ਚਿਖਾ ਦੇ ਸਮਾਨ ਹੁੰਦੀ ਹੈ, ਚਿੰਤਾ ਨਹੀਂ ਕਰਨੀ ਚਾਹੀਦੀ, ਮਾੜੀ ਹੈ। ਤੇ ਚਿੰਤਾ ਹੁੰਦੀ ਕਿਹੜੀ ਚੀਜ਼ ਨੂੰ ਲੈ ਕੇ, ਆਉਣ ਵਾਲੇ ਸਮੇਂ ਨੂੰ ਲੈ ਕੇ, ਪਤਾ ਨਹੀਂ ਕੀ ਹੋਵੇਗਾ। ਜਿਹੜਾ ਸਮਾਂ ਤੁਹਾਡੇ ਹੱਥ ਵੱਸ ਨਹੀਂ ਹੈਗਾ, ਚਿੰਤਾ ਉਸੇ ਚੀਜ਼ ਦੀ ਹੈ ਨਾ। ਹੁਣ ਬਹੁਤੇ ਸਮਾਜ ਨੂੰ, ਜਿਹੜਾ ਆਮ ਜਿਹੜਾ ਸੰਸਾਰ ਹੈ, ਉਹਨੂੰ ਕਿਹੜਾ ਰੋਗ ਹੈ, ਚਿੰਤਾ ਦਾ ਰੋਗ। ਇਹ ਰੋਗ ਨੂੰ ਨਾ ਬੰਦਾ ਕਈ ਨਾ ਸਮਝਦਾ ਨਹੀਂ, ਅਸੀਂ ਰੋਗ ਕਿਹਨੂੰ ਸਮਝਦੇ ਹਾਂ। ਅਸੀਂ ਇਹ ਸਮਝਿਆ ਵੀ ਕਿਸੇ ਨੂੰ ਸਰੀਰ ਉੱਤੇ ਕੋਈ ਜ਼ਖਮ ਹੋਇਆ ਤੇ ਬੰਦੇ ਨੂੰ ਕੀ ਹੋ ਗਿਆ, ਰੋਗ ਹੋ ਗਿਆ। ਜ਼ਰੂਰੀ ਨਹੀਂ ਕਿਸੇ ਨੂੰ ਸਰੀਰ ਉੱਤੇ ਕੋਈ ਜ਼ਖਮ ਹੋਵੇ ਤੇ ਫਿਰ ਹੀ ਰੋਗੀ ਹੋਵੇ, ਮਾਨਸਿਕ ਰੋਗ ਬਹੁਤ ਨੇ ਲੋਕਾਂ ਨੂੰ। ਅੱਜ ਤੇ ਰੋਗ ਜਿਹਨੂੰ ਡਿਪਰੈਸ਼ਨ ਆਪਾਂ ਕਹਿ ਦਿੰਦੇ ਹਾਂ, ਚਿੰਤਾ ਦਾ ਵਿਗੜਿਆ ਹੋਇਆ ਰੂਪ ਹੀ ਹੈ ਨਾ, ਹੋਰ ਖਤਰਨਾਕ ਰੂਪ ਕਹਿ ਲਓ, ਡਿਪਰੈਸ਼ਨ ਹੋ ਗਿਆ, ਡਿਪਰੈਸਡ ਹੈ ਬੰਦਾ। ਇਹਦੇ ਨਾਲ ਬਹੁਤ ਸਾਰੇ ਹੋਰ ਐਸੇ ਰੋਗ ਨੇ, ਮਾਨਸਿਕ ਰੋਗ। ਹੁਣ ਤੇ ਇਹਨਾਂ ਚੀਜ਼ਾਂ ਤੇ ਚਲੋ ਬੜੀਆਂ ਸਰਚਾਂ ਖੋਜਾਂ ਜਿਹੜੀਆਂ ਨੇ ਹੋਣ ਲੱਗ ਪਈਆਂ। ਪਹਿਲਾਂ ਕਿਸੇ ਨੂੰ ਮਾਨਸਿਕ ਰੋਗ ਹੋਣਾ ਤੇ ਆਖਣਾ ਜੀ ਨੂੰ ਭੂਤ 'ਚ ਵੜਿਆ ਹੋਇਆ ਹੁੰਦਾ, ਮਾਨਸਿਕ ਰੋਗ ਸੀ। ਲੋਕਾਂ ਨੇ ਕਬਰਾਂ ਤੇ ਲਈ ਫਿਰਨਾ, ਕਿਸੇ ਨੇ ਝਾੜ ਫੂਕ ਕਰਾਉਣੀ, ਪਤਾ ਨਹੀਂ ਸੀ ਲੋਕਾਂ ਨੂੰ, ਸਮਝ ਨਹੀਂ ਸੀ, ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਉਦੋਂ। ਪਰ ਗੁਰੂ ਸਾਹਿਬ ਨੇ ਇਹਨਾਂ ਰੋਗਾਂ ਦਾ ਜ਼ਿਕਰ ਕੀਤਾ ਵੀ ਇੱਦਾਂ ਬੰਦੇ ਨੂੰ ਮਾਨਸਿਕ ਰੋਗ ਵੀ ਜਿਹੜੇ ਨੇ ਉਹ ਹੁੰਦੇ ਨੇ। ਕਈਆਂ ਨੂੰ ਫੋਬੀਆ ਹੁੰਦਾ, ਹੁਣ ਤੇ ਕਈ ਤਰ੍ਹਾਂ ਦੇ, ਆਪਾਂ ਤੁਸੀਂ ਗੂਗਲ ਤੇ ਸਰਚ ਮਾਰੋ, ਕਈ ਤਰ੍ਹਾਂ ਦੇ ਫੋਬੀਏ ਜਿਹੜੇ ਨੇ ਉਹ ਨਿਕਲ ਕੇ ਬਾਹਰ ਆਉਂਦੇ ਨੇ। ਹੁਣ ਕਈ, ਮੈਂ ਇੱਕ ਦਿਨ ਵੇਖ ਰਿਹਾ ਸੀ, ਕਿਸੇ ਨੂੰ ਫੋਬੀਆ ਹੁੰਦਾ ਵੀ ਉਹਨੇ ਹੱਥ ਹੀ ਧੋਈ ਜਾਣੇ, ਇਹ ਵੀ ਇੱਕ ਫੋਬੀਆ ਹੈ। ਇੱਕ ਤਾਂ ਹੁੰਦਾ ਵੀ ਨੋਰਮਲ, ਚਲੋ ਬੰਦਾ ਹੱਥ ਧੋਂਦਾ, ਵਾਸ਼ਰੂਮ ਗਿਆ ਹੈ, ਉਹਨੇ ਹੱਥ ਧੋਤੇ, ਕੋਈ ਕਾਰਜ ਕਰਨਾ ਹੈ ਤੇ ਉਹਨੇ ਆਪਣੀ ਸਰੀਰ ਦੀ ਕੋਈ ਕਿਰਿਆ ਕੀਤੀ ਤੇ ਉਹਨੇ ਹੱਥ ਧੋਤੇ, ਪਰ ਇਹਦੇ ਬਾਵਜੂਦ ਕਈ ਬੰਦਿਆਂ ਨੂੰ ਫੋਬੀਆ ਹੁੰਦਾ ਵੀ ਉਹਨੇ ਹੱਥ ਹੀ ਧੋਈ ਜਾਣੇ। ਜੇ ਕਿਸੇ ਚੀਜ਼ ਨਾਲ ਮਾੜਾ ਜਿਹਾ ਵੀ ਟੱਚ ਹੋ ਗਿਆ ਨਾ, ਉਹਨਾਂ ਨੇ ਜਾ ਕੇ ਹੱਥ ਧੋ ਲੈਣੇ, ਵਾਰ ਵਾਰ ਧੋਈ ਜਾਣੇ। ਆ ਜਦੋਂ ਕੋਵਿਡ ਦਾ ਸਮਾਂ ਸੀ, ਕਰੋਨੇ ਦਾ, ਤੇ ਸਾਡੀ ਇੱਕ ਜਾਣ ਪਛਾਣ ਵਾਲਾ ਸੱਜਣ ਸੀ, ਚਲੋ ਉਦੋਂ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ, ਹੌਲੀ ਹੌਲੀ ਪਤਾ ਲੱਗਦਾ, ਉਹਦੇ ਨਾਲ ਹੱਥ ਸਾਰੇ ਚਿੱਟੇ ਹੋਏ ਪਏ ਸੀ, ਉਹਦੇ ਹੱਥ ਸਾਰੇ ਚਿੱਟੇ ਹੋਏ। ਤੇ ਮੈਂ ਉਹਨੂੰ ਪੁੱਛਿਆ ਵੀ ਬਾਪੂ ਤੇਰੇ ਹੱਥ ਕਿਉਂ ਚਿੱਟੇ ਹੋਏ, ਬਜ਼ੁਰਗ ਸੀ, ਕਹਿੰਦਾ ਜੀ ਇਹ ਕੋਵਿਡ ਵੇਲੇ ਹੋ ਗਏ। ਤੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿਉਂ ਹੋਏ, ਵੀ ਉਹ ਜਿਹੜਾ ਆ ਮਿਲਦਾ ਨਹੀਂ, ਜਿਹਨਾਂ ਹੱਥ ਕਲੀਨ ਕਰਦੇ ਸੀ ਕੋਵਿਡ ਦੇ ਵੇਲੇ, ਉਹ ਕੀ ਉਹਨੂੰ ਸੈਨਾਟਾਈਜ਼ਰ ਜਿਹਨੂੰ ਕਹਿੰਦੇ ਨੇ, ਉਹਨੇ ਡਰਦੇ ਨੇ ਇੰਨਾ ਕੁ ਸੈਨਾਟਾਈਜ਼ਰ ਹੱਥਾਂ 'ਤੇ ਮਾਰਿਆ ਵੀ ਹੱਥਾਂ ਦੇ ਵਿੱਚ ਖੁਸ਼ਕੀ ਪੱਕੀ ਜੰਮ ਗਈ। ਉਹ ਚੰਗਾ ਤਾਂ ਹੈ ਨਹੀਂ ਉਹ ਜ਼ਿਆਦਾ ਮਾਤਰਾ ਦੇ ਵਿੱਚ। ਫਿਰ ਤੁਸੀਂ ਵੇਖੋ ਵੀ ਖੂਬੀਆ ਡਰ ਹੈ, ਜਦੋਂ ਕੋਵਿਡ ਦਾ ਸਮਾਂ ਆਇਆ ਇੰਡੀਆ ਦੇ ਵਿੱਚ ਕੁਝ ਲੋਕ ਸੈਨੇਟਾਈਜ਼ਰ ਪੀ ਗਏ, ਮਰ ਗਏ, ਮੌਤ ਹੋ ਗਈ। ਕਿਉਂ ਭਲਾ? ਸਮਝ ਨਹੀਂ ਸੀ ਵੀ ਉਹਨਾਂ ਨੇ ਜਿਹੜੀ ਚੀਜ਼ ਨਾਲ ਹੱਥ ਸਾਫ਼ ਕਰਨਾ ਸੀ ਉਹਨੂੰ ਲੱਗਾ ਵੀ ਰੋਗ ਤੇ ਅੰਦਰ ਹੋਣਾ, ਵੀ ਡਾਕਟਰ ਤੇ ਐਵੇਂ ਕਹੀ ਜਾਂਦੇ ਨੇ ਸੈਨੇਟਾਈਜ਼ਰ ਨਾ ਹੱਥ ਰੋ, ਉਹਨਾਂ ਨੇ ਸੈਨੇਟਾਈਜ਼ਰ ਪੀਤਾ ਤੇ ਉਹਨਾਂ ਦੀ ਡੈਥ ਵੀ ਹੋਈ, ਮੌਤ ਵੀ ਹੋਈ, ਇੰਡੀਆ ਦੀ ਖਬਰ ਹੈ। ਹੁਣ ਰੋਗ ਕਈ ਤਰ੍ਹਾਂ ਦੇ ਨੇ, ਇੰਡੀਆ ਵਿੱਚ ਜਿਹੜੇ ਆ ਸਾਧੂ ਲੇਟੇ ਫਿਰਦੇ ਨੇ, ਨੰਗੇ ਤਰੰਗੇ ਤੁਰੇ ਫਿਰਦੇ ਨੇ, ਸਾਰੇ ਕੌਣ? ਮਾਨਸਿਕ ਰੋਗੀ ਨੇ, ਸਮਝ ਕੇ ਬੇਨਤੀ। ਨਹੀਂ ਤੇ ਨੋਰਮਲ ਬੰਦਾ ਕਦੀ ਨੰਗਾ ਨਹੀਂ ਰਹਿੰਦਾ, ਉਹ ਆਪਣੇ ਸਰੀਰ ਨੂੰ ਕੱਜ ਕੇ ਰੱਖਦਾ। ਹੁਣ ਕੋਈ ਸਾਧੂ ਕੰਡਿਆਂ ਤੇ ਲੇਟਿਆ ਹੋਇਆ ਮਾਨਸਿਕ ਰੋਗੀ ਆ, ਤੇ ਸਾਡੇ ਇਹਨਾਂ ਮਾਨਸਿਕ ਰੋਗੀਆਂ ਦੀ ਲੋਕ ਕੀ ਕਰਦੇ ਨੇ, ਸਮਝ ਕੇ ਬੇਨਤੀ ਨੂੰ, ਵੀ ਜੇ ਹੁਣ ਤੁਸੀਂ ਅੰਦਾਜ਼ਾ ਲਓ ਵੀ ਇਹੋ ਨਾਂਗੇ ਸਾਧੂ ਕਨੇਡਾ ਅਮੈਰੀਕਾ ਵਰਗੇ ਮੁਲਕ 'ਚ ਹੋਣ, ਇਹਨਾਂ ਸਾਰਿਆਂ ਨੇ ਇਹਨਾਂ ਨੂੰ ਜੇਲ੍ਹਾਂ 'ਚ ਡੱਕ ਦੇਣਾ ਵੀ ਇਹਨਾਂ ਦਾ ਇਲਾਜ ਕਰੋ, ਵੀ ਇਹਨਾਂ ਨੂੰ ਕੱਪੜੇ ਪਾਉਣ ਤੋਂ ਐਲਰਜੀ ਕੀ ਹੈ। ਹੁਣ ਬਹੁ ਗਿਣਤੀ ਮਾਨਸਿਕ ਜਿਹੜੇ ਆਪ ਰੋਗੀ ਨੇ, ਅਸੀਂ ਉਹਨਾਂ ਨੂੰ ਰੱਬ ਜਾਂ ਭਗਤ ਕਹਿ ਕੇ ਕੀ ਕਰਨ ਲੱਗ ਪੈਂਦੇ ਹਾਂ, ਪੂਜਣ ਲੱਗ ਪੈਂਦੇ ਨੇ। ਸੋ ਰੋਗ ਇਕੱਲਾ ਇਹ ਨਹੀਂ ਹੈ, ਕਿੰਨੇ ਤੁਸੀਂ ਪਾਕਿਸਤਾਨ ਦੀ ਗੱਲ ਹੈ, ਮੈਂ ਅੱਗੇ ਵੀ ਕਈ ਵਾਰ ਸਾਂਝੀ ਕੀਤੀ ਹੈ, ਤੁਸੀਂ ਯੂਟਿਊਬ 'ਤੇ ਜਾਇਓ ਅਤੇ ਜਾ ਕੇ ਭਰਿਓ ਦੌਲੇ ਸ਼ਾਹ ਦੇ ਚੂਹੇ, ਉਹਦਾ ਨਾਂ ਹੈ ਵੀਡੀਓ ਦਾ, ਦੌਲੇ ਸ਼ਾਹ ਦੇ ਚੂਹੇ। ਉਹ ਕੀ ਹੈ ਵੀ ਉੱਥੇ ਮਾਨਸਿਕ ਰੋਗੀ ਨੇ ਉਹ ਚੂਹੇ ਸਾਰੇ, ਚੂਹੇ ਬੰਦੇ ਨੂੰ ਕਹਿੰਦੇ ਨੇ ਉੱਥੇ, ਬੰਦਾ ਬੰਦੇ ਨੂੰ ਉਹਨਾਂ ਨੇ ਕੀ ਸਿੰਬਲਾਈਜ਼ ਕੀਤਾ ਚੂਹੇ ਦੇ ਨਾਲ। ਉਹ ਕੀ ਕਰਦੇ ਨੇ, ਉੱਥੇ ਦੌਲੇ ਸ਼ਾਹ ਦੀ ਇੱਕ ਕਬਰ ਹੈ, ਉੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਕਹਿੰਦੇ ਨੇ ਦੌਲੇ ਸ਼ਾਹ ਦੇ ਚੂਹੇ, ਸਮਝ ਲੱਗੀ ਬੇਨਤੀ। ਅਤੇ ਉਹ ਉਹਨਾਂ ਨੂੰ ਤਿਆਰ ਕਿਵੇਂ ਕੀਤਾ ਜਾਂਦਾ, ਜਦੋਂ ਨਾ ਉਹ ਬੱਚੇ ਹੁੰਦੇ ਨੇ, ਛੋਟੇ ਹੁੰਦੇ ਨੇ, ਮੰਨ ਲਓ ਬੱਚੇ ਬੋਰਨ, ਨਿਊ ਬੋਰਨ ਬੇਬੀ ਹੋਇਆ, ਉਹਨਾਂ ਨੇ ਕੀ ਕੀਤਾ ਵੀ ਉਹਨਾਂ ਦੇ ਸਿਰ ਦੇ ਉੱਤੇ ਇੱਕ ਟੋਪ ਪਾ ਦਿੱਤਾ, ਸਿਰ ਦੇ ਉੱਤੇ ਲੋਹੇ ਦਾ ਇੱਕ ਟੋਪ ਪਾ ਦਿੱਤਾ, ਟੋਪ ਪਾ ਕੇ ਅਤੇ ਫਿਰ ਉਹ ਬੱਚੇ ਵੱਡੇ ਹੁੰਦੇ ਨੇ, ਗਰੋਥ ਕਰਦੇ ਰਹਿੰਦੇ ਨੇ, ਗਰੋਥ ਉਹਨਾਂ ਦਾ, ਬਾਕੀ ਸਾਰਾ ਸਰੀਰ ਗਰੋਥ ਕਰ ਜਾਂਦਾ ਪਰ ਸਿਰ ਉਹਨਾਂ ਦਾ ਗਰੋਥ ਨਹੀਂ ਕਰ ਸਕਦਾ, ਜਿਹੜਾ ਸਿਰ। ਕਿਉਂ ਗਰੋਥ ਨਹੀਂ ਕਰ ਸਕਿਆ? ਕਿਉਂਕਿ ਸਿਰ ਦੇ ਉੱਤੇ ਕੀ ਪਾਇਆ ਹੋਇਆ? ਟੋਪ ਪਾਇਆ ਹੋਇਆ। ਚਾਈਨਾ ਦੇ ਵਿੱਚ ਇੱਦਾਂ ਹੋਇਆ ਸੀ, ਉਹਨਾਂ ਦੀਆਂ ਬੀਬੀਆਂ ਦੇ ਪੈਰਾਂ ਵਿੱਚ ਲੋਹੇ ਦੀਆਂ ਜੁੱਤੀਆਂ ਪਾਈਆਂ ਗਈਆਂ, ਤਾਂ ਕਰਕੇ ਉਹਨਾਂ ਦੇ ਪੈਰ ਛੋਟੇ ਰਹਿ ਗਏ। ਕਿਉਂ ਛੋਟੇ ਰਹਿ ਗਏ? ਕਿਉਂਕਿ ਔਰਤ ਨੂੰ ਗੁਲਾਮ ਰੱਖਣਾ ਸੀ ਵੀ ਇਹ ਭੱਜ ਵੀ ਨਾ ਸਕੇ, ਤਾਂ ਕਰਕੇ ਉਹਨਾਂ ਦੇ ਪੈਰ ਛੋਟੇ ਰਹਿ ਗਏ। ਹੁਣ ਉਹ ਜਿਹੜੇ ਦੌਲੇ ਸ਼ਾਹ ਦੇ ਚੂਹੇ ਨੇ, ਉਹ ਸਿਰ ਦੇ ਉੱਤੇ ਉਹਨਾਂ ਨੇ ਉਹਦੇ ਟੋਪ, ਮਤਲਬ ਮਨੁੱਖਤਾ ਲਈ ਕਿੱਡੀ ਸ਼ਰਮਸਾਰ ਅਤੇ ਘਿਣਾਉਣੀ ਹਰਕਤ ਹੈ ਵੀ ਸਿਰ ਉੱਤੇ ਟੋਪ ਪਾ ਦੇਣਾ। ਹੁਣ ਉਹ ਬੱਚਾ ਵਧੀ ਜਾਣਾ, ਉਹਦਾ ਮੂੰਹ ਵੱਧ ਜਾਣਾ, ਹੱਥ ਪੈਰ ਚੰਗਾ, ਸਰੀਰ ਖੁੱਲ੍ਹਾ ਹੋ ਜਾਣਾ ਸਾਰਾ, ਪਰ ਉਹਦਾ ਦਿਮਾਗ ਨਹੀਂ ਵਧਣਾ, ਮਾਨਸਿਕ ਤੌਰ 'ਤੇ ਦਿਮਾਗ ਨਹੀਂ ਵਧਣਾ, ਸਿਰ ਨਹੀਂ ਵਧਣਾ। ਉਹਨਾਂ ਦੀ ਸ਼ਕਲ ਬੱਚਿਆਂ ਦੀ ਇੱਦਾਂ ਦੀ ਬਣ ਜਾਂਦੀ ਹੈ, ਫਿਰ ਉਹਨੂੰ ਇਹ ਕਹਿੰਦੇ ਨੇ ਵੀ ਇਹ ਦੌਲੇ ਸ਼ਾਹ ਦੇ ਚੂਹੇ ਨੇ, ਅਤੇ ਉਹਨਾਂ ਨੂੰ ਨਾ ਖਾਣਾ ਆਉਂਦਾ ਨਾ ਪੀਣਾ ਆਉਂਦਾ, ਜਿਵੇਂ ਆਮ ਬੱਚੇ ਕਈ ਵਾਰ ਆਟੋਜ਼ਮ ਦੀ ਆਪਾਂ ਗੱਲ ਕਰਦੇ ਹਾਂ ਵੀ ਬੱਚੇ ਵਿਚਾਰੇ ਜਿਹੜੇ ਨੇ ਉਹ ਗਰੋਥ ਨਹੀਂ ਹੋ ਪਾਉਂਦੇ, ਅਤੇ ਆਪਾਂ ਉਹਨੂੰ ਹੁਣ ਜਿਹਨਾਂ ਦੇ ਘਰਾਂ ਵਿੱਚ ਕੋਈ ਇੱਦਾਂ ਦਾ ਬੱਚਾ ਹੈ, ਮਹਾਰਾਜ ਕਿਰਪਾ ਕਰੇ, ਪਰ ਉਹਨਾਂ ਨੂੰ ਪਤਾ ਨਾ ਵੀ ਕਿੱਡੀ ਔਖੀ ਗੱਲ ਹੁੰਦੀ ਹੈ। ਹੁਣ ਉਹ ਜਿਹੜੇ ਬੱਚੇ ਉੱਥੇ ਗਰੋਥ ਨਹੀਂ ਹੋ ਪਾਉਂਦੇ, ਅਤੇ ਉਹਨਾਂ ਨੂੰ ਲੋਕ ਘਰਾਂ 'ਚ ਖੜਦੇ ਨੇ, ਜਾ ਕੇ ਉਹਨਾਂ ਨੂੰ ਮੱਥੇ ਟੇਕਦੇ ਨੇ, ਉਹਨਾਂ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਉਹ ਰੱਬ ਸਮਝਦੇ ਨੇ, ਉਹਨਾਂ ਨੂੰ ਰੱਬ ਸਮਝਦੇ ਨੇ। ਤੋ ਇਹ ਮੁਸ਼ਕਲ ਹੈ ਸਾਡੇ ਸਮਾਜ ਦੀ ਵੀ ਜਿਹੜਾ ਵੀ ਕੋਈ ਮਾਨਸਿਕ ਰੋਗੀ ਹੋ ਗਿਆ, ਅਸੀਂ ਉਹਨੂੰ ਕੀ ਸਮਝਣ ਲੱਗ ਪਏ ਵੀ ਇਹ ਕੌਣ ਹੈ? ਰੱਬ ਦਾ ਬੰਦਾ ਹੈ, ਇਹ ਤੇ ਪੂਜਣ ਯੋਗ ਹੋ ਗਿਆ। ਬਹੁਤ ਸਾਰੇ ਐਸੇ ਨੇ ਨੰਗ ਤਨੰਗੇ ਕਬਰਾਂ ਦੇ ਉੱਤੇ ਬੈਠੇ ਨੇ, ਲੋਕ ਉਹਨਾਂ ਤੋਂ ਜਾ ਕੇ ਡਾਂਗਾ ਵੀ ਖਾਈ ਜਾਂਦੇ ਨੇ, ਵੇਖੋ ਉਹਨਾਂ ਦਾ ਵਿਹਾਰ ਬਿਹੇਵੀਅਰ ਕਿੰਨੇ ਅਗਰੈਸਿਵ ਹੋ ਜਾਂਦੇ ਨੇ, ਕਿੰਨਾ ਕੁਝ ਹੈ, ਅਤੇ ਲੋਕ ਰੱਬ ਦੇ ਨਾਂ 'ਤੇ ਸਾਰਾ ਕੁਝ ਹੀ ਪ੍ਰਵਾਨ ਕਰ ਲੈਂਦੇ। ਤੋ ਖੈਰ, ਰੋਗ ਜਿਹੜਾ ਹੈ, ਰੋਗ ਇਕੱਲਾ ਫਿਜ਼ੀਕਲ ਨਹੀਂ ਹੁੰਦਾ, ਕਈ ਤਰ੍ਹਾਂ ਦੇ ਫੋਬੀਏ ਨੇ ਲੋਕਾਂ ਨੂੰ, ਕਈ ਤਰ੍ਹਾਂ ਦੇ ਮਾਨਸਿਕ ਰੋਗ ਨੇ, ਅਤੇ ਉਹ ਪਤਾ ਲੱਗਦਾ ਉਹਨਾਂ ਦੇ ਬਿਹੇਵੀਅਰ ਤੋਂ। ਹੁਣ ਇਹਨਾਂ ਮੁਲਕਾਂ ਵਿੱਚ ਜਦੋਂ ਆਪਾਂ ਆਏ ਹਾਂ, ਆਪਾਂ ਕੋਈ ਕੌਂਸਲਿੰਗ ਕਰਦੇ ਹਾਂ ਜਾਂ ਸੁਣਦੇ ਹਾਂ ਕਿਸੇ ਦੇ ਕੋਲੋਂ, ਕੋਈ ਜਿਹੜਾ ਬੰਦਾ ਜਾਣਦਾ ਹੈ ਉਹ ਆਪਾਂ ਨੂੰ ਦੱਸਦਾ ਹੈ ਨਾ ਵੀ ਇੱਦਾਂ ਇੱਦਾਂ ਦਾ ਬਿਹੇਵੀਅਰ ਹੁੰਦਾ ਹੈ ਲੋਕਾਂ ਦਾ, ਇਹਦੇ ਕੀ ਲੱਛਣ ਹੋ ਸਕਦੇ ਨੇ, ਕਿਉਂ ਇੱਦਾਂ ਦਾ ਕੋਈ ਲੋਕ ਇੰਨੇ ਅਗਰੈਸਿਵ ਕਿਉਂ ਹੋ ਜਾਂਦੇ ਨੇ, ਇਹ ਸਾਰੇ ਮਾਨਸਿਕ ਰੋਗ ਨੇ। ਤੋ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਦਾ ਉਹਦੇ ਮਾਨਸਿਕ ਰੋਗਾਂ ਦਾ ਵੀ ਹੱਲ ਹੋ ਜਾਂਦਾ, ਜਿਹਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਨਾ, ਉਹਦੇ ਸਾਰੇ ਰੋਗ ਗਵਾਚ ਦਿੰਦੇ। ਸਾਰੇ ਰੋਗ ਅਸੀਂ ਕੇਵਲ ਬੁਖਾਰ ਨੂੰ ਨਾ ਸਮਝੀਏ, ਬੁਖਾਰ ਤੇ ਬੜੀ ਛੋਟੀ ਚੀਜ਼ ਹੈ, ਕੁਝ ਰੋਗ ਨੇ ਜਿਹੜੇ ਸਾਡੀ ਚਿੰਤਾ ਦੇ ਵਿੱਚੋਂ ਨਿਕਲਦੇ ਨੇ, ਚਿੰਤਾ ਦੇ ਵਿੱਚੋਂ ਨਿਕਲਦੇ ਨੇ। ਹਰ ਇੱਕ ਨੂੰ ਸ਼ੂਗਰ ਜੀਨਸ ਵਿੱਚੋਂ ਨਹੀਂ ਹੈਗੀ, ਜੈਨੈਟਿਕਲੀ ਨਹੀਂ ਹੈਗੀ, ਹਰ ਇੱਕ ਦੀ ਜਿਹੜੀ ਸ਼ੂਗਰ ਹੈ ਉਹਦਾ ਕੋਈ ਨਾ ਕੋਈ ਵੱਖਰਾ ਵੱਖਰਾ ਰੀਜ਼ਨ ਹੈ, ਜ਼ੁਬਾਨ ਦੇ ਚਸਕੇ ਨੇ ਲੋਕਾਂ ਦੇ, ਉਹ ਚਸਕਿਆਂ ਦੇ ਵਿੱਚੋਂ ਜੇ ਹੁਣ ਗੁਰੂ ਦੀ ਮੱਤ ਲੈ ਲਓ ਤੇ ਫਿਰ ਬੰਦਾ ਜਿਵੇਂ ਆਪਾਂ ਪੜ੍ਹਦੇ ਨਾ ਵੀ ਖੰਡਤ ਨਿੰਦਰਾ ਅਲਪ ਆਹਾਰੰਗ, ਵੀ ਆਹਾਰ ਥੋੜਾ ਕਰ ਲਿਆ ਲੋੜ ਮੁਤਾਬਕ, ਥੋੜੇ ਦਾ ਮਤਲਬ ਲੋੜ ਮੁਤਾਬਕ ਖਾ ਲਿਆ ਤੇ ਆਪੇ ਹੀ ਸਾਰੀ ਚੀਜ਼ ਕੰਟਰੋਲ ਵਿੱਚ ਹੈ। ਤੇ ਗੁਰੂ ਤੇ ਇਹ ਵੀ ਤਾਂ ਮਾਤ ਦਿੰਦਾ ਹੈ ਨਾ, ਸਰੀਰਕ ਰੋਗਾਂ ਤੋਂ ਗੁਰੂ ਕਿਵੇਂ ਬਚਾ ਲੈਂਦਾ। ਵੇਖੋ ਗੁਰੂ ਸਾਹਿਬ ਦੇ ਕਾਲ ਦੇ ਵਿੱਚ ਦੋਵੇਂ ਚੀਜ਼ਾਂ ਚੱਲਦੀਆਂ ਸੀ, ਗੁਰੂ ਸਾਹਿਬ ਉਪਦੇਸ਼ ਦੁਆਰਾ ਵੀ ਸਰੀਰਕ ਰੋਗਾਂ ਨੂੰ ਹੱਲ ਕਰਦੇ ਸੀ ਤੇ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਵੈਦ ਹਕੀਮ ਚੰਗੇ ਜਿਹੜੇ ਲਿਆਣ ਕੇ ਉਹ ਰੱਖੇ ਤਾਂ ਕਿ ਲੋਕਾਂ ਦੇ ਜਿਹੜੇ ਸਰੀਰਕ ਰੋਗ ਨੇ ਉਹ ਠੀਕ ਹੋ ਸਕਣ ਦੋਵੇਂ ਚੀਜ਼ਾਂ ਨੇ। ਸੋ ਗੁਰੂ ਤੇ ਖੈਰ ਬਖਸ਼ਿਸ਼ ਕਰਦਾ ਹੈ। ਮਹਾਰਾਜ ਨੇ ਆਖਿਆ ਜਿਸ ਕੈ ਅੰਤਰ ਵਸਿਆ ਮੇਰਾ ਹਰ, ਜਿਹਦੇ ਅੰਦਰ ਸੱਚੀ ਗੁਰੂ ਦਾ ਸ਼ਬਦ ਵਸ ਜਾਂਦਾ ਨਾ ਉਹ ਸੱਚੀ ਉਹਨੂੰ ਕੋਈ ਰੋਗ ਨਹੀਂ ਜੇ ਲੱਗਦਾ। ਜਿਸ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ, ਉਹਨਾਂ ਦੇ ਰੋਗ ਗਵਾ ਜਾਂਦੇ ਨੇ ਤੇ ਮੁਕਤ ਪਏ, ਮੁਕਤ ਹੋ ਗਏ, ਉਹਨਾਂ ਨੂੰ ਮੁਕਤੀ ਮਿਲ ਗਈ। ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ। ਮਹਾਰਾਜ ਨੇ ਆਖਿਆ ਉਹਨੇ ਪਵਿੱਤਰ ਪਰਮ ਪਦ ਉੱਚੀ ਅਵਸਥਾ ਦੀ ਪ੍ਰਾਪਤੀ ਕਰ ਲਈ। ਅਗਲਾ ਬੋਲ ਹੈ ਹੁਣ ਇਹਨਾਂ ਰੋਗਾਂ ਤੋਂ ਬਚਿਆ ਕੋਈ ਵੀ ਨਹੀਂ। ਆਖਿਆ ਬ੍ਰਹਮਾ ਵਿਸ਼ਨ ਮਹਾਦੇਵ, ਇਹ ਤਿੰਨ ਦੇਵਤੇ ਮੰਨੇ ਗਏ ਨੇ, ਤ੍ਰੈ ਮੂਰਤੀ ਇਹਨਾਂ ਨੂੰ ਕਹਿੰਦੇ ਨੇ, ਬ੍ਰਹਮਾ ਹੋ ਗਿਆ, ਵਿਸ਼ਨੂੰ ਹੋ ਗਿਆ ਤੇ ਮਹੇਸ਼ ਹੋ ਗਿਆ ਜਿਹਨੂੰ ਸ਼ਿਵ ਕਹਿੰਦੇ ਆਪਾਂ। ਆਖਿਆ ਇਹਨਾਂ ਨੂੰ ਵੀ ਰੋਗ ਸੀ, ਇਹ ਵੀ ਰੋਗਾਂ ਤੋਂ ਬਚੇ ਨੇ। ਜਿਹੜੇ ਵੱਡੇ ਵੱਡੇ ਦੇਵੀ ਦੇਵਤੇ ਨੇ ਇਹਨਾਂ ਨੂੰ ਵੀ ਰੋਗ ਚਿੰਬੜੇ ਹੋਏ ਨੇ। ਵਿਸ਼ਨੂੰ ਵਰਗੇ ਨੂੰ ਆਪਣਾ ਅਹੰਕਾਰ ਹੈ, ਉਹਨੂੰ ਅਹੰਕਾਰ ਦਾ ਰੋਗ ਹੈ ਵੀ ਜੇ ਕੋਈ ਰੱਬ ਦੀ ਭਗਤੀ ਕਰਨ ਲੱਗਦਾ ਤੇ ਉਹਨੂੰ ਫਿਕਰ ਪੈ ਜਾਂਦਾ ਵੀ ਮੇਰਾ ਸਿੰਘਾਸਨ ਨਾ ਰੋਲ ਜਾਵੇ। ਕਿੰਨਾ ਹੁੰਦਾ ਇਹ, ਸਾਨੂੰ ਵੀ ਆਪਣੇ ਰਿਜ਼ਕ ਦਾ ਫਿਕਰ ਹੀ ਹੁੰਦਾ ਵੀ ਮੇਰੀ ਜਿਹੜੀ ਜਗ੍ਹਾ ਹੈ ਇਹ ਕੋਈ ਹੋਰ ਨਾ ਮੰਨ ਲਵੇ। ਵੀ ਕਈ ਵਾਰ ਬੰਦਾ ਆਪਣੀ ਕਾਬਲੀਅਤ ਨੂੰ ਅਪਗ੍ਰੇਡ ਨਹੀਂ ਕਰਦਾ ਪਰ ਉਹਨੂੰ ਹਮੇਸ਼ਾ ਇਨਸਕਿਓਰ ਫੀਲ ਹੁੰਦਾ ਰਹਿੰਦਾ ਹਮੇਸ਼ਾ। ਹਾਂ ਕਿਸੇ ਨਾਲ ਧੱਕਾ ਹੋ ਜਾਵੇ ਤੇ ਗੱਲ ਵੱਖਰੀ ਹੈ, ਉਹ ਇੱਕ ਅਲੱਗ ਮੈਟਰ ਹੈ। ਪਰ ਬੰਦੇ ਨੂੰ ਸਮੇਂ ਦੇ ਹਿਸਾਬ ਨਾਲ ਆਪਣੀ ਕਾਬਲੀਅਤ ਨੂੰ ਵੀ ਵਧਾਉਣਾ ਚਾਹੀਦਾ, ਆਪਣੀ ਜਿਹੜੀ ਸਕਿੱਲ ਹੈ ਉਹਨੂੰ ਵੀ ਨਿਖਾਰਨਾ ਚਾਹੀਦਾ। ਸਿਆਣੇ ਕਹਿੰਦੇ ਨੇ ਕਿਸੇ ਅਹੁਦੇ ਦਾ ਮਿਲ ਜਾਣਾ ਵੱਡੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਹੈ ਵੀ ਫਿਰ ਉਸ ਅਹੁਦੇ 'ਤੇ ਤੁਸੀਂ ਬਣੇ ਕਿਵੇਂ ਰਹਿ ਸਕਦੇ ਹੋ, ਸਾਜਿਸ਼ਾਂ ਨਾਲ ਨਹੀਂ ਆਪਣੀ ਸਕਿੱਲ ਨੂੰ ਨਿਖਾਰ ਕੇ। ਅਤੇ ਜਿਹੜਾ ਕੋਈ ਪਾਰਖੂ ਹੋਵੇਗਾ ਜਿਵੇਂ ਬਾਬੇ ਨੇ ਬਾਣੀ 'ਚ ਆਖਿਆ ਵੀ ਰਤਨਾ ਪਾਰਖ ਜੋ ਵੈਸੋ ਰਤਨਾ ਕਰੇ ਵਿਚਾਰ, ਜਿਹੜਾ ਕੋਈ ਰਤਨਾ ਦਾ ਪਾਰਖ ਹੋਊਗਾ ਉਹਨੂੰ ਤੁਹਾਡੀ ਸਾਰ ਵੀ ਹੋਵੇਗੀ, ਐਸੀ ਨਹੀਂ ਗੱਲ ਹੁੰਦੀ। ਮੰਨ ਲਓ ਕੋਈ ਮਾਲਕ ਹੈ ਤੁਹਾਡਾ, ਤੁਸੀਂ ਕਿਤੇ ਕੰਮ ਕਰ ਰਹੇ ਹੋ, ਉਹਨੂੰ ਪਤਾ ਹੈ ਵੀ ਇਸ ਬੰਦੇ ਨੇ ਆਪਣੀ ਸਕਿੱਲ ਨੂੰ ਨਿਖਾਰਿਆ ਹੈ ਵੀ ਇਹਦੀ ਮੈਨੂੰ ਸਦਾ ਲੋੜ ਹੈ, ਵੀ ਜਿਹੜੇ ਤਰੀਕੇ ਨਾਲ ਇਹ ਕੰਮ ਕਰਦਾ ਕੋਈ ਫਰਕ ਨਹੀਂ ਪੈਂਦਾ ਜੇ ਇਹਨੂੰ $2-4 ਵੱਧ ਵੀ ਦੇਣੇ ਪੈਣਗੇ, ਵੀ ਮੈਂ ਇਹਨੂੰ ਰਿਪਲੇਸ ਨਹੀਂ ਕਰ ਸਕਦਾ, ਇਹਦਾ ਤੋੜ ਇਹਦਾ ਬਦਲ ਨਹੀਂ ਹੈਗਾ ਮੇਰੇ ਕੋਲ, ਨਾ ਹੀ ਅਗਲੇ ਏਡੀ ਛੇਤੀ ਛੱਡਦੇ ਨੇ। ਹਾਂ ਜੇ ਸਾਡੇ ਪੱਲੇ ਹੀ ਕੁਝ ਨਹੀਂ ਫਿਰ ਤੇ ਠੀਕ ਹੈ, ਫਿਰ ਜਦੋਂ ਹਰ ਬੰਦੇ ਨੂੰ ਇਹ ਹੁੰਦਾ ਹੈ ਵੀ ਜਦੋਂ ਕੋਈ ਦੂਜਾ ਆਵੇਗਾ, ਕੋਈ ਚੰਗਾ ਆਵੇਗਾ, ਕੋਈ ਬੈਟਰ ਆਵੇਗਾ ਤੇ ਉਹ ਫਿਰ ਉੱਥੇ ਇੱਦਾਂ ਦੀ ਖੇਡ ਵਾਪਰ ਸਕਦੀ ਹੈ। ਤਾਂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਵੀ ਰੋਗੀ ਸਾਰੇ ਹੀ ਨੇ, ਇਹ ਦੇਵਤੇ ਵੀ ਰੋਗੀ ਨੇ ਜਿਹਨਾਂ ਨੂੰ ਤੁਸੀਂ ਪੂਜ ਰਹੇ ਹੋ, ਇਹ ਵੀ ਰੋਗਾਂ ਤੋਂ ਬਚੇ ਨਹੀਂ ਹੋਏ, ਇਹਨਾਂ ਨੂੰ ਵੀ ਰੋਗ ਹੈ ਤੇ ਜੇ ਤੁਸੀਂ ਇਹਨਾਂ ਦੀ ਪੂਜਾ ਕਰੋਗੇ ਤੇ ਤੁਹਾਨੂੰ ਵੀ ਰੋਗ ਹੋਵੇਗਾ। ਰੋਗ ਪਤਾ ਕਿੱਦਾਂ ਹੁੰਦਾ, ਮੰਨ ਲਓ ਵੀ ਕੋਈ ਬੰਦਾ ਮੇਰਾ ਉਪਾਸ਼ਕ ਬਣ ਗਿਆ, ਮੈਂ ਇੱਕ ਸਿੰਪਲ ਜਿਹੀ ਉਦਾਹਰਨ ਦੇਣ ਲੱਗਾ। ਹੁਣ ਕੀ ਹੈ ਵੀ ਜਿਹੜੀਆਂ ਮੇਰੇ ਸੁਭਾਅ ਦੀਆਂ ਖੂਬੀਆਂ ਨੇ ਉਹਦੀਆਂ ਵੀ ਖੂਬੀਆਂ ਹੋਣਗੀਆਂ, ਇੱਦਾਂ ਹੀ ਹੈ। ਪਰ ਜਿਹੜੇ ਮੇਰੇ ਸੁਭਾਅ ਦੇ ਰੋਗ ਨੇ ਉਹਦੇ ਵੀ ਰੋਗ ਬਣ ਜਾਣੇ। ਜਦੋਂ ਬੰਦਾ ਕੀ ਕਰਦਾ, ਅੱਜ ਤੋਂ ਸਾਡੇ ਆਪਾਂ ਕਹਿੰਦੇ ਵੀ ਇਹ ਜਿਹੜਾ ਪੁੱਤ ਹੈ ਜਮਾਂ ਪਿਓ 'ਤੇ ਗਿਆ, ਜਿਹੜਾ ਪੁੱਤ ਜਮਾਂ ਹੀ ਪਿਓ 'ਤੇ ਗਿਆ। ਹੁਣ ਇਹਦੇ ਦੋ ਨਜ਼ਰੀਏ ਨੇ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਾਂ ਹੈ ਵੀ ਪਿਓ ਬਹੁਤ ਖੂਬੀਆਂ ਵਾਲਾ ਸੀ ਅਤੇ ਪੁੱਤ ਵੀ ਉਸੇ ਖੂਬੀਆਂ ਦੇ ਉੱਤੇ ਚੱਲਿਆ ਗਿਆ, ਇਹ ਸਾਡੇ ਸਮਾਜ ਦੀ ਆਮ ਧਾਰਨਾ ਹੈ। ਪਰ ਮੈਂ ਇਹਦੇ ਬਾਰੇ ਥੋੜ੍ਹਾ ਜਿਹਾ ਵੱਖਰਾ ਇੱਕ ਮੇਰਾ ਪੁਆਇੰਟ ਆਫ ਵਿਊ ਹੈ, ਨਹੀਂ ਪੁੱਤ ਨੂੰ ਪਿਓ ਤੋਂ 4 ਰਤੀਆਂ ਤਾਂ ਹੀ ਹੋਣਾ ਚਾਹੀਦਾ, ਖੂਬੀਆਂ 'ਚ ਗੁਣਾਂ 'ਚ, ਜ਼ਰੂਰੀ ਨਹੀਂ ਕਿ ਪੁੱਤ ਪਿਓ 'ਤੇ ਹੀ ਜਾਵੇ, ਨਹੀਂ ਉਹ ਅੱਗੇ ਹੋਰ ਵੀ ਡਿਵੈਲਪ ਹੋ ਸਕਦਾ, ਉਸ ਤੋਂ ਵੀ 4 ਰਤੀਆਂ ਅੱਗੇ ਹੋ ਸਕਦਾ। ਪਰ ਹੁਣ ਪਿਓ ਦੇ ਵਿੱਚ ਐਬ ਨੇ ਤੇ ਆਪਾਂ ਕਹਿੰਦੇ ਫਿਰ ਵੀ ਆਪਾਂ ਸ਼ਬਦ ਕੀ ਵਰਤਦੇ ਹਾਂ, ਇਹ ਜੇ ਇਹਦੇ ਵਿੱਚ ਵੀ ਐਬ ਨੇ ਤੇ ਕਿਤੇ ਗਿਆ ਆਪਦੇ ਪਿਓ 'ਤੇ ਗਿਆ, ਮਤਲਬ ਉਹਨੇ ਉਹ ਰੋਗ ਨਾਲ ਹੀ ਕੈਰੀ ਕਰ ਲਿਆ ਨਾ। ਤੁਸੀਂ ਆਪਣੇ ਘਰਾਂ ਵਿੱਚ ਕਦੀ ਝਾਤੀ ਮਾਰਿਓ, ਮੈਂ ਖੁਦ ਇਸ ਚੀਜ਼ ਨੂੰ ਨੋਟ ਕਰਦਾ ਹੁੰਦਾ, ਜੋ ਮੇਰੀਆਂ ਆਦਤਾਂ ਨੇ ਉਹ ਮੇਰੇ ਬੱਚੇ ਦੀਆਂ ਬਣਦੀਆਂ ਜਾਂਦੀਆਂ ਨੇ, ਉਹ ਸੁਭਾਅ ਮੇਰੇ ਬੱਚੇ ਦਾ ਵੀ ਬਣਦਾ। ਹਾਂ ਠੀਕ ਹੈ, ਸਾਰਾ ਕੁਝ ਨਹੀਂ ਲੈ ਰਿਹਾ ਮੇਰੇ ਕੋਲ, ਕੁਝ ਉਹ ਆਪਣੇ ਸਕੂਲ 'ਚੋਂ ਲੈ ਰਿਹਾ, ਕੁਝ ਆਪਣੇ ਯਾਰਾਂ ਮਿੱਤਰਾਂ ਚੋਂ ਲੈ ਰਿਹਾ, ਸੰਸਕਾਰ ਕਿਵੇਂ ਬਣਦੇ ਹੁਣ ਯਾਰਾਂ ਮਿੱਤਰਾਂ ਦੇ ਆਪਣੇ ਟੱਬਰ ਨੇ ਉਹਨਾਂ ਨੇ ਉੱਥੋਂ ਚੀਜ਼ਾਂ ਲਿਆਂਦੀਆਂ ਨੇ, ਇੱਦਾਂ ਕਰ ਕਰਕੇ ਰਲਵਾਂ ਮਿਲਵਾਂ ਜਿਹਾ ਇੱਕ ਚੀਜ਼ ਜਿਹੜੀ ਇੱਕ ਪ੍ਰੋਡਕਟ ਜਿਹੜਾ ਉਹ ਤਿਆਰ ਹੋ ਰਿਹਾ। ਹੁਣ ਗੁਰੂ ਦੇ ਕੋਲ ਕੋਈ ਰੋਗ ਨਹੀਂ ਹੈਗਾ, ਜਿਹੜੀ ਗੱਲ ਸਮਝਣ ਵਾਲੀ ਹੈ। ਜਿਹੜਾ ਗੁਰੂ ਹੈ ਨਾ, ਸਤਿਗੁਰ ਸਭ ਨਾਂ ਦਾ ਭਲਾ ਮਨਾਏ। ਮੇਰਾ ਪਿਓ ਕਿਸੇ ਨਾਲ ਵੈਰ ਕਮਾ ਸਕਦਾ, ਪਰ ਮੇਰਾ ਗੁਰੂ ਕਿਸੇ ਨਾਲ ਵੈਰ, ਤੇ ਮੈਂ ਕਿਉਂ ਜਾਵਾਂ ਆਪਣੇ ਪਿਓ ਤੇ, ਮੈਂ ਆਪਣੇ ਗੁਰੂ ਤੇ ਕਿਉਂ ਨਾ ਜਾਵਾਂ। ਸਮਝ ਲੱਗੀ? ਸਾਡੀ ਨਾ ਇੱਕ ਪ੍ਰਵਿਰਤੀ ਹੈ, ਅਸੀਂ ਆਪਣੇ ਬੱਚੇ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਸਾਡੀਆਂ ਪੀੜ੍ਹੀ ਦੀਆਂ ਰਵਾਇਤਾਂ ਨੂੰ ਇਹ ਅੱਗੇ ਲੈ ਕੇ ਤੁਰੇ। ਨਹੀਂ ਨਹੀਂ ਨਹੀਂ ਨਹੀਂ ਨਾ, ਤੁਹਾਡੀ ਪੀੜ੍ਹੀ ਬਦਮਾਸ਼ ਰਹੀ ਹੋਵੇ, ਕਰਪਟ ਹੋਵੇ, ਤੇ ਬੱਚਾ ਉਸ ਰਵਾਇਤ ਨੂੰ ਅੱਗੇ ਲੈ ਕੇ ਤੁਰੇ ਤੇ ਇਹ ਚੀਜ਼ ਫਖਰਯੋਗ ਹੈ? ਨਹੀਂ ਨਹੀਂ ਨਹੀਂ, ਇੱਥੇ ਇਹੋ ਫਰਕ ਹੈ ਬਸ। ਜਦੋਂ ਰੱਬ ਨੂੰ ਪਿਤਾ ਮਾਂ ਕਿਹਾ ਨਾ, ਉਦੋਂ ਇਹੋ ਹੀ ਕਿਹਾ ਵੀ ਦੁਨੀਆਂ ਦੀ ਮਾਂ ਤੇ ਕਈ ਵਾਰ ਆਪ ਐਬ ਚੁੱਕੀ ਫਿਰਦੀ ਹੁੰਦੀ। ਹੁਣ ਜਿਹੜੀ ਮਾਂ ਆਪ ਮਤਲਬ ਖਿਮਾ ਕਰਨਾ ਆਪ ਉਧਰੀ ਹੋਵੇ, ਜਿਹੜਾ ਪਿਓ ਚੰਗਾ ਨਾ ਹੋਵੇ, ਤੇ ਇਹ ਤੇ ਅਰਦਾਸ ਕਰੋ ਵੀ ਉਹਦਾ ਬੱਚਾ ਉਹਦੇ ਆਪਦੇ ਪਿਓ ਤੇ ਨਾ ਜਾਵੇ। ਹੁਣ ਕਈ ਵਾਰ ਮਾਂ ਪਿਓ ਕਹਿਣਗੇ, ਮੈਨੂੰ ਯਾਦ ਹੈ, ਮੈਂ ਨਾ ਇੱਕ ਵਾਰ ਕੋਈ ਏਦਾਂ ਗੁਰਮਤਿ ਦੀ ਵਿਚਾਰ ਕਰ ਰਿਹਾ ਸੀ ਤੇ ਮੈਂ ਉੱਥੇ ਕਹਿ ਬੈਠਾ ਜੀ ਵੇਖੋ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ, ਕੋਈ ਸ਼ੱਕ ਨਹੀਂ ਹੈ ਵੀ ਇੱਕ ਔਲਾਦ ਨੂੰ ਆਪਣੇ ਫਰਜ਼ ਜਿਹੜੇ ਨੇ ਉਹ ਨਿਭਾਉਣੇ ਚਾਹੀਦੇ ਨੇ, ਪਰ ਮਾਂ ਬਾਪ ਨੂੰ ਵੀ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਵੀ ਜੇ ਉਹਨਾਂ ਦਾ ਬੱਚਾ ਉਹਨਾਂ ਦਾ ਰਿਸਪੈਕਟ ਇੱਜ਼ਤ ਮਾਣ ਕਰ ਨਹੀਂ ਰਿਹਾ ਤੇ ਕਿਤੇ ਉਹਨਾਂ ਵਿੱਚ ਤੇ ਕੋਈ ਕਮੀ ਨਹੀਂ। ਸਮਝ ਗਏ ਨਾ? ਹੁਣ ਅਸੀਂ ਜੇ ਆਖੀਏ ਵੀ ਘਰ ਵਿੱਚ ਆਈ ਹੋਈ ਨੂੰਹ ਇੱਜ਼ਤ ਕਰੇ, ਸਾਡੀ ਬਗਾਨੀ ਧੀ ਆਈ ਇੱਜ਼ਤ ਕਰੇ, ਬੰਦਾ ਇੱਦਾਂ ਬੈਠਾ ਸੋਫੇ ਦੇ ਉੱਤੇ, ਪਰ ਜੇ ਉਹਦੀ ਦਾੜੀ ਵਿੱਚ ਸ਼ਰਾਬ ਡੁੱਲ ਰਹੀ ਹੈ, ਜੇ ਉਹਨੂੰ ਬੋਲਣ ਦਾ ਹੀ ਨਹੀਂ ਪਤਾ, ਰੱਜ ਕੇ ਨਸ਼ੇ ਦੇ ਨਾਲ ਅਵਲੀਆਂ ਟਵਲੀਆਂ ਮਾਰ ਰਿਹਾ, ਤੇ ਫਿਰ ਗੁਰਦੁਆਰੇ ਆਣ ਕੇ ਉਹ ਆਖੇ ਵੇਖੋ ਜੀ ਸਾਡੀ ਤੇ ਨੂੰਹ ਹੀ ਆਖੇ ਨਹੀਂ ਲੱਗਦੀ, ਤੇ ਇਹ ਤੇ ਗੱਲ ਕੋਈ ਜਾਇਜ਼ ਨਾ ਹੋਈ। ਇੱਥੇ ਤੁਹਾਨੂੰ ਆਪਣੇ ਆਪ ਨੂੰ ਵੀ ਵੇਖਣਾ ਪੈਣਾ। ਆ ਚਲੋ ਠੀਕ ਹੈ, ਮੈਂ ਕੋਈ ਸ਼ਰਾਬ ਦਾ ਹਾਮੀ ਨਹੀਂ ਭਰਦਾ, ਪਰ ਕਈ ਜਿਹੜੇ ਪੀਣ ਵਾਲੇ ਹੁੰਦੇ ਸੀ ਉਹਨਾਂ ਵਿੱਚ ਵੀ ਕੋਈ ਇਮਾਨਦਾਰੀ ਹੁੰਦੀ ਸੀ ਵੀ ਪੁੱਤ ਕੋਈ ਨਹੀਂ ਤੂੰ ਸਾਡਾ ਰੱਖ ਦੇ, ਅਸੀਂ ਇੱਥੇ ਬੈਠੇ ਪੀ ਰਹੇ ਹਾਂ, ਤੂੰ ਧੀਏ ਜਾ ਆਪਦਾ ਕੰਮ ਕਰ, ਅਸੀਂ ਆਪੇ ਉੱਠ ਕੇ ਪ੍ਰਸ਼ਾਦਾ ਪਾਣੀ ਛਕ ਲਾਂਗੇ, ਵੀ ਸਾਡੇ ਯਾਰ ਦੋਸਤ ਆਏ ਬੈਠੇ ਨੇ, ਸਾਡਾ ਕੀ ਪਤਾ ਵੀ ਨਸ਼ੇ ਦੀ ਹਾਲਤ ਦੇ ਵਿੱਚ ਹਾਂ ਅਸੀਂ। ਵੀ ਇੱਦਾਂ ਦੇ ਕਿਰਦਾਰ ਵਾਲੇ ਵੀ ਲੋਕ ਹੁੰਦੇ ਨੇ, ਜਿਹੜੇ ਨਸ਼ਾ ਕਰਦਾ ਹੈ ਸਾਰੇ ਉਹ ਵੀ ਮਾੜੇ ਨਹੀਂ ਹੁੰਦੇ। ਹੁਣ ਇਹ ਤੇ ਕਿਰਦਾਰਾਂ 'ਚ ਫਰਕ ਹੁੰਦਾ ਨਾ, ਕਰੈਕਟਰ 'ਚ ਫਰਕ ਹੁੰਦਾ। ਹੁਣ ਕਈਆਂ ਦੀ ਪੀਣੀ ਵੀ ਹੋਰ ਹਿਸਾਬ ਦੀ ਹੁੰਦੀ ਹੈ ਅਤੇ ਕਈਆਂ ਨੇ ਪੀ ਕੇ ਕੀ ਕਰਨਾ ਹੁੰਦਾ, ਖਰੂਦ ਪਾਉਣਾ ਹੁੰਦਾ। ਦੋਵਾਂ ਦਾ ਫਰਕ ਹੈ ਨਾ। ਆ ਵਿਆਹਾਂ ਸ਼ਾਦੀਆਂ 'ਚ ਤੁਸੀਂ ਵੇਖੋ ਜਿਹੜੇ ਪਿਆਉਂਦੇ ਨੇ, ਚਲੋ ਨਹੀਂ ਚਾਹੀਦੀ ਇਹ ਪਿਆਉਣੀ, ਪਰ ਮੈਂ ਗੱਲ ਕਰ ਰਿਹਾ ਵੀ ਜਿਹੜੇ ਪੀਣ ਵਾਲੇ ਵੀ ਉਹ ਵੀ ਆਉਂਦੇ ਨੇ। ਇੱਕ ਤਾਂ ਉਹ ਆਉਂਦੇ ਨੇ ਜਿਨ੍ਹਾਂ ਨੇ ਆਪਣੀ ਪੀਤੀ 'ਤੇ ਚੁੱਪ ਕਰਕੇ ਆਪਦਾ ਪਾਸੇ 'ਤੇ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਅਤੇ ਲੇਟ ਗਏ, ਅਤੇ ਇੱਕ ਉਹ ਨੇ ਜਿਨ੍ਹਾਂ ਨੇ ਐਨ ਪੂਰਾ ਦੱਸਣਾ ਹੁੰਦਾ ਵੀ ਹੁਣ ਅਸੀਂ ਵਿਆਹ ਦੇ ਵਿੱਚ ਆਏ ਹੋਏ ਹਾਂ। ਸੋ ਇਸ ਕਰਕੇ ਦੋਵੇਂ ਚੀਜ਼ਾਂ ਨੇ ਵੀ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੀ, ਅਤੇ ਉਹ ਜਦੋਂ ਮੈਂ ਗੱਲ ਕਰ ਲਿਆ, ਚਲੋ ਮੈਂ ਇਹਨੂੰ ਸੰਖੇਪਾਂ ਆਪਣੀ ਗੱਲ ਨੂੰ ਛੋਟੀ ਕਰਾਂ, ਅਤੇ ਉਹ ਜਦੋਂ ਮੈਂ ਕਥਾ ਕਰਕੇ ਉਤਰਿਆ ਅਤੇ ਇੱਕ ਸੱਜਣ ਬਜ਼ੁਰਗ ਮੈਨੂੰ ਮਿਲਿਆ, ਕਹਿੰਦਾ ਨਹੀਂ ਜੀ ਮਾਂ ਪਿਓ ਜਿੱਦਾਂ ਦੇ ਵੀ ਹੋਣ ਔਲਾਦ ਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਆ, ਜਿੱਦਾਂ ਦੇ ਵੀ ਹੋਣ। ਮੈਂ ਕਿਹਾ ਨਹੀਂ, ਫਿਰ ਇੱਥੇ ਫਰਕ ਹੈ ਵੀ ਇਹਦਾ ਅਰਥ ਇਹ ਹੈ ਵੀ ਤੁਸੀਂ, ਆਪਾਂ ਬੁੱਢੇ ਹੋ ਗਏ, ਆਪਾਂ ਬੱਚਿਆਂ ਨੂੰ ਸਮਝਾਉਣਾ, ਆਪਾਂ ਆਪਣੀਆਂ ਆਦਤਾਂ ਨਹੀਂ ਸੁਧਾਰਨੀਆਂ। ਇਹਦਾ ਮਤਲਬ ਇਹ ਹੈ ਵੀ ਤੁਸੀਂ ਹੁਣ ਕੋਈ ਬੰਦਾ ਜ਼ੁਲਮ ਕਰਨ ਵਾਲਾ ਹੋਵੇ ਤੇ ਹੋਵੇ ਰਾਜਾ, ਤੇ ਆਪਾਂ ਕੀ ਆਖਾਂਗੇ ਵੀ ਉਹ ਰਾਜਾ ਏ ਭਾਈ ਜਿੱਦਾਂ ਦਾ ਵੀ ਹੈ ਉਹਦੀ ਇੱਜ਼ਤ ਕਰੋ। ਇੱਜ਼ਤ ਨੂੰ ਇੱਦਾਂ ਨਾ ਲਓ ਵੀ ਉਹਦੀ ਕੋਈ ਆਪਾਂ ਮਿੱਟੀ ਪਲੀਤ ਕਰਨੀ, ਗੱਲ ਇਹ ਹੈ ਵੀ ਇੱਕ ਲਿਮਿਟ ਜਿਹੜੀ ਹੈ ਉਹਦੇ ਨਾਲ ਆਪਾਂ ਬੰਦਾ ਤੈਅ ਕਰ ਲੈਂਦਾ, ਇੱਕ ਬਾਉਂਡਰੀ ਜਿਹੜੀ ਹੈ ਉਹਦੇ ਨਾਲ ਬੰਦਾ ਸੈੱਟ ਕਰ ਲੈਂਦਾ। ਤੋ ਅਸਲ ਵਿੱਚ ਤਾਂ ਹੀ ਮਹਾਰਾਜ ਨੇ ਆਖਿਆ ਨਾ ਵੀ ਆਹ ਗੁਰੂ ਜਿਹੜਾ ਹੈ ਇਹ ਅਸਲੀ ਹੈ, ਅਸਲੀ ਪਿਓ ਅਤੇ ਅਸਲੀ ਮਾਂ ਇਹੋ ਹੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਕਿਉਂਕਿ ਮਾਂ ਵੀ ਕਈ ਵਾਰ ਉਹ ਸੰਸਕਾਰ ਲੈ ਕੇ ਘਰ ਪਰਿਵਾਰ ਦੇ ਵਿੱਚ ਆਉਂਦੀ ਆ, ਜਿਹੜੇ ਸੰਸਕਾਰ ਚੰਗੇ ਨਹੀਂ ਹੁੰਦੇ ਤੇ ਉਹ ਆਪਣੀ ਔਲਾਦ ਵਿੱਚ ਉਹ ਚੀਜ਼ਾਂ ਦੇ ਦਿੰਦੀ ਹੈ। ਕਈ ਵਾਰ ਪਿਤਾ ਵੀ ਰੋਗ ਲੈ ਕੇ ਆਉਂਦਾ ਹੈ ਤੇ ਆਪਣੇ ਧੀਆਂ ਪੁੱਤਰਾਂ 'ਚ ਅੱਗੇ ਉਹਨਾਂ ਨੂੰ ਦੇ ਦਿੰਦਾ ਹੈ, ਪਰ ਆਹ ਜਿਹੜਾ ਗੁਰੂ ਹੈ ਇਹਦੇ ਵਿੱਚ ਕੋਈ ਰੋਗ ਨਹੀਂ ਹੈ, ਇਹਦੇ ਵਿੱਚ ਕੋਈ ਕਾਂਡ ਨਹੀਂ। ਤਾਂ ਹੀ ਤੇ ਬਾਬੇ ਨੇ ਆਖਿਆ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਆਖਿਆ ਜਿਹੜਾ ਵੀ ਦਿਸ ਰਹੇ ਹੋ ਨਾ ਤੁਸੀਂ, ਜਿਹਨੂੰ ਵੇਖ ਰਹੇ ਹੋ, ਇਹ ਸਾਰੇ ਰੋਗੀ ਨੇ, ਕੇਵਲ ਜੇ ਕੋਈ ਰੋਗ ਤੋਂ ਰਹਿਤ ਹੈ ਤੇ ਉਹ ਮੇਰਾ ਸਤਿਗੁਰੂ ਹੈ। ਇਸ ਕਰਕੇ ਗੁਰੂ ਦੇ ਵਿੱਚ ਕੋਈ ਰੋਗ ਨਹੀਂ ਹੈਗਾ। ਤੇ ਬਾਬੇ ਨੇ ਆਖਿਆ ਚਾਹੇ ਤਿੰਨੇ ਦੇਵਤੇ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹੋਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬੱਪੜੇ, ਹਰ ਗੁਰਮੁਖ ਸੋਝੀ ਪਾਈ। ਇਹਨਾਂ ਨੇ ਵੀ, ਜਿਨ੍ਹਾਂ ਨੇ ਇਹਨੂੰ ਪੈਦਾ ਕੀਤਾ ਸੀ, ਇਹਨਾਂ ਦੇਵਤਿਆਂ ਨੂੰ ਪੈਦਾ ਕੀਤਾ ਸੀ, ਉਹਨਾਂ ਨੂੰ ਚੇਤੇ ਨਹੀਂ ਕੀਤਾ ਗੁਰੂ ਵੱਲ ਗੁਰੂ ਦੀ ਸ਼ਰਨ ਵਿੱਚ ਪਾਓਗੇ ਤੇ ਫਿਰ ਅਸੀਂ ਉਸ ਰੱਬ ਨਾਲ ਜੁੜਾਂਗੇ ਜਿਹੜਾ ਰੱਬ ਰੋਗ ਤੋਂ ਰਹਿਤ ਹੈ, ਜਿਹਦੇ ਅੰਦਰ ਰੰਚਕ ਮਾਤਰ ਵੀ ਕੋਈ ਕਮੀ ਪੇਸ਼ੀ ਨਹੀਂ ਹੈਗੀ। ਸੋ ਗੁਰੂ ਕਿਰਪਾ ਕਰੇ ਜੀ, ਇਹ ਸੀ ਗੁਰਦੇਵ ਦੇ ਪਾਵਨ ਬਚਨ ਦੀ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਉਹਨਾਂ ਦਾ, ਜਿਹਨਾਂ ਨੇ ਅੱਜ ਦੇ ਇਸ ਰੋਗ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ। ਕਿਉਂਕਿ ਇਹ ਰੋਗ ਐਸਾ, ਦੇਖੋ ਹਰ ਇੱਕ ਰੋਗ ਦਾ ਇਲਾਜ ਹੈ। ਕਿੱਡੇ ਕਿੱਡੇ ਹੋਸਪਿਟਲ ਬਣੇ ਨੇ, ਸਪੈਸ਼ਲ ਅੱਜ ਕੱਲ੍ਹ ਤਾਂ ਰੋਬੋਟ ਵੀ ਓਪਰੇਸ਼ਨ ਕਰਨ ਲੱਗ ਪਏ ਨੇ ਤੁਹਾਡੇ ਸਾਹਮਣੇ। ਔਰ ਸਰੀਰ ਦੇ ਰੋਗਾਂ ਦੀ ਬਹੁਤ ਜ਼ਿਆਦਾ ਗੁਰਮੁਖ ਪਿਆਰੋ ਇਸ ਵਕਤ ਡਾਕਟਰ ਅਤੇ ਮੈਡੀਸਨ ਚੱਲ ਰਹੇ, ਮੈਡੀਕਲ ਚੱਲ ਰਿਹਾ। ਪਰ ਜਿਹੜਾ ਅੰਦਰ ਰੋਗ ਆ ਉਹਨੂੰ ਤਾਂ ਅਸੀਂ ਲੈ ਕੇ ਬੈਠੇ ਹਾਂ। ਅਸੀਂ ਕਿਸੇ ਨੂੰ ਇਨਫੈਕਸ਼ਨ ਹੋਵੇ ਨਾ ਤਾਂ ਉਹਨੂੰ ਕਹਿ ਰਿਸਟ੍ਰਿਕਸ਼ਨ ਹੁੰਦੀ ਆ ਵੀ ਤੂੰ ਇੱਥੇ ਆ ਨਹੀਂ ਸਕਦਾ। ਪਰ ਖਿਮਾ ਕਰਨਾ, ਜਿਹੜੀ ਅੰਦਰ ਇਨਫੈਕਸ਼ਨ ਹੈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਉਹਨੂੰ ਅਸੀਂ ਲੈ ਕੇ ਫਿਰਦੇ ਹਾਂ, ਉਹ ਤਾਂ ਨਹੀਂ ਦਿਸਦੇ। ਇਸ ਕਰਕੇ ਇਹਨਾਂ ਰੋਗਾਂ ਦਾ ਇੱਕੋ ਹੀ ਇਲਾਜ ਹੈ, ਸਰਬ ਰੋਗ ਕਾ ਔਖਦ ਨਾਮ, ਨਾਮ ਹੀ ਇਹਨਾਂ ਦਾ ਇਲਾਜ ਹੈ। ਕਿਉਂਕਿ ਇਹ ਰੋਗ ਹੈ ਜਿਹੜਾ ਤੁਸੀਂ ਦੇਖੋ ਪਰਿਵਾਰਾਂ ਦੇ ਵਿੱਚ ਜਿੰਨਾ ਵੀ ਪਵਾੜਾ ਪੈਂਦਾ ਗੁਰਮੁਖ ਪਿਆਰੇ ਹੋਮੇ ਦੇ ਰੋਗ ਨੇ ਪਾਇਆ। ਕਈ ਵਾਰ ਬੜਾ ਸੋਹਣਾ ਮੀਆਂ ਬੀਬੀ ਘਰ ਵਿੱਚ ਰਹਿ ਰਹੇ ਹੁੰਦੇ ਤੇ ਜਦੋਂ ਆ ਬਜ਼ੁਰਗਾਂ ਦੀ ਗੱਲ ਚੱਲ ਰਹੀ ਹੈ ਤੇ ਜਦੋਂ ਬਜ਼ੁਰਗਾਂ ਦਾ ਪਰਿਵਾਰ ਆਉਂਦਾ ਖਿਮਾ ਕਰਨਾ, ਉਹ ਕੰਮ ਖਰਾਬ ਹੋ ਜਾਂਦਾ। ਕਿਉਂ? ਆਪਾਂ ਆਪਣਾ ਨਹੀਂ ਤਿਆਗਦੇ, ਆਪਾਂ ਉਹ ਚਾਹੁੰਦੇ ਹਾਂ ਜੋ ਅਸੀਂ ਕਰਦੇ ਰਹੇ ਹਾਂ। ਪਰ ਖਿਮਾ ਕਰਨਾ ਕਹਿੰਦੇ ਜਦੋਂ ਪੁੱਤ ਦੀ ਅਤੇ ਪਿਓ ਦੀ ਜੁੱਤੀ ਦਾ ਪੈਰ ਦਾ ਜੁੱਤੀ ਇੱਕ ਹੋ ਜਾਏ ਨਾ, ਉਦੋਂ ਪਿਓ ਨੂੰ ਆਪਣੇ ਪੁੱਤ ਨੂੰ ਸਮਰਪਣ ਕਰ ਦੇਣਾ ਚਾਹੀਦਾ ਵੀ ਤੂੰ ਕਰ ਭਾਈ, ਤੂੰ ਮੋਹਰੀ ਕਰ ਲੱਗ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕਰੀਏ ਕਿ ਨਰਕ ਦੀ ਬਜਾਏ ਸਵਰਗ ਬਣਾਈਏ ਘਰ। ਇਹ ਨਰਕ ਸਵਰਗ ਉੱਪਰ ਕੋਈ ਨਹੀਂ, ਜਿਹੜੇ ਸਾਡੇ ਵਰਗੇ ਮੈਨ ਮੇਡ ਨੇ ਬਣਾਇਆ ਪੁਜਾਰੀਆਂ ਨੇ, ਉੱਤੇ ਨਹੀਂ ਆ, ਘਰ ਹੀ ਨਰਕ ਹੈ ਅਤੇ ਘਰ ਹੀ ਸਵਰਗ ਹੈ। ਇਹਨੂੰ ਜਿਵੇਂ ਮਰਜ਼ੀ ਤੁਸੀਂ ਬਣਾ ਲਓ, ਬਣਾ ਸਕਦੇ ਜੇ। ਉਹਦੇ ਵਾਸਤੇ ਜਿਹੜੀ ਅੱਜ ਦੀ ਸ਼ਬਦ ਦੀ ਵਿਚਾਰ ਹੈ ਨਾ, ਮੇਰੇ ਮਨ ਅਰੋਗ ਪਏ ਗੁਰਬਾਈ ਨੇ ਜਪਿਆ ਜਿਹਨਾਂ ਸਾਰਾ ਤਿਰਕੇ ਸੋਮੇ ਰੋਗ, ਜਿਹਨਾਂ ਨੇ ਗੁਰੂ ਦੇ ਬਚਨ ਨੂੰ ਮੰਨ ਕੇ ਆਪਣੇ ਜੀਵਨ ਨੂੰ ਸੰਭਾਲ ਲਿਆ, ਉਹ ਅਸਲੀ ਅਰੋਗੀ ਨੇ। ਗੁਰੂ ਕਿਰਪਾ ਕਰੇ, ਰਹਿਮਤ ਕਰੇ ਇਸ ਸਭ ਨੂੰ, ਸਾਰਿਆਂ ਨੂੰ ਚੜ੍ਹਦੀਆਂ ਕਲਾ ਬਣ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ, ਭਾਈ ਸਾਹਿਬ ਦਾ ਧੰਨਵਾਦ। ਮੈਂ ਸਵੇਰੇ ਵੀ ਬੇਨਤੀ ਕੀਤੀ ਵੀ ਗੁਰਦੁਆਰਾ ਸਾਹਿਬ ਆਓ ਨਾ, ਆ ਕੇ ਕੁਛ ਬੈਠ ਕੇ ਸੁਣੋ। ਜੇ ਆਪਾਂ ਅੰਦਰ ਬੈਠ ਕੇ ਕੁਝ ਸੁਣਿਆ ਹੀ ਨਹੀਂ ਗੁਰਮੁਖ ਪਿਆਰਿਓ, ਮੈਂ ਤਾਂ ਕਈ ਵਾਰ ਕਹਿੰਦਾ ਹਰ ਇੱਕ ਥਾਂ 'ਤੇ ਤੁਸੀਂ ਦਿਲਚਸਪੀ ਲਈ ਜੇ ਸਿਨਮੇ ਜਾਓ ਉੱਥੇ ਬਹਿੰਦੇ ਜੇ, ਸ਼ੋਅ 'ਤੇ ਜਾਓ ਉੱਥੇ ਬਹਿੰਦੇ ਜੇ, ਮੈਚ 'ਤੇ ਜਾਓ ਉੱਥੇ ਚਾਰ ਚਾਰ ਘੰਟੇ ਬਹਿੰਦੇ ਜੇ। ਖਿਮਾ ਕਰਾਂ, ਰਾਤ ਨੂੰ ਪ੍ਰਾਹੁਣੇ ਆ ਜਾਣ, ਦਸ ਦਸ ਘੰਟੇ, ਅੱਠ ਅੱਠ ਘੰਟੇ ਬਹਿ ਕੇ

ਦਿਲਵਾਂਦੀਆਂ ਸੰਗਤਾਂ ਦਾ ਜੋ ਭੋਗ ਹੈ ਉਹ 10 ਵਜੇ ਆਰੰਭ ਹੋਣਾ। ਆਪ ਜੀ ਨੂੰ ਬੇਨਤੀ, ਆਓ ਸ਼ਰਮ ਕਰੀਏ। ਇਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਸ਼ਰਮ ਕਰੀਏ, ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਜ ਬਾਣੀ ਦੇ ਮਨੋਹ ਕੀਰਤਨ ਸਰੰਗਰਹਿ ਨੇ ਸਤਿਗੁਰ ਜਥੇ ਨੇ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰੰਗ ਕਰਾਉਣਗੇ। ਇਸ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਅਦਾ ਹੋਣੀ ਹੈ ਅਤੇ ਜੋ ਪ੍ਰੋਗਰਾਮ ਹੈ 2 ਨੰਬਰ ਹਾਲ ਦੇ ਵਿੱਚ ਅਖੰਡ ਪਾਠ ਇਸ ਤੋਂ ਅੱਗੇ ਜਿਹੜਾ ਉਹ ਲਾਈਵ ਜਿਹੜਾ ਉਹ ਆਪ ਦੇਖ ਸਕਦੇ ਜੇ। ਸੋ ਗੁਰੂ ਕੇ ਲੰਗਰਾਂ ਦੀ ਸੇਵਾ ਨਗਰ ਰਸੂਲਪੁਰ ਅਤੇ ਜੰਡੀ ਔਰ ਭਾਈ ਕਿਰਪਾਲ ਸਿੰਘ ਬਲ ਅਤੇ ਭਾਈ ਵੀ ਨਗਰ ਢਿਲਵਾਂ ਦੀਆਂ ਸੰਗਤਾਂ ਵੱਲੋਂ ਹੋ ਰਹੀ ਹੈ ਔਰ ਨਾਲ ਨਾਲ ਖਾਨਪੁਰ ਸਾਹਿਬ ਦੀ ਸੇਵਾ ਆਰੰਭ ਹੈ ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਪਾਏ ਜਾਣਗੇ। ਆਪ ਸਭ ਨੂੰ ਬੇਨਤੀ ਦਰਸ਼ਨ ਦੇਣੇ। ਸੋ ਆਓ ਹੁਣ ਸਰਮ ਕਰੀਏ ਕਥਾ, ਉਸ ਤੋਂ ਬਾਅਦ ਇੱਥੇ ਦੀਵਾਨ ਦੀ ਸਮਾਪਤੀ ਅਤੇ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਸੁਖ ਪਾਇਆ ਸਦਾ

प्रणवत नानक हुकम पछाणे सुख होवे दिन राती। वाहिगुरु जी एक ओंकार सतगुर प्रसाद राग गौड़ी गुआररी अष्टपदी कबीर जी की। सुख मांगत दुख आगे आवे, सो सुख हमो ना मांगिया पावे। बिखिया जो सुरत सुख आसा, कैसे हुई है राजा राम निवासा। बिखिया जो सुरत सुख आसा, कैसे हुई है राजा राम निवासा। रहाओ इस सुख ते शिव ब्रह्म डराना, सो सुख हमो साच कर जाना। सनकादिक नारद मुन सेखा, तिन पी तन मैं मन नहीं पेखा। इस मन को कोई खोजो भाई, तन छूटे मन कहां समाई। गुर प्रसादी जय दियो नामा, भगत के प्रेम इन ही है जाना। इस मन को नहीं आवन जाना, जिसका भरम गया तिन साच पछाना। इस मन को रूप नरेखिया काई, हुक्मे होया हुक्म बुझ समाई। इस मन का कोई जाने पियो, ए मन लीन भये सुख देओ। जियो ए कर सगल शरीरा, इस मन को रव रहे कबीरा। जियो एक अर सगल शरीरा, इस मन को रव रहे कबीरा। जुगो जुग टल चवर शतर तख्त दे मालक, हाजरा हजूर जारा जहूर शब्द गुरु। बाणी के बोहे थमरत के दाते, दसा पातशाहियां दी जोत। साहब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच जुड़ बैठे सत्कार योग सन्मान योग सतसंगी जनों, सतगुरां दी बख्शिश हुई है आप सब गुरदेव दी पावन हजूरी विच जुड़ बैठ के। मेरे तो पहला गुरु घर के रागी जथे पासों सतगुर दी अमृतमयी बाणी दे कीर्तन सरवण कर रहे सी। तो आओ साध संगत कुछ कु समय लई गुरु शब्द दी विचार दे नाल जुड़न दा यतन करिए। जिन्ने शरीर आप सतगुरां दे हजूर बैठे हो, दर घर दी मर्यादा नूं मुख रखदिआं फतेह दी सांझ पाईए जी। वाहिगुरू जी का खालसा, वाहिगुरू जी की फतेह। दुनिया दा हर बंदा सदीवी सुख आनंद चाहुंदा है, ते हर बंदे दी दौड़ सुख दे पिछे ही है। कोई बंदा दुख मंगदा नहीं, पर दुख आ जांदे ने। गुरुदेव महाराज ने एक असलियत तो सानू अज जाणू कराया है शब्द तो, जिहड़ा शब्द कबीर साहब दा गौड़ी राग विच अष्टपदी दे सरलेख हेठ है। कबीर साहब फरमाउंदे ने भी बिखिया अजो सुरत सुखासा। बिखिया दा हुंदा अर्थ जहर। वो कहिंदे ने भी अजे भी जिहड़ी साडी सुरत है इह जहर दे विच लगी हुई है, ते इस जहर दे विचों मैं सुख लभण दी सुख भाल रहा हाँ, सुख की तलाश विचों हाँ भी जहर दे विचों मैनू सुख मिल जावे। इस भाल दे विच होया की है भी मेरी जिहड़ी सुरत असली सुखां दा मूल जिहड़ा परमेश्वर वाहिगुरु है उधर नहीं जा रही।
ਜਦੋਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹਦੇ ਅਰਥ ਕੀਤੇ ਨੇ ਤੇ ਉਹਨਾਂ ਲਿਖਿਆ ਹੈ ਵੀ ਅਜੇ ਸਾਡੀ ਸੁਰਤ ਮਾਇਆ 'ਚ ਲੱਗੀ ਹੋਈ ਆ, ਕਿਉਂਕਿ ਬੰਦੇ ਨੂੰ ਇਹ ਲੱਗਦਾ ਹੈ ਵੀ ਮਾਇਆ ਦੇ ਵਿੱਚੋਂ ਸੁੱਖ ਲੱਭੇਗਾ, ਦੌਲਤ ਵਿੱਚੋਂ ਸੁੱਖ ਲੱਭੇਗਾ। ਧੰਨ ਗੁਰੂ ਗਰੀਬ ਨਿਵਾਜ ਮਹਾਰਾਜ ਨੇ ਇਹਨੂੰ ਕਦੀ ਜ਼ਹਿਰ ਲਿਖਿਆ ਹੈ। ਇੱਥੇ ਇੱਕ ਗੱਲ ਖਿਆਲ ਰੱਖਣ ਯੋਗ ਹੈ ਵੀ ਜਿਹੜੀ ਮਾਇਆ ਸ਼ਬਦ ਹੈ ਨਾ ਜੀ, ਇਹਦਾ ਸੰਬੰਧ ਭਾਰਤੀ ਖਿੱਤੇ ਦੇ ਨਾਲ ਬਹੁਤਾਂਤ ਹੈ। ਜਿੰਨਾ ਸਾਹਿਤ, ਜਿੰਨਾ ਲਿਟਰੇਚਰ ਭਾਰਤੀ ਖਿੱਤੇ ਵਿੱਚ ਖਾਸ ਕਰਕੇ ਧਾਰਮਿਕ ਲਿਖਿਆ ਗਿਆ ਨਾ ਜੀ, ਉਹਨਾਂ ਨੇ ਹੀ ਇਸ ਮਾਇਆ ਸ਼ਬਦ ਦਾ ਪ੍ਰਯੋਗ ਕੀਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਨੂੰ ਪੜ੍ਹੋਗੇ ਤੇ ਮਹਾਰਾਜ ਕਹਿੰਦੇ ਨੇ ਜੇ ਬੰਦੇ ਨੇ ਰੱਬ ਦੇ ਨਾਮ ਨੂੰ ਜੀਵਨ ਵਿੱਚੋਂ ਭੁਲਾਇਆ ਹੋਇਆ ਹੈ ਤੇ ਇਹ ਗੱਲ ਚੇਤੇ ਰੱਖੋ ਵੀ ਉਹਦੇ ਲਈ ਸਾਰਾ ਕੁਝ ਕੀ ਹੈ, ਮਾਇਆ ਹੀ ਹੈ, ਜ਼ਹਿਰ ਹੀ ਹੈ। ਤੇ ਜੇ ਉਹਨੂੰ ਰੱਬ ਦਾ ਨਾਮ ਚੇਤੇ ਹੈ ਤੇ ਫਿਰ ਕੋਈ ਚੀਜ਼ ਉਹਦੇ ਲਈ ਜ਼ਹਿਰ ਨਹੀਂ। ਜਿਵੇਂ ਜਿਹੜਾ ਜ਼ਹਿਰ ਹੁੰਦਾ ਹੈ, ਜਿਹੜਾ ਸਿਆਣਾ ਵੈਦ ਤੇ ਹਕੀਮ ਹੈ ਨਾ, ਉਹਨੇ ਜ਼ਹਿਰ ਨੂੰ ਵੀ ਲੋਕਾਂ ਦੇ ਭਲੇ ਲਈ ਵਰਤ ਲਿਆ। ਤੁਸੀਂ ਆਮ ਵੇਖੋ ਵੀ ਜਿਹੜਾ ਜ਼ਹਿਰ ਆਮ ਬੰਦੇ ਲਈ ਨੁਕਸਾਨਦਾਇਕ ਹੁੰਦਾ ਹੈ, ਉਸੇ ਜ਼ਹਿਰ ਦਾ ਉਹ ਤੱਤ ਮਾਰ ਕੇ, ਜਿਹੜੇ ਤੱਤ ਨਾਲ ਬੰਦੇ ਦੀ ਮੌਤ ਹੁੰਦੀ ਹੈ, ਉਸ ਤੱਤ ਨੂੰ ਮਾਰ ਕੇ ਕੀ ਕੀਤਾ ਹੈ ਵੀ ਉਹਨੇ ਲੋਕਾਂ ਲਈ ਦਵਾਈ ਦਾ ਕੰਮ, ਉਹਨੂੰ ਉਹਨਾਂ ਦੇ ਇਲਾਜ ਦਾ ਸਾਧਨ ਬਣਾ ਲਿਆ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਬਾਣੀ ਦੇ ਵਿੱਚ ਵੀ ਜਿਹਨੇ ਰੱਬ ਦੇ ਨਾਮ ਦਾ ਕੁਸ਼ਤਾ ਪਾ ਲਿਆ ਨਾ, ਜਿਹਨੇ ਰੱਬ ਦੇ ਨਾਮ ਦਾ ਓਟ ਆਸਰਾ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਲੈ ਲਿਆ, ਉਹਦੇ ਲਈ ਫਿਰ ਇਹ ਜਿਹੜੀ ਮਾਇਆ ਹੈ ਕਦੀ ਵੀ ਜ਼ਹਿਰ ਨਹੀਂ ਬਣਦੀ, ਉਹਦੇ ਲਈ ਪਦਾਰਥ ਕਦੀ ਵੀ ਜ਼ਹਿਰ ਨਹੀਂ ਬਣਦਾ। ਤੇ ਉਹ ਇਸ ਰਿਐਲਿਟੀ ਤੋਂ ਵੀ ਜਾਣੂ ਹੋ ਜਾਂਦਾ ਹੈ ਵੀ ਉਹ ਜਿਹੜਾ ਅਸਲੀ ਸੁੱਖ ਹੈ ਉਹ ਸਾਨੂੰ ਕਿੱਥੋਂ ਮਿਲੇਗਾ, ਅਕਾਲ ਪੁਰਖ ਦੇ ਪਾਸੋਂ, ਰੱਬ ਦੇ ਪਾਸੋਂ, ਗੁਰੂ ਦੇ ਪਾਸੋਂ। ਤੇ ਦੁਨੀਆਂ ਦੇ ਜਿੰਨੇ ਸੁੱਖ ਨੇ ਇਹਨਾਂ ਦੇ ਪਿੱਛੇ ਇੱਕ ਚੀਜ਼ ਜ਼ਰੂਰ ਖਲੋਤੀ ਹੈ, ਉਹਨੂੰ ਆਪਾਂ ਦੁੱਖ ਕਹਿੰਦੇ ਹਾਂ। ਕੋਈ ਸੁੱਖ ਐਸਾ ਨਹੀਂ ਹੈ ਜਿਹਦੇ ਨਾਲ ਦੁੱਖ ਨਾ ਜੁੜਿਆ ਹੋਵੇ। ਮਹਾਰਾਜ ਦੀ ਬਾਣੀ ਦੇ ਵਾਕ ਪੜ੍ਹੋ, ਗੁਰਦੇਵ ਇਹ ਤਾਂ ਨਹੀਂ ਕਹਿੰਦੇ ਵੀ ਤੇਰੇ ਦੁੱਖ ਦਾ ਅੰਤ ਹੋ ਜਾਵੇਗਾ। ਮਹਾਰਾਜ ਨੇ ਆਖਿਆ ਨਹੀਂ, ਜੇ ਤੇਰੇ ਕੋਲ ਰੱਬ ਦਾ ਨਾਮ ਹੋਵੇਗਾ ਤੇ ਤੈਨੂੰ ਦੁੱਖ ਵੀ ਦੁੱਖ ਨਹੀਂ ਨਿਲਕਣਗੇ। ਇੱਦਾਂ ਕਹਿ ਲਓ ਵੀ ਜੇ ਤੇਰੇ ਕੋਲ ਗੁਰੂ ਦੇ ਬੋਲਾਂ ਦੀ, ਗੁਰੂ ਦੇ ਬਚਨ ਦੀ, ਉਪਦੇਸ਼ ਦੀ ਇੱਕ ਸ਼ੀਲਡ ਹੋਵੇਗੀ ਨਾ, ਤੇ ਜਿਹੜੇ ਦੁੱਖ ਤੈਨੂੰ ਨਜ਼ਰ ਆਉਂਦੇ ਨੇ ਇਹ ਵੀ ਦੁੱਖ ਨਜ਼ਰ ਨਹੀਂ ਆਉਣਗੇ, ਕਿਉਂਕਿ ਤੇਰੇ ਕੋਲ ਗੁਰੂ ਦੇ ਬਚਨ ਦਾ ਆਸਰਾ ਹੈ, ਗੁਰੂ ਦੇ ਬੋਲ ਦਾ ਆਸਰਾ ਹੈ। ਜਿਵੇਂ ਸੰਸਾਰ ਸਾਡੇ ਸਾਰਿਆਂ ਲਈ ਇੱਕੋ ਜਿਹਾ, ਸਮੁੰਦਰ ਸਾਰਿਆਂ ਲਈ ਇੱਕੋ ਜਿਹਾ। ਮੈਂ ਅਕਸਰ ਇਹ ਉਦਾਹਰਣ ਦਿੰਦਾ ਨਾ ਵੀ ਸਮੁੰਦਰ ਹਰ ਇੱਕ ਦੇ ਲਈ ਇੱਕੋ ਜਿਹਾ ਹੈ, ਪਰ ਕੋਈ ਉਹਦੇ ਵਿੱਚ ਡੁੱਬ ਰਿਹਾ ਹੈ ਤੇ ਕੋਈ ਉਸੇ ਵਿੱਚ ਤਰ ਵੀ ਰਿਹਾ ਹੈ। ਤਰਦਾ ਕੌਣ ਹੈ? ਜਿਹਨੂੰ ਜੁਗਤ ਹੈ ਉਹ ਤਰਦਾ ਹੈ, ਜਿਹਨੂੰ ਜੁਗਤ ਨਹੀਂ ਹੈਗੀ ਉਹ ਡੁੱਬ ਜਾਂਦਾ ਹੈ। ਇਹੋ ਗੱਲ ਮਾਇਆ ਦੀ ਵੀ ਹੈ। ਮਹਾਰਾਜ ਕਹਿੰਦੇ ਜਿਹਨੂੰ ਰਾਬੀ ਨਾਮ ਦੁਆਰਾ ਜੁਗਤ ਮਿਲ ਗਈ ਉਹ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਤਰ ਗਿਆ, ਜਿਹਦੇ ਕੋਲ ਜੁਗਤ ਨਹੀਂ ਹੈਗੀ ਉਹ ਡੁੱਬ ਗਿਆ। ਤੋ ਇੱਕ ਰਿਐਲਿਟੀ ਜਿਹੜੀ ਹੈ ਸਤਿਗੁਰ ਨੇ ਅੱਜ ਸਾਡੇ ਸਾਹਮਣੇ ਰੱਖੀ ਹੈ। ਆਪਾਂ ਸੰਖੇਪ ਜੇ ਸ਼ਬਦ ਦੇ ਅਰਥ ਕਰਦੇ ਹਾਂ, ਕਿਉਂਕਿ ਅੱਜ ਸੇਵਕ ਪਰਿਵਾਰ ਦਾ ਆਨੰਦ ਕਾਰਜ ਵੀ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਸੁੱਖ ਮੰਗ ਵਿਖਿਆ ਅਜੋ ਸੁਰਤ ਸੁੱਖ ਆਸਾ, ਵੀ ਮੇਰੀ ਜਿਹੜੀ ਸੁਰਤ ਹੈ ਨਾ ਇਹ ਜ਼ਹਿਰ ਦੇ ਵਿੱਚ ਇੰਨੀ ਗੱਡੀ ਗਈ ਹੈ ਵੀ ਇਹਨੂੰ ਇਹ ਲੱਗਦਾ ਵੀ ਇਹਦੇ ਵਿੱਚੋਂ ਹੀ ਸੁੱਖ ਲੱਭੇਗਾ। ਜਿਵੇਂ ਨਾ ਕਈ ਵਾਰ ਤੁਸੀਂ ਵੇਖੋ ਬੰਦਾ ਕਿਸੇ ਚੀਜ਼ ਦੇ ਬਾਰੇ, ਕਿਸੇ ਮਨੁੱਖ ਦੇ ਬਾਰੇ ਇਹੋ ਸੋਚ ਕੇ ਸਾਰੀ ਜ਼ਿੰਦਗੀ ਆਪਣੀ ਦਾਅ ਤੇ ਲਾ ਲੈਂਦਾ ਹੈ ਵੀ ਇਹਦੇ ਕੋਲ ਹੁਣ ਸੁੱਖ ਮਿਲੇਗਾ, ਹੁਣ ਸੁੱਖ ਮਿਲੇਗਾ, ਹੁਣ ਸੁੱਖ ਮਿਲੇ, ਮਤਲਬ ਆਹ ਜਿਹੜੀ ਤਲਬ ਹੁੰਦੀ ਹੈ ਨਾ ਇਸ ਆਸ ਤੇ ਹੀ ਬੰਦਾ ਕੱਢ ਦਿੰਦਾ। ਉਹ ਆਸ ਆਖਰ ਮਿੱਥੀ ਹੁੰਦੀ ਹੈ, ਝੂਠ। ਬੰਦਾ ਦੁੱਖ ਵੀ ਭੋਗਦਾ ਰਹਿੰਦਾ ਪਰ ਨਾਲ ਆਸ ਨਹੀਂ ਹੁਣ ਹੁਣ ਸੁੱਖ ਮਿਲੇਗਾ, ਹੁਣ ਸੁੱਖ ਮਿਲੇਗਾ। ਐਸ ਬਿਰਤੀ ਦੇ ਨਾਲ ਬੰਦਾ ਉਸੇ ਚੀਜ਼ ਵਿੱਚ ਖੁਬਿਆ ਹੋਇਆ ਜਿਹੜਾ ਇਹ ਆਪਣੇ ਆਪ ਨੂੰ ਤਬਾਹ ਕਰ ਲੈਂਦਾ। ਜਿਵੇਂ ਜਿਹੜਾ ਭੌਰਾ ਹੈ ਉਹ ਫੁੱਲ ਦੇ ਉੱਤੇ ਜਾ ਕੇ ਬੈਠਾ, ਉਹਦੀ ਸੁਗੰਧੀ ਵਿੱਚ ਇੰਨਾ ਮਦਮਸਤ ਹੋ ਗਿਆ ਵੀ ਫੁੱਲ ਨੇ ਆਪਣਾ ਆਪਾ ਬੰਦ ਕਰ ਲਿਆ ਤੇ ਵਿੱਚੇ ਮਰ ਗਿਆ। ਉਹਦਾ ਉੱਡਣ ਨੂੰ ਜੀ ਨਹੀਂ, ਸਹੀ ਸਮਾਂ ਰਹਿੰਦਿਆਂ ਉਹ ਉੱਥੋਂ ਉੱਡ ਨਹੀਂ ਸਕਿਆ, ਉਹਦੀ ਗਲਤੀ ਇਹ ਹੋਈ ਹੈ। ਤੋ ਮਹਾਰਾਜ ਨੇ ਬਹੁਤ ਸਾਰੀਆਂ ਉਹਦਾ ਆਖਿਆ, ਮੱਖੀ ਮਿੱਠੇ ਮਰਨਾ, ਮੱਖੀ ਜਿਹੜੀ ਹੈ ਉਹ ਗੁੜ ਤੇ ਜਾ ਕੇ ਬਹਿ ਗਈ, ਚਲੋ ਉਹਨੇ ਥੋੜਾ ਜਿਹਾ ਖਾਧਾ ਪਰ ਉਹ ਇਸ ਗੱਲ ਨੂੰ ਸਮਝ ਨਾ ਸਕੀ ਵੀ ਜਿੱਦਾਂ ਜਿੱਦਾਂ ਹੁਣ ਉਹ ਖਾ ਰਹੀ ਹੈ ਤੇ ਉਹਦੇ ਪੈਰ ਜਿਹੜੇ ਨੇ ਉਸ ਗੁੜ ਦੀ
ਡਲੀ ਦੇ ਵਿੱਚ ਖੁੱਭਦੇ ਜਾਂਦੇ ਨੇ, ਉਹਦੇ ਖੰਭ ਜਿਹੜੇ ਨੇ ਉਹ ਹੁਣ ਉਹਦੇ ਕੋਲ ਉੱਡਿਆ ਨਹੀਂ ਜਾਵੇਗਾ, ਉੱਥੋਂ ਉੱਥੇ ਮਰ ਜਾਂਦੀ ਉਹ। ਇਹਨੂੰ ਬਾਬੇ ਨੇ ਆਖਿਆ ਮੱਖੀ ਮਿੱਠੇ ਮਰਨਾ, ਮੱਖੀ ਉਸੇ ਮਿੱਠੇ ਦੇ ਵਿੱਚ ਗ੍ਰਸੀ ਹੋਈ ਮਰ ਗਈ। ਤੋ ਬਾਬਾ ਕਬੀਰ ਸਾਹਿਬ ਅੱਜ ਕਹਿੰਦੇ ਨੇ ਵਿਖਿਆ ਅਜੋ ਸੁਰਤ ਸੋ ਖਾਸਾ, ਵੀ ਸੁਰਤ ਮੇਰੀ ਵਿਖਿਆ ਵਿੱਚ ਹੈ, ਜ਼ਹਿਰ ਵਿੱਚ ਹੈ, ਤੇ ਆਸ ਮੈਨੂੰ ਸੁੱਖ ਦੀ ਹੈ ਵੀ ਇੱਥੋਂ ਮੈਨੂੰ ਸੁੱਖ ਮਿਲੇਗਾ। ਇਹਨੂੰ ਹੋਰ ਸਮਝਣਾ ਹੋਵੇ ਨਾ, ਤੇ ਸ਼ੇਖ ਫਰੀਦ ਸਾਹਿਬ ਦਾ ਇੱਕ ਬੋਲ ਹੈ, ਉਹ ਕਹਿੰਦੇ ਨੇ ਫਰੀਦਾ ਇਹ ਵੀ ਸਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਉਹਨਾਂ ਨੇ ਆਖਿਆ ਜ਼ਹਿਰ ਦੀਆਂ ਗੰਦਲਾਂ ਖੰਡ ਨਾਲ ਲਵੇੜ ਕੇ ਧਰੀਆਂ ਹੋਈਆਂ, ਵੀ ਇਹਦੇ ਉੱਤੇ ਗਲੇਫਾ ਖੰਡ ਦਾ ਚੜਿਆ ਹੋਇਆ, ਅੰਦਰ ਹੈਗਾ ਜ਼ਹਿਰ ਹੈ। ਤੇ ਕਈ ਤੇ ਸਮਝ ਗਏ ਵੀ ਨਹੀਂ, ਇਸ ਮਿੱਠੇ ਦੇ ਅੰਦਰਲੇ ਬੰਨੇ ਜ਼ਹਿਰ ਛਿਪਿਆ ਹੋਇਆ, ਉਹ ਤੇ ਬਚ ਗਏ, ਅਦਰਵਾਈਜ਼ ਬਹੁਤੀ ਦੁਨੀਆ ਉਸ ਖੰਡ ਦੇ ਚੱਕਰ ਵਿੱਚ ਆਪਣੇ ਆਪ ਨੂੰ ਤਬਾਹ ਕਰਕੇ ਉਜੜ ਗਈ, ਤਬਾਹ ਹੋ ਗਈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਪਹਿਲੇ ਬੰਦ ਵਿੱਚ, ਪਹਿਲਾਂ ਆਖਿਆ ਸੀ ਰਾਹੋ ਵਾਲੀ ਪੰਕਤੀ ਵਿੱਚ ਵੀ ਵਿਖਿਆ ਨੂੰ ਸੁਰਤ ਸੋ ਖਾਸਾ, ਵੀ ਵਿਖਿਆ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਨੂੰ ਦੁੱਖ ਦੇ ਰਹੀਆਂ ਅਜੇ ਵੀ ਉਹਨਾਂ ਤੋਂ ਮੈਂ ਸੁੱਖਾਂ ਦੀ ਆਸ ਕਰ ਰਿਹਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ, ਵੀ ਮੈਂ ਜਦੋਂ ਆਪਣੀ ਸੁਰਤੀ ਵਿਖਿਆ ਦੇ ਵਿੱਚੋਂ ਕੱਢ ਨਹੀਂ ਸਕਿਆ ਤੇ ਰੱਬੀ ਨਾਮ ਦੇ ਵਿੱਚ ਮੈਂ ਕਿੱਦਾਂ ਰੱਤਿਆ ਜਾਵਾਂਗਾ। ਪਹਿਲਾ ਬਚਨ ਹੈ ਸੁੱਖ ਮੰਗਤ ਦੁੱਖ ਆਗੇ ਆਵੇ। ਬਾਬੇ ਨੇ ਆਖਿਆ ਮੈਂ ਉਹ ਸੁੱਖ ਨਹੀਂ ਮੰਗਣਾ ਤੇਰੇ ਕੋਲੋਂ ਰੱਬਾ ਜਿਹਦੇ ਨਾਲ ਦੁੱਖ ਵੀ ਅੱਗੇ ਆ ਜਾਵੇ, ਮੈਨੂੰ ਤੇ ਆਨੰਦ ਦੀ ਅਵਸਥਾ ਚਾਹੀਦੀ ਹੈ। ਜਿੰਨੇ ਦੁਨੀਆਂ ਦੇ ਸੁੱਖ ਨੇ, ਕਿਆ ਮੰਗੋ ਕਿਛ ਥਿਰ ਨਾ ਰਹਾਈ, ਕੁਝ ਵੀ ਥਿਰ ਰਹਿਣ ਵਾਲਾ ਨਹੀਂ। ਜਿਹੜੀ ਚੀਜ਼ ਅੱਜ ਸੁੱਖ ਹੈ ਕੱਲ ਨੂੰ ਦੁੱਖ ਬਣ ਜਾਂਦੀ ਹੈ। ਇਸ ਕਰਕੇ ਮੈਂ ਹੁਣ ਆਪਣੀ ਸੁਰਤ ਨੂੰ ਉਹਨਾਂ ਸੁੱਖਾਂ ਤੋਂ ਉੱਪਰ ਚੁੱਕ ਲਿਆ ਹੈ, ਉਹ ਚੀਜ਼ਾਂ ਮੇਰੇ ਲਈ ਬਹੁਤੀਆਂ ਮੈਟਰ ਨਹੀਂ ਕਰਦੀਆਂ। ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਭਾਵੈ, ਆਖਿਆ ਇਹੋ ਜਿਹਾ ਸੁੱਖ ਮੈਨੂੰ ਨਹੀਂ ਚਾਹੀਦਾ। ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ, ਇਹ ਜਿਹੜਾ ਸੁੱਖ ਹੈ ਇਹ ਤੋਂ ਵੱਡੇ ਵੱਡੇ ਸ਼ਿਵ ਬ੍ਰਹਮਾ ਵਰਗੇ ਡਰੇ ਪਏ ਨੇ, ਇਹ ਸੁੱਖ ਇੰਨਾ ਘਾਤਕ। ਕਈ ਸੁੱਖ ਬੜੇ ਘਾਤਕ ਹੁੰਦੇ ਨੇ, ਵੇਖੋ ਵਿਹਲਾ ਰਹਿਣਾ ਸੁੱਖ ਬੜਾ ਹੁੰਦਾ ਪਰ ਬੱਚੇ ਦੀ ਜ਼ਿੰਦਗੀ ਕਦੀ ਡਿਵੈਲਪ ਨਹੀਂ ਹੋ ਸਕਦੀ, ਹੈ ਤੇ ਸੁੱਖ ਹੀ ਹੈ। ਮੰਜੇ ਤੇ ਬੈਠੇ ਰਹਿਣਾ ਸੁੱਖ ਬੜਾ ਹੈ ਪਰ ਜੇ ਬੰਦਾ ਸਰੀਰਕ ਤੌਰ ਤੇ ਹਰਕਤ ਨਹੀਂ ਕਰੇਗਾ ਤੇ ਉਹਦੇ ਜਿਹੜਾ ਸਰੀਰ ਦੇ ਪੁਰਜੇ ਨੇ ਉਹ ਖਰਾਬ ਹੋ ਜਾਣਗੇ। ਹੁਣ ਸੁੱਖ ਤੇ ਹੈਗਾ ਹੀ ਹੈ ਨਾ, ਇੱਕ ਜਿਹੜਾ ਪਲੇਅਰ ਹੈ ਉਹ ਉੱਠ ਕੇ ਭੱਜਦਾ ਉਹ ਵੀ ਜੁੱਲੇ 'ਚ ਬਹਿ ਸਕਦਾ, ਸੁੱਖ ਬੜਾ ਹੈ। ਵਿਹਲੇ ਰਹਿਣ ਵਿੱਚ ਆਨੰਦ ਬੜਾ ਵੈ, ਵੱਖਰਾ ਹੈ, ਸੁੱਖ ਹੀ ਹੈ। ਪਰ ਜੇ ਬੰਦਾ ਬਿਲਕੁਲ ਹੀ ਸਭ ਕੁਝ ਛੱਡ ਕੇ ਬਹਿ ਜਾਵੇਗਾ ਤੇ ਉਹ ਵੀ ਸਮੇਂ ਦੇ ਬਾਅਦ ਸਾਨੂੰ ਕੀ ਬਣ ਜਾਣਗੀਆਂ ਚੀਜ਼ਾਂ, ਦੁੱਖ ਬਣ ਜਾਣਗੀਆਂ। ਤੋ ਮਹਾਰਾਜ ਨੇ ਆਖਿਆ ਜਿਹੜੀਆਂ ਚੀਜ਼ਾਂ ਨੂੰ ਮੈਂ ਸੁੱਖ ਸਮਝ ਕੇ ਮੰਗਦਾ ਸੀ, ਸਮਾਂ ਪਾ ਕੇ ਇਹ ਆਪਣਾ ਰੂਪ ਬਦਲਦੀਆਂ ਨੇ, ਦੁੱਖ ਵੀ ਬਣ ਜਾਂਦੀਆਂ। ਹਰ ਚੀਜ਼ ਉੱਦਾਂ ਦੀ ਤੇ ਰਹਿੰਦੀ ਕੋਈ ਨਹੀਂ ਨਾ, ਜੇ ਜਵਾਨੀ ਨਹੀਂ ਰਹੀ ਗਾਂ ਬੁਢੇਪਾ ਆ ਗਿਆ, ਬੁਢੇਪਾ ਨਹੀਂ ਰਹਿਣਾ ਤੇ ਮੌਤ ਵੀ ਆਵੇਗੀ। ਤੋ ਮਹਾਰਾਜ ਨੇ ਆਖਿਆ ਮੈਨੂੰ ਇਹੋ ਜਿਹਾ ਸੁੱਖ ਹੁਣ ਮੰਗਿਆ ਭਾਉਂਦਾ ਨਹੀਂ, ਮੈਨੂੰ ਤੇ ਤੇਰੀ ਮੱਤ ਚਾਹੀਦੀ ਹੈ ਜਿਹਦੇ ਨਾਲ ਮੈਂ ਅੰਦਰੋਂ ਟਿਕ ਸਕਾਂ। ਮੈਂ ਚਾਹੁੰਦਾ ਸੀ, ਪਹਿਲੀ ਮੇਰੀ ਅਵਸਥਾ ਇਹ ਸੀ ਵੀ ਆਹ ਮਿਲ ਜਾਵੇ ਫਿਰ ਸੁੱਖ ਹੋਵੇਗਾ ਆਹ। ਹੁਣ ਜੋ ਜੋ ਮੰਗਿਆ ਉਹ ਅੱਗੇ ਜਾ ਕੇ ਜ਼ਹਿਰ ਵੀ ਬਣ ਗਿਆ। ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੈ, ਉੱਥੇ ਉਹਨਾਂ ਨੇ ਕਿਹਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਕੋਈ ਚੀਜ਼ ਮਿੱਠੇ ਕਰਕੇ ਖਾਧੀ ਤੇ ਉਹਦਾ ਸਵਾਦ ਕੀ ਨਿਕਲਿਆ, ਬਾਅਦ ਵਿੱਚ ਕੌੜਾ ਨਿਕਲਿਆ, ਨੁਕਸਾਨ ਹੋਇਆ। ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਭਾਵੈ। ਬਾਬੇ ਨੇ ਆਖਿਆ ਹੁਣ ਤੇਰੇ ਦਰ ਉੱਤੇ ਆਣ ਕੇ ਮੈਂ ਇਹੋ ਜਿਹਾ ਸੁੱਖ ਨਹੀਂ ਮੰਗਦਾ, ਜਿਹੜੇ ਸੁੱਖ ਦੇ ਪਿੱਛੇ ਦੁੱਖ ਲੋਤਾ ਨਾ ਮੈਂ ਉਹ ਨਹੀਂ ਮੰਗਦਾ। ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ, ਸੋ ਸੁੱਖ ਹਮੋ ਸਾਚ ਕਰ ਜਾਨਾ। ਅੱਛਾ, ਜਿਹੜੇ ਸੁੱਖਾਂ ਕਰਕੇ ਸ਼ਿਵ ਤੇ ਬ੍ਰਹਮੇ ਵਰਗੇ ਵੀ ਡਰੇ ਪਏ ਨੇ, ਬਾਬੇ ਨੇ ਆਖਿਆ ਉਸ ਸੁੱਖ ਨੂੰ ਮੈਂ ਸੱਚਾ ਮੰਨ ਲਿਆ। ਦੇਵੀ ਦੇਵਤੇ ਵੀ ਡਰੇ ਪਏ ਨੇ, ਉਹ ਸੁੱਖ ਨੂੰ ਮੈਂ ਸੱਚਾ ਮੰਨ ਲਿਆ। ਸੰਕਾਦਕ ਨਾਰਦ ਮੁਨ ਸੇਖਾ, ਤਿੰਨ ਪੀ ਤਨ ਮੈਂ ਮਨ ਨਹੀਂ ਪੇਖਾ। ਹੁਣ ਲੋੜ ਤੇ ਇਹ ਸੀ ਵੀ ਬੰਦਾ ਆਪਣੇ ਮਨ ਵੱਲ ਝਾਤ ਮਾਰਦਾ, ਆਪਣੇ ਅੰਦਰ ਝਾਤ ਮਾਰਦਾ ਤੇ ਸਾਰੇ ਸੁੱਖ ਬੰਦੇ ਦੇ ਅੰਦਰ ਪਏ ਨੇ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨ ਪਾਇਆ। ਅਸਲੀ ਸੁੱਖ ਕਿੱਥੋਂ ਲੱਭਣਾ ਸੀ, ਸਾਨੂੰ ਆਪਣੇ ਮਨ ਦੀ ਖੋਜ ਕਰਦੇ ਹਾਂ। ਆਖਿਆ ਮਤਲਬ ਕਹਿ ਲਓ ਵੀ ਉਹ ਜਿਹੜਾ ਅੰਮ੍ਰਿਤ ਸੀ ਉਹ ਸਾਡੇ ਅੰਦਰ ਸੀ, ਜਿਹੜਾ ਅਸਲੀ ਸੁੱਖ ਸੀ ਉਹ ਮੇਰੇ ਅੰਦਰ ਹੀ ਵਾਹਿਗੁਰੂ ਨੇ ਰੱਖਿਆ ਹੋਇਆ ਸੀ। ਉੱਧਰ ਨੂੰ ਝਾਤ, ਜਿਵੇਂ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਕਸਤੂਰੀ ਹਿਰਨ ਦੀ ਨਾਭੀ ਵਿੱਚ ਹੈ ਪਰ ਉਹ ਬਾਹਰ ਭੜਕਦਾ ਫਿਰਦਾ। ਮੈਂ ਸੁੱਖ ਲੱਭਣ ਲਈ ਬਾਹਰ ਭੜਕ ਰਿਹਾ ਸੀ, ਦਰਅਸਲ ਵਿੱਚ ਮੈਨੂੰ ਗੁਰੂ ਤੋਂ ਪਤਾ ਲੱਗਾ ਵੀ ਭਾਈ ਜੇ ਮੈਂ ਮਨ ਨੂੰ ਵੇਖਾਂਗਾ, ਆਪਣੇ ਆਪ ਦੀ ਪੜਚੋਲ ਕਰਾਂਗਾ, ਗੁਰੂ ਦੀ ਮੱਤ ਲਵਾਂਗਾ ਤੇ ਜਿਹੜਾ ਸੁੱਖ ਮੈਨੂੰ ਅੰਦਰੋਂ ਮਿਲਣਾ ਇਹਦੇ ਤੁਲ ਦੁਨੀਆਂ ਦਾ ਹੋਰ ਕੋਈ ਸੁੱਖ ਨਹੀਂ ਹੈਗਾ।
ਤੋਂ ਮਹਾਰਾਜ ਨੇ ਬਖਸ਼ਿਸ਼ ਕੀਤੀ। ਤਿੰਨ ਪੀ ਤਨ ਮੈਂ ਇਸ ਮਨ ਕੋ ਕੋਈ ਖੋਜੋ ਪਾਈ, ਆਹ ਹੈ ਸੁੱਖ ਦਾ ਮੂਲ। ਆਖਿਆ ਜਿਹੜਾ ਬੰਦਾ ਆਪਣੇ ਮਨ ਨੂੰ ਖੋਜਣ ਲੱਗ ਪੈਂਦਾ, ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੁੱਟੇ ਮਨ ਕਹਾਂ ਸਮਾਈ, ਮਾਇਆ ਦਾ ਮੋਹ ਛੁੱਟ ਗਿਆ ਫਿਰ ਮਨ ਕਿੱਥੇ ਜਾ ਕੇ ਸਮਾ ਜਾਂਦਾ। ਜਦੋਂ ਮਨ ਜਿਹੜਾ ਹੈ ਸਿਰਫ ਤਨ ਨਾਲੋਂ ਛੁੱਟ ਗਿਆ, ਤਨ ਦੇ ਕਰਕੇ ਤੇ ਮਨ ਭੱਜਾ ਫਿਰਦਾ, ਮਾਇਆ ਦੀ ਪਕੜ ਤਨ ਹੈ, ਤੇ ਜਦੋਂ ਮਨ ਇਹਦੇ ਨਾਲੋਂ ਛੁੱਟ ਗਿਆ ਤੇ ਫਿਰ ਇਹ ਰੱਬ ਚ ਸਮਾ ਜਾਂਦਾ ਜਾ ਕੇ। ਤਨ ਛੁੱਟੇ, ਤਨ ਨਾਲੋਂ ਛੁੱਟਿਆ ਹੋਇਆ ਮਨ ਕਿੱਥੇ ਸਮਾ ਜਾਂਦਾ, ਮਨ ਕਹਾਂ ਸਮਾਈ। ਬਾਬੇ ਨੇ ਆਖਿਆ ਗੁਰਪ੍ਰਸਾਦੀ ਜੈ ਦਿਓ ਨਾਮਾ, ਭਗਤ ਕੈ ਪ੍ਰੇਮ ਇਨਹੀ ਹੈ ਜਾਨਾ, ਗੁਰੂ ਦੀ ਕਿਰਪਾ ਨਾਲ ਜੈ ਦੇਵ ਨਾਮਦੇਵ ਸਾਹਿਬ ਵਰਗੇ ਜਿਹੜੇ ਮਹਾਂਪੁਰਖ ਨੇ, ਇਹਨਾਂ ਨੇ ਵੀ ਮਾਇਆ ਦੇ ਮੋਹ ਤੋਂ ਆਪਣੇ ਮਨ ਨੂੰ ਛੁਡਾ ਕੇ ਤਨ ਦੇ, ਤਨ ਨੂੰ ਪਾਲਣ ਦੇ, ਸਿਰਫ ਜਿਹੜਾ ਮਨ ਪਹਿਲਾਂ ਉੱਥੇ ਫੋਕਸ ਸੀ ਤਨ ਦੇ ਸੁੱਖਾਂ ਤਾਂ ਹੀ। ਆਖਿਆ ਜਦੋਂ ਉਸ ਮਨ ਨੂੰ ਛੁਡਾਇਆ ਨਾ ਤਨ ਦੇ ਨਾਲੋਂ, ਤੇ ਰੱਬ ਦੀ ਪ੍ਰੇਮਾ ਭਗਤੀ ਵਿੱਚ ਜਾ ਕੇ ਮਨ ਲੱਗਿਆ। ਅਜੇ ਸਾਡਾ ਮਨ ਕਿੱਥੇ ਘੁੰਮਦਾ ਏ, ਸਿਰਫ ਤਨ ਦੀਆਂ ਲੋੜਾਂ ਦੇ ਆਲੇ ਦੁਆਲੇ, ਜਿਹਨੂੰ ਬਾਬੇ ਨੇ ਆਖਿਆ ਖਾਣਾ ਪੀਣਾ ਹੱਸਣਾ ਸੌਣਾ, ਤਨ ਦੇ ਆਲੇ ਦੁਆਲੇ ਘੁੰਮਿਆ ਨਾ ਮਨ। ਤੇ ਬਾਬੇ ਨੇ ਇੱਥੇ ਆਖਿਆ ਵੀ ਤਨ ਛੁੱਟੇ, ਜਦੋਂ ਤਨ ਨਾਲੋਂ ਮਨ ਛੁੱਟ ਜਾਂਦਾ ਕਿੱਥੇ ਜਾ ਕੇ ਸਮਾ ਜਾਂਦਾ। ਗੁਰਪ੍ਰਸਾਦੀ ਜੈ ਦਿਓ ਨਾਮਾ, ਭਗਤ ਕੈ ਪ੍ਰੇਮ ਇਨਹੀ ਹੈ ਜਾਨਾ, ਬਾਬੇ ਨੇ ਕਿਹਾ ਇਸ ਮਨ ਕੋ ਨਹੀਂ ਆਵਣ ਜਾਣਾ। ਫਿਰ ਮਨ ਜਿਹੜਾ ਹੈ ਉਹ ਦੁੱਖਾਂ ਸੁੱਖਾਂ ਤੋਂ ਮੁਕਤ ਹੋ ਜਾਂਦਾ, ਆਉਣਾ ਜਾਣਾ ਮੁੱਕ ਜਾਂਦਾ ਇਹਦਾ। ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਣਾ, ਭਰਮ ਚਲਿਆ ਜਾਂਦਾ ਹੈ ਤੇ ਸੱਚ ਦੀ ਪਛਾਣ ਹੁੰਦੀ ਹੈ। ਇਸ ਮਨ ਕੋ ਰੂਪ ਨਾ ਰੇਖਿਆ ਕਈ, ਵੈਸੇ ਮਨ ਦਾ ਕੋਈ ਰੂਪ ਰੰਗ ਨਹੀਂ ਹੁੰਦਾ। ਮਹਾਰਾਜ ਨੇ ਕਿਹਾ ਹੁਕਮੇ ਹੋਇਆ ਹੁਕਮ ਬੁੱਝ ਸਮਾਈ, ਹੁਕਮ ਚ ਇਹ ਬਣਿਆ ਹੈ ਤੇ ਹੁਕਮ ਨੂੰ ਬੁੱਝ ਕੇ ਹੀ ਇਹ ਮਨ ਜਿਹੜਾ ਹੈ ਵਾਹਿਗੁਰੂ ਵਿੱਚ ਸਮਾ ਸਕਦਾ। ਹੁਕਮੇ ਹੋਇਆ ਹੁਕਮ ਬੁੱਝ ਸਮਾਈ, ਆਖਿਆ ਇਸ ਮਨ ਕਾ ਕੋਈ ਜਾਣੈ ਭੇਉ, ਇਸ ਮਨ ਦਾ ਕੋਈ ਭੇਦ ਸਮਝ ਲਵੇ ਕੋਈ। ਇਸ ਮਨ ਦੀ ਸਾਰੀ ਖੇਡ ਕਿਹਦੀ ਹੁੰਦੀ ਹੈ, ਬੰਦੇ ਦੇ ਮਨ ਦੀ ਹੁੰਦੀ ਹੈ ਨਾ। ਤੇ ਤੁਸੀਂ ਵੇਖੋ ਇੱਕੋ ਸਿਚੁਏਸ਼ਨ ਨੂੰ ਲੈ ਕੇ ਦੋ ਬੰਦਿਆਂ ਦੀ ਸੋਚ ਵੱਖਰੀ ਹੁੰਦੀ ਹੈ, ਹਾਲਾਤ ਇੱਕੋ ਹੀ ਹੁੰਦੇ ਨੇ। ਜਿਵੇਂ ਆਮ ਇੱਕ ਉਦਾਹਰਨ ਦਿੰਦੇ ਹੁੰਦੇ ਸੀ ਵੀ ਪਾਣੀ ਦਾ ਗਲਾਸ ਅੱਧਾ ਹੋਵੇ ਨਾ, ਤੇ ਇੱਕ ਬੰਦੇ ਨੇ ਵੇਖਣਾ ਵੀ ਇਹ ਤੇ ਅੱਧਾ ਹੀ ਹੈ, ਤੇ ਇੱਕ ਨੇ ਆਖਣਾ ਅੱਧਾ ਭਰਿਆ। ਹੁਣ ਸਾਰੀ ਖੇਡ ਕਾਹਦੀ ਹੈ, ਬੰਦੇ ਦੇ ਮਨ ਦੀ ਹੈ ਨਾ। ਸੋ ਖੋਜ ਤੇ ਮਨ ਦੀ ਹੈ, ਤਾਂ ਹੀ ਤੇ ਬਾਬੇ ਨੇ ਕਦੀ ਇਹਨੂੰ ਆਖਿਆ ਵੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਸ ਮਨ ਕਾ ਕੋਈ ਜਾਣੈ ਭਿਓ, ਇਹ ਮਨ ਲੀਨ ਭਏ ਸੁਖ ਦਿਓ। ਬਾਬੇ ਨੇ ਆਖਿਆ ਇਹ ਮਨ ਜਦੋਂ ਵਾਹਿਗੁਰੂ ਵਿੱਚ ਲੀਨ ਹੁੰਦਾ ਹੈ ਤੇ ਫਿਰ ਸੁੱਖ ਮਿਲਦੇ ਨੇ, ਫਿਰ ਅਸਲੀ ਸੁੱਖ ਮਿਲਦਾ ਹੈ, ਫਿਰ ਅਸਲੀ ਟਿਕਾ ਮਿਲਦਾ ਹੈ। ਜੀਉ ਇਹ ਕਰ ਸਗਲ ਸਰੀਰਾ, ਜਿੰਦ ਇੱਕੋ ਹੀ ਹੈ ਜਿਹੜੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਸਾਰੇ ਸਰੀਰਾਂ ਵਿੱਚ ਮੌਜੂਦ ਹੈ, ਜੋਤ ਇੱਕੋ ਹੀ ਹੈ ਸਾਰੇ ਸਰੀਰਾਂ ਵਿੱਚ। ਜੀਉ ਏਕ ਅਰ ਸਗਲ ਸਰੀਰਾ, ਇਸ ਮਨ ਕੋ ਰਵ ਰਹੇ ਕਬੀਰਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਉਹ ਵਾਹਿਗੁਰੂ ਵੀ ਇਸੇ ਮਨ ਵਿੱਚ ਹੈ। ਇੱਕ ਦੋ ਬੇਨਤੀਆਂ ਕਹਿ ਕੇ ਖਿਮਾ ਮੰਗਾਂਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ

ਵਾਸਤੇ ਉਪਦੇਸ਼ ਦੁਆਰਾ ਇਸ ਮਨ ਨੂੰ ਬਣਾਉਣਾ ਪੈਣਾ, ਇਸ ਮਨ ਨੂੰ ਬਣਾਉਣਾ ਪੈਣਾ, ਸਿਰਜਣਾ ਪੈਣਾ ਮਨ ਨੂੰ। ਤੋ ਗੁਰੂ ਕਿਰਪਾ ਕਰੇ, ਇਹ ਸੀ ਕਬੀਰ ਸਾਹਿਬ ਦੇ ਪਾਵਨ ਬਚਨ ਦੀ ਵਿਚਾਰ। ਸੋ ਮੈਨੂੰ ਲੱਗਦਾ ਹੈ ਵੀ ਆਨੰਦ ਕਾਰਜਾਂ 'ਤੇ ਜਿਹੜੀਆਂ ਸੰਗਤਾਂ ਪਹੁੰਚੀਆਂ ਨੇ ਉਹ ਵੀ ਗੁਰੂ ਦਰਬਾਰ ਵਿੱਚ ਆ ਰਹੀਆਂ ਨੇ, ਅਤੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਆਨੰਦ ਕਾਰਜ ਵਾਲੀ ਜਿਹੜੀ ਖਾਸ ਕਰਕੇ ਸੰਗਤ ਹੈ ਵੀ ਚਾਹ ਪਾਣੀ ਛੱਕ ਕੇ ਅਤੇ ਫਿਰ ਗੁਰੂ ਦੇ ਦਰਬਾਰ ਵਿੱਚ ਆਓ। ਇੱਥੇ ਰਾਗੀ ਸਿੰਘ ਜਿਹੜੇ ਨੇ ਉਹ ਕੀਰਤਨ ਕਰਦੇ ਹੋਣਗੇ। ਸੋ ਇਹ ਚੰਗੀ ਗੱਲ ਹੈ ਕਿ ਆਪਾਂ ਸਮੇਂ ਸਿਰ ਪਹੁੰਚੇ ਹਾਂ, ਅਤੇ ਜਿਹੜੀ ਸੰਗਤ ਆਮ ਰੂਟੀਨ ਵਿੱਚ ਮੱਥਾ ਟੇਕਣ ਆਈ ਹੈ ਉਹਨਾਂ ਨੂੰ ਬੇਨਤੀ ਹੈ ਵੀ ਉਹ 2 ਨੰਬਰ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਚੱਲ ਰਹੇ ਨੇ ਉੱਥੇ ਬੈਠ ਕੇ ਬਾਣੀ ਦਾ ਪਾਠ ਸਰਵਣ ਕਰੋ ਜੀ, ਅਤੇ ਨਾਲ ਹੀ ਗੁਰੂ ਕੇ ਲੰਗਰ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਵਾਲੇ ਪਰਿਵਾਰ ਨੇ ਉਹਨਾਂ ਵੱਲੋਂ ਚਲਾਏ ਜਾ ਰਹੇ ਨੇ, ਆਪ ਜੀ ਉੱਥੋਂ ਲੰਗਰ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਣਾਮ ਤਲ ਸਭ ਧਰਤੀ ਪ੍ਰਮਾਤਮ ਪਾਈ ਜੇ ਪਾਸ ਬਹਾਲੈ ਤਾਂ ਤੁਝਹਿ ਰਾਧੀ ਜੇ ਮਾਰ ਕੱਢੈ ਪੀਤੇ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਉਂ ਆਖੋ ਤੁਧ ਵਿਸਰੀ ਮਰ ਜਾਈ ਬਾਰ ਬਾਰ ਜਾਈ ਗੁਰੂ ਉਪਰ ਪੈ ਪੈਰੀ ਸੰਤੋ ਮਨਾਈ ਨਾਨਕ ਵਿਚਾਰਾ ਪਿਆ ਦੀਵਾਨਾ ਹਰ ਤੋ ਦਰਸ਼ਨ ਕਹਿਤਾਈ ਝੱਖੜ ਝਾਗੀ ਮੀਹੋਂ ਬਰਸੇ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜੋ ਧਰਤੀ ਸੂਬ ਕਰੇ ਜਲ ਵਰਸੇ ਤਿਉਂ ਸਿੱਖ ਗੁਰੂ ਮੇਲੋ ਬਿਕਸਾਈ ਸੇਵਕਾ ਹੋਏ ਸੇਵਕੋ ਵਰਤਾਂ ਕਰ ਕਰ ਬਿਨੋ ਬੁਲਾਈ ਨਾਨਕੀ ਬੇਨੰਤੀ ਹਾਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੂੰ ਜਹ ਤੇ ਆਈ ਜੋ ਤੁਧ ਸੇਵ ਹੈ ਸੋ ਤੂੰ ਹੈ ਹੋ ਬੈਨ ਤੁਧ ਸੇਵਕ ਪੈ ਜਿਰ ਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵ ਸੀ ਦਿਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨਿਹਪਲ ਸਭ ਚਤਰਾਈ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲੈ ਸੋ ਥਾਇ ਪਾਏ ਮਨਮੁਖ ਖਿੱਚ ਥਾਇ ਨਾ ਪਾਈ ਗੁਰਮੁਖ ਬੋਲੈ ਸੋ ਥਾਇ ਪਾਏ ਮਨਮੁਖ ਖਿੱਚ ਥਾਇ ਨਾ ਪਾਈ ਪਾਲਾਂ ਕੱਕਰੋਂ ਬਰਫ ਬਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਅਪਾਵਨ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਇ ਪਾਈ ਰੈਣ ਦਿਨਸ ਗੁਰ ਚਰਨ ਅਰਾਧੀ ਦਿਆ ਕਰਹੁ ਮੇਰੇ ਸਾਈ ਨਾਨਕ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਉ ਹੈ ਜਤ ਕਤ ਤਤ ਗੁਸਾਈ ਰਾਗ ਸੂਹੀ ਮਹਲਾ ਚੌਥਾ ਅਸ਼ਟਪਦੀਆਂ ਕਰ ਦਸਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਬਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮੇ ਅਥਾਓ ਰਹਾਓ ਹਾਓ ਸਤਿਗੁਰ ਵੇਖ ਵਿਖਸੀਆਂ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮਿਲਿਆ ਨ ਪਾਇਆ ਮੁਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤੁਹਾਨੂੰ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਸੁੱਤਿਆਂ ਗੁਰ ਸਲਾਹੀਐ ਉੱਠਦਿਆਂ ਭੀ ਗੁਰ ਅਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹਉ ਤਾਂ ਕਹਿ ਧੋਬਾ ਪਾਓ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲੀਐ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੇ ਮਰ ਜਾਉ ਜੋ ਮਛਲੀ ਬਿਨ ਪਾਣੀਐ ਰਹੇ ਨ ਕਿਤੇ ਉਪਾਏ ਤਿਉਂ ਹਰ ਬਿਨ ਸੰਤ ਨ ਜੀਵੀ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੇਤੀ ਪਿਰਹੜੀ ਕਿਉਂ ਗੁਰ ਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ
ਹਰ ਹਰ ਨਾਮ ਰਤਨ ਹੈ ਗੁਰ ਤੁਠਾਂ ਦੇ ਵੈ ਮਾਏ, ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾਲ ਬੁਲਾਏ। ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਿਰੜਾਏ, ਜਿਸ ਪ੍ਰਾਪਤ ਸੋਲਾ ਹੈ ਗੁਰ ਚਰਣੀ ਲਾਗੇ ਆਏ। ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖ ਆਏ, ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾਂ ਪਾਏ। ਸੱਜਣ ਮੇਰਾ ਇਕ ਤੂੰ ਕਰਤਾ ਪੁਰਖ ਸੁਜਾਣ, ਸਤਿਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਹੋ ਬਿਨਾਸੀ ਪੁਰਖ ਹੈ ਸਮਹਿ ਰਹਿਆ ਸੁਮਾਏ। ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰਪੂਰੈ ਸਵਾਸ। ਰਾਗ ਸੂਹੀ ਅਸ਼ਟਪਦੀਆਂ ਮੁਹੱਲਾ ਪੰਜਵਾਂ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

0: मन बूठा निरंकार जियो ताके अंत ना पाई आय ऊंचा गमो पार जियो जिस प्रभ अपना बिसराय सो मर जमय लख वार जियो साच नेहो तिन प्रीत मां जिन मन बूठा आप जियो गुण सांझी तिन संग वसै आठ पर प्रभ जाप जियो रंग रते परमेश्वराय बिनसै सगल संताप जियो तू करत
1: काफी एक ओंकार सतगुर प्रसाद जे भुली जे चुकी साई पीत हिंजी काडिया जिन्ना नेहो तू जाने लगा चूर मर हो सेवाडिया होना छोड़ो कंत पासरा सदा रंगीला लाल प्यारा इह महिंजा आसरा रहा सज्जन तू है सैन तू मैं तो जूपर बहु माणिया जा तू अंदर तां सुखे तू निमाणी माणिया जे तू तुठा कृपा निधान ना दूजा बेखाल नेहा पाई मुदा तड़ी नित हिरदा रखा संभाल ਪਾਮ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ ਕਿੱਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹ ਕਹਿ ਨਾ ਸਕਾ ਗੁਣ ਤੇਰਿਆ ਸਹੀਆਂ ਤੂੰ ਅਸੰਖ ਬੋ ਮਾਂ ਮੰਜੋ ਹੱਬ ਵਧਾਣੀਆਂ ਹੇ ਕਪੂਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਿੱਠੇ ਮਨ ਧੀਰੀ ਆਏ ਕਿਲ ਵਿਖ ਵੰਜਣ ਦੂਰੇ ਸੋ ਕਿਉਂ ਬਿਸਰੈ ਮਾਓ ਮੈਂ ਜੋ ਰਹਿਆ ਪਰ ਪੂਰੇ ਹੋਏ ਨਿਮਾਣੀ ਢਹਿ ਪਈ ਮਿਲਿਆ ਸਹਿ ਸੁਪਾਏ ਪੁਰਬ ਲਿਖਿਆ ਪਾਇਆ ਨਾਨਕ ਸੰਸਹਾਏ ਸੁਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ ਨਾਮਨ ਦਾਨ ਅਪਾਰ ਭਗਤਾਂ ਮਨ ਬੱਸਾ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨੱਸਾ ਰਾਹਾ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨ ਪਾਇਨ ਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧੇ ਆ ਨਰਕ ਸੁਰਗ ਅਵਤਾਰ ਮਾਇਆ ਧੰਦੇ ਆ ਸੁਧ ਸੁਧ ਸੋ ਤਤ ਵਿਚਾਰਿਆ ਨਾ ਬਿਨਾਂ ਸੁਖ ਨਾ ਹੀ ਸਰ ਪਰ ਹਰਿਆ ਆਵੈ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਬਿਨ ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੁਜੇ ਕੋਟੇ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੇ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਅਸ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਮਾਨੁ ਕੁਚੱਜੀ ਅਮਾਵਣ ਡੋਸੜੇ ਹੋਂ ਕਿਉ ਸੋ ਰਾਵਣ ਜਾਉ ਜੀਉ ਇੱਕ ਦੂਏ ਇੱਕ ਚੜ੍ਹਨ ਦੀਆਂ ਕੌਣ ਜਾਣ ਮੇਰਾ ਨਾਉ ਜੀਉ ਜਿਨੀ ਸਖੀ ਸੋ ਰਾਵਿਆ ਸੇ ਅੰਬੜੀ ਸ਼ਾਹੀ ਅੰਬੀ ਸ਼ਾਹ ਬੜੀਏ ਹੇ ਜੀਉ ਸੇ ਗੁਣ ਮਾਂਜਨਾ ਆਵਨੀ ਹੋਂ ਕਹਿ ਜੀ ਦੋਸਤ ਰਿਓ ਜੀਉ ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਉ ਇਕਤ ਟੋਲ ਨਾ ਅੰਬੜਾ ਹੋਂ ਸਤਿਗੁਰ ਬਾਣਾ ਤੇਰਾ ਜਾਉ ਜੀਉ ਸੁਨਾ ਰੂਪਾ ਰੰਗਲਾ ਮੋਤੀ ਤ ਮਾਨਕ ਜੀਉ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸੋ ਲਾਇਆ ਚਿੱਤ ਜੀਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਉ ਇੰਨੀ ਟੋਲੀ ਭੁੱਲੀ ਅਸਤਿਸਕਤਨ ਬੈਠੀ ਪਾਸ ਜੀਉ ਅੰਬਰ ਕੂੰਜਾ ਕੁਰਲੀਆਂ ਬਗ ਬੈਠੇ ਆਏ ਜੀਉ ਸਾਤਨ ਚੱਲੀ ਸਹਰੈ ਕਿਆਮ ਦੇਸੀ ਜਾਏ ਅੱਗਾ ਜਾਏ ਜੀਉ ਸੁੱਤੀ ਸੁੱਤੀ ਝਾਲ ਥੀ ਆ ਭੁੱਲੀ ਬਾਟੜੀ ਆਸ ਜੀਉ ਤਸ ਨਾਲੋ ਮੁੱਤੀ ਅਸ ਦੁੱਖਾਂ ਕੂਤਰੀ ਆਸ ਜੀਉ ਤੁਧ ਗੁਣ ਮੈਂ ਸਭ ਅਵਗੁਣਾ ਇਕ ਨਾਨਕ ਕੀ ਅਰਦਾਸ ਜੀਉ ਸਭ ਰਾਤੀ ਸੁਹਗਨੀ ਮੈਂ ਡੁਹਾਗਨ ਕਾਈ ਰਾਤ ਜੀਉ ਸੁਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਉ ਤੁਧ ਅੰਤਰ ਹੋਂ ਸੁਖ ਵਸਾਂ ਤੂੰ ਅੰਤਰ ਸਭ ਆਸ ਜੀਉ ਭਾਣਾ ਤਖਤ ਵਡਾਈਆਂ ਭਾਣੇ ਪੀਖੋ ਦਾਸ ਜੀਉ ਭਾਣਾ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜੀਉ ਭਾਣਾ ਪਵਜ ਲੰਗੀ ਭਾਣਾ ਮੰਝ ਪਰਿਆਸ ਜੀਉ ਭਾਣੇ ਸੁਸਵ ਰੰਗ ਲਾਸ ਸਿਫਤ ਰੱਤਾ ਗੁਣ ਤਾਸ ਜੀਉ ਪਾਣਾ ਸੋ ਪੀ ਹਬਲਾ ਹੋ ਆਵਣ ਜਨਮਿਆ ਸਜੀਓ ਤੂੰ ਸਵਗਮ ਤੁਲਵਾ ਹੋ ਕਹਿ ਕਹਿ ਢਹਿ ਪਈਆ ਸਜੀਓ ਆਹੋ ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਖ ਪਿਆ ਸਜੀਓ ਗੁਰ ਸ਼ਬਦੀ ਸੁਭ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੁਹਿ ਮਹੱਲਾ ਪੰਜਵਾ ਗੁਣਵੰਤੀ ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਹੀ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂ ਜਾਏ ਜੀਓ ਇਤਨ ਤੈਕੂ ਡਿਬ ਸਾਂਭੇ ਮਾਰਗ ਦੇਹ ਬਤਾਏ ਜੀਓ ਆਇਆ ਦੂਰੋਂ ਚਲਕ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈੜੇ ਗੁਰ ਕਹ ਸੁਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ ਇਉਂ ਪਾਵੈ ਹਰ ਦਰਸਾਵੜਾ ਨ ਲੱਗੈ ਤੱਤੀ ਵਾਉ ਜੀਓ ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਪਸਾਉ ਜੀਓ ਮੈਂ ਬੋੜ ਨਾ ਤਿਸਨਾ ਭੁੱਕੜੀ ਹੋ ਰੱਜਾਂ ਤ੍ਰਿਪਤ ਅਗਾਏ ਜੀਓ ਜੋ ਗੁਰ ਦੀਸੈ ਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ ਰਾਗ ਸੂਹੀ ਮਖਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪੀਅੜੇ ਕਰ ਪਹੁਨੀ ਬਲਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛਣ ਮਾਰਗ ਚਾਲੀ ਸੂਤੀ ਰੈਨ ਬਿਹਾਣੀ ਨਾਨਕ ਬਾਲ ਤਨ ਡੰਡੀ ਪੈ ਭਿਨ ਭਿਨ ਤਨ ਕੋ ਮੱਲਾਣੀ ਬਾਬਾ ਮੈਂ ਵਰ ਦੇਹੇ ਮੈਂ ਹਰ ਵਰ ਭਾਵਾ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰਿਪਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਪਵਨ ਕੰਤਰ ਵੈ ਸੁਹਗਨ ਅਵਗੁਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸ਼ਾ ਪੂਰ ਰਿਹਾ ਪਰ ਪੂਰੇ ਹਰ ਕੀ ਨਾਰਸ ਸਰਬ ਸੁਹਾਗਣ ਰਾਂਡਨ ਮੈਲੈ ਵੇਸੇ ਨਾਨਕ ਮੈਂ ਮਰ ਸਚ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਨਾਏ ਹੰਪੀ ਵੰਜਾ ਸੁਹਰ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਾ ਟਲਾ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਾ ਸਕੈ ਕੋਈ ਜਾਂਜੀ ਨਾਉ ਨਰਹ ਨੇ ਕੇਵਲ ਰਵ ਰਹਿਆ ਤਿਹ ਲੋਈ ਮਾਹਿਰ ਨਰਾਸੀ ਰੋਏ ਬਿਛੁੰਨੀ ਬਾਲੀ ਬਲ ਹਿਤ ਨਾਨਕ ਸਾ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੈ ਕਰ ਪਹੁੰਚ ਪਈਐ ਪਹਲ ਰਾਮ ਜੀਓ ਰੈਸੀ ਵੇਖਹ ਦੂਰ ਫਿਰ ਰਾਵੀ ਕਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਮੰਤੀ ਗੁਰ ਗਿਆਨੇ ਸਤਸੰਤੋਖ ਸਦਾ ਸਚ ਪੱਲਾ ਸਚ ਬੋਲੈ ਫਿਰ ਪਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸੱਚ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਣ ਦਿਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੁਹਾਏ ਪੰਚ ਸ਼ਬਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਭਾਵੋ ਸੁਹਿਲੜਾ ਜੁਗ ਚਾਰੇ ਆਪਣਾ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲੋ ਦਾਤਾ ਸਿਰ ਸਿਰ ਦੇਵਨ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਿਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਪਾਰਾ ਤੁਦ ਬਿਨ ਕੌਣ ਬੁਝਾਏ ਸਿਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਬਨ ਕਹਾਏ ਕਾਲ ਵਿਕਾਲ ਭਏ ਤੇ ਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗੁਣ ਸ਼ਬਦ ਚਲਾਏ ਗੁਣ ਸੰਗਮ ਪ੍ਰਪਾਏ ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੜੇ ਖੜੀ ਤੱਕਾਂ ਮਾਣਾ ਮਨ ਚੌਕ ਨੇਰਾ ਰਾਮ ਮਨ ਚਾਉ ਕਨੇਰਾ ਸੁਨ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨੇਹ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਆ ਸਾਚ ਮਿਲੇ ਕਰਿਆਏ ਹਰ ਆਇੜੇ ਸਾਜਨਾ ਤਾਤਨ ਖਰੀ ਸਰਸੀ ਰਾਮ ਹਰ ਮੋਹੇੜੀ ਸਾਜ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਚਾਹ ਰਾਵੀ ਰੰਗਰਤ ਅਵਗੁਣ ਮਾਰ ਗੁਣੀ ਕਰ ਛਾਇਆ ਪੂਰਾ ਪੁਰਖ ਵਿਧਾਤਾ ਜਸ ਕਰ ਮਾਰ ਵਸੀ ਪੰਚਾਇਨ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲਾ ਪਿਆਰੇ ਪਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਾਵੇੜੀ ਰਵਰਾ ਸ਼ਬਦ ਰਲੀ ਰਵ ਰਹਿਆ ਨ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘੜਘੜ ਸੋਈ ਤਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉਂ ਤਿਸ ਦੀ ਵਡਿਆਈ ਅਮਰੇ ਡੋਲ ਅਮੋਲ ਅਪਾਰਾ ਗੁਰਪੂਰਾ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਜ਼ਰ ਕਰੇ ਲਿਵ ਲਾਈਐ ਫਿਰ ਉੱਚੜੀਐ ਮਾੜੜੀਐ ਤਿਹ ਲੋਆ ਸਿਰ ਤਜ ਰਾਮ ਹਉ ਬਿਸਮ ਭਈ ਦੇਹ ਗੁਨਾ ਅਣਹਦ ਸ਼ਬਦ ਅਗਜ ਰਾਮ ਆਪ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਨੋ ਨਾਮ ਬਿਨਾਂ ਖੋਟੇ ਨੇ ਠਾਹਰ ਨਾਹਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣ ਹੈ ਪ੍ਰਭ ਜੈਸੇ ਅਭਿਨਾਸੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹਲਾ ਪਹਿਲਾ ਕਰ ਚੌਥਾ ਜਿਨ ਕੀਆ ਤਿਨ ਦੇਖਿਆ ਜਗਤ ਅੰਦਰ ਲਾਇਆ ਦਾਨ ਤੇ ਰਹਿ ਤਾ ਕਟ ਚਾਨਣਾ ਚਤਾ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦਨੋ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹਾ ਪਰਖ ਮੋਹਣੀਆ ਲਿਆ ਵਿਵਾਹ ਹੋਆ ਸੁਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਹਉ ਬਲਿਹਾਰੀ ਸਜਣਾ ਮੀਤਾ ਅਬਰੀਤਾ ਇਹ ਤਨ ਜਿਨ ਸੋ ਗਾਡਿਆ ਮਾਂ ਲੀੜਾ ਦਿੱਤਾ ਲੀਆ ਤਦੀਆ ਮਾਣ ਜਿਨ ਸੋ ਸੱਜਣ ਕਿਉਂ ਵਿਸਰ ਜਿਨ ਦਿਸ ਆਇਆ ਹੋਹੇ ਰਲੀਆਂ ਜੀ ਸੇਤੀ ਗਰ ਰਹਾ ਸਗਲ ਗੁਣ ਅਵਗੁਣ ਨਾ ਕੋਈ ਹੋਹੇ ਨੀਤਾ ਨੀਤਾ ਹਉ ਬਲਿਹਾਰੀ ਸਜਣਾ ਮੀਤਾ ਅਬਰੀਤਾ ਗੁਣਾ ਕਹੋਵੇ ਵਾਸਲਾ ਕਡ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ ਪਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਹੋਵੈ ਵਾਸਲਾ ਕਡ ਵਾਸ ਲਈ ਜੈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਆਖਣ ਤੱਕ ਜਾਈਐ ਜੇ ਭੂਲੜਾ ਹੋਈ ਜੇ ਹੋਏ ਪੂਲਾ ਜਾਏ ਕਹੀਐ ਆਪ ਕਰਤਾ ਕਿਉ ਪੁੱਲਾ ਸੁਣੈ ਦੇਖੈ ਬਾਜ ਕਹਿਆ ਦਾਨ ਅਣਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਜ ਕੀ ਸਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਪਾਵੈ ਸਾਚ ਕੀ ਮਤ ਕਿਉਂ ਟਲਾ ਇਸਨਾਨ ਦਾਨ ਸੁਗਿਆਨ ਮੱਜਨ ਆਪਾ ਛੱਲਿਓ ਕਿਉਂ ਛੱਲੈ ਪ੍ਰਪੰਚ ਮੋਹ ਬਿਕਾਰ ਥਾਕੇ ਭਾਵੇਂ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹ ਮਨ ਦੀਆ ਗੁਰਪੈ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸੱਚ ਲਾਇਆ ਤੇ ਇਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੇ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾਂ ਸਾਹਿਬ ਰੰਗ ਰਾਤਾਂ ਸੱਚ ਕੀ ਬਾਤਾਂ ਜਿਨ ਬਿੰਬ ਕਾ ਕੁੱਟ ਸਰਿਆ ਪੰਚ ਭੂ ਨਾਇਕੋ ਆਪ ਸਰੰਦਾ ਹਉ ਸਤਿਗੁਰ ਕੈ ਬਲਿਹਾਰੀਆ ਆਪ ਸਰੰਦਾ ਪ੍ਰਭ ਸਹਿਜ ਪਛਾਤਾ ਜਾਮਣ ਸੱਚ ਲਾਇਆ ਤਿਸ ਨਾਲ ਗੁਣ ਗਾਵਾਂ ਹਾਂ ਜਿਤ ਪਾਵਕ ਮਿਲੇ ਹੋਏ ਪਰਾਇਆ ਸਾਹਿਬ ਸੁਸਾ ਲਾਹੀ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸੁਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾਂ ਜਿਨ ਬਿਬਕਾ ਕੁੱਟ ਸਾਰਿਆ ਪੰਚਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗੁਣਿਆਰੇ ਤੂੰ ਸੁਣ ਪਿਆਰੇ ਸੁਧ ਭਾਵੈ ਸਚ ਸੋਈ ਆਵਣ ਜਾਣਾ ਨਾਤੀਐ ਸੱਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਫਿਰ ਪਵੈ ਸਮਝੇ ਸੁਝੇ ਆ ਜਾਣੀਐ ਜੇ ਆਪ ਜਨਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇ ਵੈ ਦੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੇ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੁਝੇ ਗੁਰ ਸ਼ਬਦੀ ਸੁਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰਖ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਸਾਜਨ ਕਰ ਰਲੀਆਂ ਕਰਮ ਧਰਮ ਸਬਾਇਆ ਅੜ ਸੜ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸਾ ਭਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਨਾਇਆ ਅੰਧਾ ਆਗੂ ਜੇਥੀ ਹੈ ਕਿਉਂ ਪਾਦਰ ਜਾਣੈ ਆਪ ਮੁਸੈ ਮਤ ਹੋਛੀ ਹੈ ਕਿਉਂ ਰਾਹ ਪਛਾਣੈ ਕਿਉਂ ਰਾਹ ਜਾਵੈ ਮਹਿਲ ਪਾਵੈ ਅੰਧ ਕੀਮਤ ਅੰਧੋਲੀ ਬਿਨ ਨਾਮ ਹਰਕੈ ਕਛ ਨ ਸੂਜੈ ਅੰਧ ਬੂਡੋ ਤੰਦੋਲੀ ਦਿਨ ਰਾਤ ਚਾਨਣ ਚਾਓ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਿਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰ ਦੇਸੀ ਜੇਥੀ ਆ ਸਭ ਦੇਸ ਪਰਾਇਆ ਕਿਸ ਪੈ ਖੋਲੋ ਗੁਣ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗ ਸਬਾਇਆ ਕੌਣ ਜਾਣਾ ਬਿਦ ਮੇਰੀ ਆ ਆਵਣੇ ਜਾਵਨੇ ਖਰੇ ਡਰਾਵਨੇ ਟੁੱਟ ਨਾ ਆਵੈ ਫੇਰੀਆ ਨਾ ਬਿਹੂਣੇ ਹੂਣੇ ਝੂਨੇ ਨਾ ਗੁਰਸ਼ਬਦ ਸੁਣਾਇਆ ਮਨ ਪਰ ਦੇਸੀ ਜੇਥੀ ਆ ਸਭ ਦੇਸ ਪਰਾਇਆ ਗੁਰਮਹਿਲੀ ਕਰੇ ਆਪਣਾ ਸੋ ਭਰਪੁਰ ਲੀਨਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀ ਨਾ ਸ਼ਬਦੇ ਭਤੀਜੇ ਅੰਕ ਬੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭਾਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਣਹਦ ਬੀਨਾ ਗੁਰ ਮਹਿਲੀ ਕਰੇ ਆਪਣਾ ਸੋ ਭਰਪੁਰ ਲੀਨਾ ਕੀਤਾ ਕੈਸਲ ਲਾਹੀਐ ਕਰ ਵੇਖੈ ਸੋਈ ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਭਾਵੈ ਆਪ ਜਨਾਵੈ ਆਪ ਭੁੱਲਣਾ ਭੁੱਲੈ ਜੈ ਜੈ ਕਰ ਕਰੇ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੈ ਹੀਨੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਹਾਈ ਨਾਨਕ ਜਿਨ ਕਰ ਦੇਖਿਆ ਦੇਹਵੈ ਮਤ ਸਾਈ ਰਾਗ ਸੂਹੀ ਸ਼ੰਤ ਮਹਲਾ ਤੀਜਾ ਕਰ ਦੂਜਾ ਹਮ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹੇਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਥਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਵਿਟੋਂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਨੋ ਬਾ ਜਨ ਪਾਈ ਸੁਖ ਸੁਹੇਲੜਾ ਹਰ ਥਿਆਵੋ ਸੁਨ ਹਰ ਗੁਣ ਭੀਨੇ ਸਿਸ ਪਾਏ ਗੁਰਮਤਿ ਸਹਿਜ ਨਾਮ ਧਿਆਏ ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਪਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ ਤਿਨ ਆਨੰਦਨ ਹਾਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਪਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੁਪਾਏ ਸਜੇ ਗੁਣ ਗਾਵੈ ਦੰਡਾਤੀ ਕਿਰਪੇ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾਹੋ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰ ਮਾਹੀ ਹਰ ਗੁਣ ਗਾਵੈ ਤ੍ਰਿਪਤਿਆ ਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਹੀ ਬਿਨ ਫਿਰ ਭੂਖਣਾ ਲੱਗ ਆਏ ਦਸ ਦਸ ਪੂਜੋ ਵਹਿ ਜਨਕੀ ਜੋ ਹਰ ਹਰ ਸਦਾ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਕਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਵ ਰਾਖਾ ਜੁਗ ਜੁਗ ਰਸਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹਉ ਮੈਂ ਸ਼ਬਦ ਜਲਾਇਆ ਰਾਮ ਹਉ ਮੈਂ ਸ਼ਬਦ ਜਲਾਇਆ ਮੇਰਾ ਪਾਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਹਾ ਨਾਨਕ ਭਗਤ ਸੋਹਾ ਦਰ ਸੱਚਾ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੈ ਵਿੱਚੋਂ ਆਪ ਗਵਾਵੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣ ਹਰ ਨਾਮ ਵਖਾਣ ਪੈ ਭਗਤ ਮੀਠੀ ਲਾਗੀ, ਅਣ ਦਿਨ ਭਗਤ ਕਰੇ ਦਿਨ ਰਾਤੀ, ਕਰ ਹੀ ਮਹਿ ਬੈਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜਿਉ ਵੇਖੈ ਸਦਾ ਨਾਲੇ, ਨਾਨਕ ਸੇ ਭਗਤ ਤਰ ਕੈ ਦਰ ਸਾਚੇ, ਅਣ ਦਿਨ ਨਾਮ ਸੰਭਾਲੇ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਹੋ ਮੈਂ ਮਾਇਆ ਰੋਗ ਵਿਆਪੈ, ਮਰ ਜਨਮੈ ਦੁਖ ਹੋਈ ਰਾਮ। ਮਰ ਜਨਮੈ ਦੁਖ ਹੋਈ ਦੂਜੇ ਪਾਏ, ਪਰਜ ਵਿਗੋਈ ਬਿਨ ਗੁਰ ਤਤ ਨਾ ਜਾਣਿਆ। ਭਗਤ ਵਿਹੂਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ। ਕੋਟ ਮਦੇ ਕਿਨੈ ਪਛਾਣਿਆ, ਹਰ ਨਾਮਾ ਸੱਚ ਸੋਈ। ਨਾਨਕ ਨਾਮ ਮਿਲੇ ਵਡਿਆਈ, ਦੂਜੇ ਪਾਏ ਪਤ ਖੋਈ। ਭਗਤਾਂ ਕੇ ਕਰ ਕਾਰਜ ਸਾਚਾ, ਹਰ ਗੁਣ ਸਦਾ ਵਿਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ, ਹਰ ਮਨ ਪਹਾਣੇ। ਨਾਮ ਨਿਧਾਨ ਸੱਚ ਪਾਇਆ, ਸਦਾ ਅਖੁੱਟ ਕਦੇ ਨਾ ਨਿਖੁੱਟੈ। ਹਰ ਦੀਆ ਸਹਿ ਸੁਭਾਇਆ, ਹਰ ਜਨ ਉੱਚੇ ਸਦੀ ਉੱਚੇ, ਗੁਰ ਕਾ ਸ਼ਬਦ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਸੁਹਿ ਮਹੱਲਾ ਤੀਜਾ, ਸ਼ਬਦ ਸੱਚੈ ਸੱਚ ਸੁਹਿ ਲਾ, ਜਿੱਥੇ ਸੱਚੇ ਕਹਿ ਹੋਇ ਵਿਚਾਰੂ ਰਾਮ। ਹਉ ਮੈਂ ਸਭ ਕਿਰਵੀ ਘਾਟੇ ਰਾਹ, ਚ ਰੱਖਿਆ ਔਰ ਧਾਰੇ ਰਾਮ। ਸੱਚ ਰੱਖਿਆ ਔਰ ਧਾਰੇ ਦੁੱਥਰ ਤਾਰੇ, ਫਿਰ ਭਵਜਲ ਤਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਤ ਸੱਚ ਵਿਖਾ ਲਿਆ ਸੋਈ। ਸੱਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਨਾਨਕ ਸੱਚਾ ਸਾਹਿਬ ਸੱਚੀ ਨਾਈ, ਸੱਚ ਨਿਸਤਾਰਾ ਹੋਈ। ਸੱਚਾ ਸਤਿਗੁਰ ਸੱਚ ਬੁਝਾਇਆ, ਪਾਤ ਰਾਖੈ ਸੱਚ ਸੋਈ ਰਾਮ। ਸੱਚਾ ਭੋਜਨ ਭਾਉ ਸੱਚਾ ਹੈ, ਸੱਚਾ ਨਾਮ ਸੁਖ ਹੋਈ ਰਾਮ। ਸੱਚ ਨਾਮ ਸੁਖ ਹੋਈ ਮਰੈ ਨਾ ਕੋਈ, ਗਰਭ ਨਾ ਜੂਨੀ ਵਾਸਾ। ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪ੍ਰਗਾਸਾ। ਜਿੰਨੀ ਸੱਚ ਜਾਤਾ ਸੇ ਸੱਚੇ ਹੋਏ, ਅਣ ਦਿਨ ਸੱਚ ਧਿਆਏ। ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁਖ ਪਾਏ। ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤ ਕਰ ਸੁਹਿਲਾ ਹੋਈ ਰਾਮ। ਗੁਰਮੁਖ ਗੁਣ ਗਾ ਨਿਰਮਲ ਗੁਣ ਗਾਵ, ਗੁਣ ਸੱਚੇ ਤਨ ਮਨ ਸੱਚਾ। ਵਿੱਚ ਸੱਚਾ ਪੁਰਖ ਸਭ ਸੋਈ ਰਾਮ। ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੇ ਸੋ ਹੋਈ। ਜਹਾਂ ਦੇਖਾਂ ਤਹ ਸੱਚ ਪਸਰਿਆ, ਅਬਰ ਨਾ ਦੂਜਾ ਕੋਈ। ਸੱਚੇ ਉਪਜੈ ਸੱਚ ਸਮਾਵੈ, ਮਰ ਜਨਮੈ ਦੁਖ ਦੂਜਾ ਹੋਈ। ਜਾਨਕ ਸਭ ਕਿਸ਼ ਆਪੇ ਕਰਤਾ, ਆਪ ਕਰਾਵੈ ਸੋਈ। ਸੱਚੇ ਭਗਤ ਸੋ ਹੈ ਏ ਦਰਬਾਰੇ, ਸੱਚੋ ਸੱਚ ਵਖਾਣੇ ਰਾਮ। ਘਟ ਅੰਦਰੇ ਸੱਚੀ ਬਾਣੀ, ਸੱਚੋ ਆਪ ਪਛਾਣੇ ਰਾਮ। ਆਪ ਪਛਾਣਾ ਤਾਂ ਸੱਚ ਜਾਣਾ, ਸੱਚੇ ਸੋਚੀ ਹੋਈ। ਸੱਚਾ ਸਤਿਗੁਰ ਸੱਚੀ ਹੈ ਸੋਭਾ, ਤੇ ਸੱਚ ਹੀ ਸੁਖ ਹੋਈ। ਸਾਚ ਰਤੇ ਭਗਤ ਕਰੰਗੀ ਹੀ, ਦੂਜਾ ਰੰਗ ਨਾ ਕੋਈ ਹੀ। ਨਾਨਕ ਜਿਸ ਕੋ ਮਸਤਕ ਲਿਖਿਆ, ਤੇ ਸੱਚ ਪ੍ਰਾਪਤ ਹੋਈ। ਸੁਹੀ ਮਹੱਲਾ ਤੀਜਾ, ਜੁਗ ਚਾਰੇ ਤਨ ਜੇ ਪਵਾ, ਬਿਨ ਸਤਿਗੁਰ ਸੁਹਾਗਣਾ ਹੋਈ ਰਾਮ। ਨਿਹਚਲ ਰਾਜ ਸਦਾ ਹਰਕੇਰਾ, ਤਿਸ ਬਿਨ ਵਰਨਾ ਕੋਈ ਰਾਮ। ਤਿਸ ਬਿਨ ਵਰਨਾ ਕੋਈ ਸਦਾ ਸੱਚ ਸੋਈ, ਗੁਰਮੁਖੇ ਕੋ ਜਾਣਿਆ। ਤਨ ਪਿਰਮੇ ਲਾਵਾ ਹੋਆ, ਗੁਰਮਤੀ ਮਨ ਮਾਨਿਆ। ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੈ ਮੁਕਤ ਨਾ ਹੋਈ। ਨਾਨਕ ਕਾਮਣ ਕੰਤ ਰਾਵੈ, ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਤਨ ਬਾਲੜੀਏ, ਹਰ ਵਾਰ ਪਾਵੈ ਸੋਈ ਰਾਮ। ਸਦਾ ਹੋਵੈ ਸੁਹਾਗਣੀ, ਫਿਰ ਮਹਿਲਾ ਬੇਸ ਨਾ ਹੋਈ ਰਾਮ। ਫਿਰ ਮਹਿਲਾ ਬੇਸ ਨਾ ਹੋਈ, ਗੁਰਮੁਖ ਬੂਝ ਕੋਈ। ਹਮੈ ਮਾਰ ਪਛਾਣਿਆ, ਕਰਨੀ ਕਾਰ ਕਮਾਵੈ ਸ਼ਿਵ ਸਮਾਵੈ, ਅੰਤਰ ਏਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ, ਆਪਣਾ ਸਾਚੀ ਸੋਭਾ ਹੋਈ। ਨਾਨਕ ਕਾਮਣ ਫਿਰ ਰਾਵੇ ਆਪਣਾ, ਰੱਬ ਰਹਿਆ ਪ੍ਰਭ ਸੋਈ। ਗੁਰ ਕੀ ਕਾਰ ਕਰੇ ਤਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ। ਹਰ ਕੈ ਰੰਗ ਰਤੀ ਹੈ ਕਾਮਨ, ਮਿਲ ਪ੍ਰੀਤਮ ਸੁਖ ਪਾਏ ਰਾਮ। ਮਿਲ ਪ੍ਰੀਤਮ ਸੁਖ ਪਾਏ, ਸਤ ਸਮਾਏ ਸਚ ਵਰਤੇ ਸਭ ਥਾਈ। ਸੱਚਾ ਸਿੰਗਾਰ ਕਰੇ ਦਿਨ ਰਾਤੀ, ਕਾਮਨ ਸੱਚ ਸਮਾਈ। ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਨ ਰੱਖਿਆ ਕੰਠ ਲਾਹੇ। ਨਾਨਕ ਮਹਿਲੀ ਮਹਿਲ ਪਛਾਣੇ, ਗੁਰਮਤੀ ਹਾਰ ਪਾਏ। ਸਾ ਤਨ ਬਾਲੀ ਮੇਲੀ ਹੀ, ਮੇਰਾ ਪ੍ਰਭਾਪ ਮਿਲਾਈ ਰਾਮ। ਗੁਰਮਤੀ ਕਰ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ। ਪ੍ਰਭ ਰਵ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ। ਮੇਰੇ ਪ੍ਰਭਾਣੀ ਸਤਿ ਸਿੰਘਾਰ ਬਨਾਇਆ, ਕਾਮਨ ਨਿਰਮਲ ਹੋ ਮੈਂ ਮਲਕ ਹੋਈ। ਗੁਰਮਤਿ ਸੱਚ ਸਮਾਈ, ਨਾਨਕ ਆਪ ਮਿਲਾਈ। ਕਰਤਾ ਨਾਮ ਨਵੇਂ ਨੰਗ ਪਾਈ, ਸੁਹਿ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵਹੁ ਹਰ ਗੁਰਮੁਖਿ ਪਾਏ ਰਾਮ ਅਣਦਨੁ ਸ਼ਬਦ ਰਵੋ ਅਣਹਦ ਸ਼ਬਦ ਵਜਾਏ ਰਾਮ ਅਣਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵਹੁ ਨਾਰੀ ਅਣਦਨ ਗਾ ਗਾ ਭਗਤ ਕਰੈ ਗੁਰ ਆਗਾ ਸਾ ਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟਿ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿੰਨ ਘਰ ਸਦ ਹੀ ਸੁਹਿਲਾ ਹਰ ਕਰ ਕਿਰਪਾ ਕਰਿਆਏ ਭਗਤਾਂ ਮਨ ਆਨੰਦ ਪਿਆ ਹਰ ਨਾਮ ਰਹੇ ਲਿਵ ਲਾਏ ਰਾਮ ਗੁਰਮੁਖੀ ਮਨ ਨਿਰਮਲ ਹੁਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇ ਜਨ ਨਿਸਤਰੇ ਘੜ ਘੜ ਸ਼ਬਦ ਸਮਾਣੀ ਤੇਰੇ ਗੁਣ ਗਾਵੈ ਸੇ ਸਮਾਵੈ ਸ਼ਬਦ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸੁਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਤ ਜੀਵਨ ਮੁਕਤ ਪਏ ਹਰ ਕੈ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਣੂਆ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਆਣਦਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦ ਹੀ ਸੁਹਿਲਾ ਜਿਸ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮੈਲ ਨਾ ਪਾਇਆ ਰਾਮ ਗੁਰਮੁਖੇ ਕਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾ ਹਰ ਮਨ ਭਾਇਆ ਸਦਾ ਗਾਵੈ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰੇ ਦਰ ਜਾਪੈ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੁਹਿਲਾ ਸੱਚੀ ਸੱਚ ਬਾਣੀ ਸ਼ਬਦੇ ਹੀ ਸੁਖ ਹੋਈ ਸੁਹਿ ਮਹੱਲਾ ਤੀਜਾ ਜੇ ਲੋੜ ਵਰ ਬਾਲੜੀਏ ਗੁਰਚਰਨੀ ਤਾਂ ਗੁਰਚਰਨੀ ਚਿਤ ਲਾਏ ਰਾਮ ਸਦਾ ਹੋਵੈ ਸੁਹਗਨੀ ਹਰ ਜੀਉ ਮਰ ਨ ਜਾਏ ਰਾਮ ਹਰ ਜੀਉ ਮਰ ਨ ਜਾਏ ਗੁਰ ਕਾ ਸਿਸ ਭਾਏ ਸਾਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕਾ ਹੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਵਾ ਸਦ ਹੀ

ਚੇਤੇ ਲਾਇਆ, ਫਿਰ ਪਾਇੜਾ ਬਾਲੜੀਏ ਆਸਾ ਅਣਦਿਨ ਸਹਿਜੇ ਮਾਤੀ ਰਾਮ। ਗੁਰਮਤੀ ਮਨ ਆਨੰਦ ਪਿਆ, ਤਿਤ ਤਨ ਮੈਲ ਨ ਰਾਤੀ ਰਾਮ, ਤਿਤ ਤਨ ਮੈਲ ਨ ਰਾਤੀ ਹਰ ਪ੍ਰਭ ਰਾਤੀ। ਮੇਰਾ ਪ੍ਰਭ ਮੇਲ ਮਿਲਾਏ, ਅਣਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ। ਗੁਰਮਤਿ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ। ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਰਾਵੇ ਰੰਗੋ ਰਾਤੀ। ਫਿਰ ਰਾਵੇ ਰੰਗਾ ਤੜੀਏ, ਫਿਰ ਕਾ ਮਹਿਲ ਤਿਨ ਪਾਇਆ ਰਾਮ। ਸੋ ਸੋਵਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ। ਵਿੱਚੋਂ ਮੋਹ ਚੁਕਾਇਆ ਜਾ ਹਰ ਮਨ ਪਾਇਆ, ਹਰ ਕਾਮਨ ਮਨ ਭਾਣੀ। ਹੰਦਨ ਗੁਣ ਗਾਵਨ ਨਿਤ, ਸੱਚੇ ਕਥੇ ਕਥ ਕਾਣੀ। ਜੁਗ ਸਾਰੇ ਸੱਚਾ ਇੱਕੋ ਵਰਤੇ, ਬਿਨ ਗੁਰ ਕਿਨੇ ਨਾ ਪਾਇਆ। ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਾਰ ਸੇਤੀ ਚਿਤ ਲਾਇਆ। ਕਾਮਣ ਮਨ ਸੁਹਿਲੜਾ, ਸੱਜਣ ਮਿਲੇ ਪਿਆਰੇ ਰਾਮ। ਗੁਰਮਤੀ ਮਨ ਨਿਰਮਲ ਹੋਵਾ, ਸਾਚ ਰੱਖਿਆ ਉਰ ਧਾਰੇ ਰਾਮ। ਸੱਚ ਰੱਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ। ਗੁਰਮਤੀ ਹਰ ਜਾਤਾ, ਪ੍ਰੀਤਮ ਮੋਹਿ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ। ਨਾਨਕ ਮੇਲ ਲਈ ਗੁਰ ਆਪਣ, ਗੁਰ ਕੈ ਸ਼ਬਦ ਸਵਾਰੇ। ਸੁਹਿ ਮਹੱਲਾ ਤੀਜਾ, ਸੁਹਿ ਲੜਾ ਹਰ ਰਾਮ ਨਾਮ। ਗੁਰ ਸ਼ਬਦੀ ਵਿਚਾਰੇ ਰਾਮ, ਹਰ ਬਾਣਤ ਨੂੰ ਗੁਰਮੁਖ ਪੀਜੈ। ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ। ਰਾਮ ਨਾਮ ਮੁੱਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ। ਕਰ ਅਣਹਦ ਸੁਰਤ ਸਮਾਣੀ, ਹਰ ਹਰ ਏਕੋ ਪਾਇਆ ਹਰ ਪਵ। ਨਾਨਕ ਕਿਰਪਾ ਧਾਰੇ, ਸੁਹਿ ਲੜਾ ਹਰ ਰਾਮ ਨਾਮ। ਗੁਰੂ ਸ਼ਬਦੀ ਵਿਚਾਰੇ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ। ਗੁਰ ਮੇਲੀ ਬਹੁ ਕਿਰਪਾ ਧਾਰੀ, ਗੁਰ ਕੈ ਸ਼ਬਦ ਸੁਭਾਏ ਰਾਮ। ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉਂ ਰਲੀਆਂ ਮਾਣ। ਸੇ ਸੁਖਾਲੀ ਜਾ ਪ੍ਰਭ ਪਿਆ, ਅਣ ਦਿਨ ਨਾਮ ਸਮਾਣੇ। ਸਤਿਗੁਰ ਨਾਨਕ ਸੁਹਾਗਣ ਸਾਵਟ ਪਗ, ਵਟ ਪਗੀ ਜੇ ਚੱਲਾ ਸਤਿਗੁਰ ਭਾਏ। ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ। ਘਟ ਘਟੇ ਸਪਣਾ ਵਿੱਚ ਏਕੋ ਏਕੋ ਰਾਮ ਪਧਾਰੂ ਰਾਮ। ਇੱਕ ਨਾਮ ਪ੍ਰਭ ਦੂਰ ਵਸੈ, ਇੱਕਣਾ ਮਨ ਆਧਾਰੂ ਰਾਮ। ਇੱਕਣਾ ਮਨ ਆਧਾਰੂ ਸਿਰਜਨ ਹਾਰੂ, ਵੱਡ ਭਾਗੀ ਗੁਰ ਪਾਇਆ। ਘਟ ਘਟ ਹਰ ਪ੍ਰਭ ਏਕੋ ਸਵਾਮੀ, ਗੁਰਮੁਖ ਅਲਖ ਲਖਾਇਆ। ਸਹਿਜੇ ਆਨੰਦ ਹੁਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੂ। ਘਟ ਘਟ ਸਪਣਾ ਵਿੱਚ ਏਕੋ ਏਕੋ ਰਾਮ ਪਧਾਰੂ ਰਾਮ। ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ। ਹਾਰ ਧੂੜ ਦੇ ਹੋ ਮੈਂ ਪੂਰੇ, ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ। ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਪਾਇਆ ਬਾਸਾ। ਵਿਵੇਕ ਬੁੱਧੀ ਸੁਖ ਰਹਿਣ ਬਿਹਾਣੀ, ਗੁਰਮਤ ਕਾਲ ਨਾਮ ਪ੍ਰਗਾਸਾ। ਹਰ ਹਰ ਆਨੰਦ ਭਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ। ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ। ਸ਼ੰਤ ਕਰ ਪਹਿਲਾ ਓਅੰਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ। ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਓ, ਹਰ ਹਰ ਨਾਮ ਧਿਆਏ ਗੁਰਬਾਣੀ। ਨਿਤ ਨਿਤ ਚਵਾ ਬਲਰਾਮ ਜੀਓ, ਗੁਰਬਾਣੀ ਸਦ ਮੀਠੀ ਲਾਗੀ। ਪਾਪ ਵਿਕਾਰ ਗਵਾਇਆ ਹੋ ਮੈਂ ਰੋਗਿਆ, ਦੁੱਖ ਪਉ ਭਾਗਾ ਸਹਿਜ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ। ਅਣਦਿਨ ਸੁਖ ਮਾਣ ਨਿਤਰਲੀਆਂ, ਨਾਨਕ ਤੁਰ ਸੰਯੁਗ ਸਤਸੰਗ ਤੋ ਕਰ ਭਾਉ। ਕੁੜਮ ਕੁੜਮ ਆਈ ਆਇਆ ਬਲਰਾਮ ਜੀਓ, ਸੰਤ ਜਨਾ ਕਰ ਮੇਲ ਗੁਰਬਾਣੀ। ਗਾ ਪਾਈਆ ਬਲਰਾਮ ਜੀਓ, ਬਾਣੀ ਗੁਣ ਗਾ ਗੁਰ ਗਾਈ ਪਰਮ ਗਦ ਪਾਈ। ਪੰਚ ਮਿਲੇ ਸੁਹਾਇਆ, ਗਿਆ ਕ੍ਰੋਧ ਮਮਤਾ ਤਨ ਨਾਠੀ। ਪਾਖੰਡ ਭਰਮ ਗਵਾਇਆ ਹੋ ਮੈਂ, ਪੀਰ ਗਈ ਸੁਖ ਪਾਇਆ ਆਰੋਗਤ ਭਏ ਸਰੀਰਾ। ਗੁਰਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਰੀ ਗਹੀਰਾ। ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ, ਬਾਲ ਗਈ ਬਲਰਾਮ ਜੀਓ। ਅੰਤਰ ਮਮਤਾ ਕੂੜ ਕੂੜ ਵੇ ਹਜੇ, ਕੂੜ ਲਈ ਬਲਰਾਮ ਜੀਓ। ਕੂੜ ਕਪਟ ਕਮਾਵੈ ਮਹਾਂ ਦੁਖ ਪਾਵੈ, ਬਿਨ ਸਤਿਗੁਰ ਮਗ ਨਾ ਪਾਇਆ। ਉੱਜੜ ਪੰਥ ਭਰਮੇ ਗਵਾਰੀ, ਖਿਨ ਖਿਨ ਧੱਕੇ ਖਾਇਆ। ਆਪੇ ਦਇਆ ਕਰੇ ਪ੍ਰਭ ਜਾ ਦਾਤਾ, ਸਤਿਗੁਰ ਪੁਰਖ ਮਿਲਾਏ। ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿ ਸੁਭਾਏ। ਆਇਆ ਲਗਨ ਗਨਾਏ ਹਿਰਦੈ ਤਨੋ ਮਾਹੀਆ, ਬਲਰਾਮ ਜੀਓ। ਪੰਡਤ ਪਾਂਦੇ ਆਣ ਪਤੀ, ਬਹਿ ਬਚਾਈਆ ਬਲਰਾਮ ਜੀਓ। ਪਤੀ ਬਚਾਈ ਮਨ ਵੱਜੀ ਵਧਾਈ, ਜਬ ਸਾਜਨ ਸੁਣੇ ਕਰ ਆਏ।
ਗੁਣੀ ਗਿਆਨੀ ਬੈ ਮਤਾ ਪਕਾਇਆ, ਫੇਰੇ ਤਤ ਦਵਾਏ ਵਰ ਪਾਇਆ, ਪੁਰਖੇ ਗਾਮੇ ਗੁਚ ਸਤਨਵਤਨ ਬਾਲ ਸਖਾਈ, ਨਾਨਕ ਕਿਰਪਾ ਕਰਕੇ ਮੇਲੇ ਵਿਛੜੇ ਕਦੇ ਨਾ ਜਾਈ। ਸੁਹਿ ਮਹੱਲਾ ਚੌਥਾ ਹਰ ਪਹਿਲੜੀ, ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰਨਾਮ ਧਿਆਵੋ, ਸਤਿਗੁਰ ਨਾਮ ਦ੍ਰਿੜਾਇਆ, ਸਤਿਗੁਰ ਗੁਰਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਮ

ਪੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਪਰ ਪੂਰੇ ਅੰਤਰ ਬਾਹਰ ਹਰ ਪਵੇਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਏ ਅਣਹਦ ਸ਼ਬਦ ਵਜਾਏ ਹਰ ਤੀਜੜੀ ਲਾਵ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਆ ਆਕਥ ਕਹਾਣੀ ਹਿਰਦਾ ਹਰ ਹਰ ਹਰ ਧੁਨ ਉਪਜੀ ਹਰ ਜਪੀਆ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵਾ ਹਰ ਉਪਜੈ ਮਨ ਬਹਿ ਰਾਗ ਜੀਓ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭਾਇਆ ਅਣ ਦਿਨ ਹਰ ਲਵਿਲਾਈ ਮਨ

ਨਿਚਲ ਹੱਬ ਜਾਣਾ ਮਿਥਿਆ ਮਾਣਾ ਹਾਂ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਆ ਭਵ ਜਲ ਤਰੀਆ ਹੈ। ਗੁਰਮਤ ਜੀਵਤ ਮਰੀਆ ਭਵ ਜਲ ਤਰੀਆ ਜੇ ਥੀਵੈ ਕਰਮ ਲਿਖਿਆ, ਸਾਗੁਰ ਸੇਵੀਜੇ ਅੰਮ੍ਰਿਤ ਪੀਜੇ ਸਲਾਹ ਵੈ ਸਹਿ ਧਿਆਨੋ, ਨਾਨਕ ਸ਼ਰਨ ਪਇਆ ਹਰਦੁਆਰੇ ਹੋ, ਬਾਲ ਬਾਲ ਸਤਿਗੁਰੂ ਬਾਨੋ, ਸੁਨ ਬਾਬਰੇ ਮਤ ਜਾਣੇ ਬ੍ਰਹਮ ਪਾ, ਸੁਨ ਬਾਬਰੇ ਥੀਓ ਰੇਨ ਜਿਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵੱਡ ਭਾਗੀ ਦਰਸ਼ਨ ਪਾਈਏ, ਥਿਉ ਨ ਮਾਣਾ ਸਤਿਗੁਰੂ ਬਾਣਾ, ਸਗਲਾ ਆਪ ਮਿਟਾਈਏ ਤਨ ਭਾਗ ਸੁਧਾ, ਜਿਨ ਪ੍ਰਭ ਲਧਾ ਹਮ ਤਿਸ ਪਿਆਪ ਵੇਚਾਇਆ, ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਆਪਣਾਇਆ, ਸੋਹੀ ਮਹੱਲਾ ਪੰਜਵਾ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸਕੈ ਬਲਰਾਮ ਜੀ ਹੋ, ਹਰੰਤਰ ਪਰਿਭੰਡਾਰ ਸਭ ਕਿਛੁ ਹੈ ਕਰ ਤਿਸਕੈ ਬਲਰਾਮ ਜੀ ਹੋ, ਬਾਬਲ ਮੇਰਾ ਬਟ ਸਮਰੱਥਾ ਕਰਨ ਕਾਰਨ ਪ੍ਰਭ ਹਰਾ, ਜਿਸ ਸਿਮਰਤ ਦੁੱਖ ਕੋਈ ਨਾ ਲਾ।

ਜਾਗਾ ਆਗੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੁਹਿ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜੇ ਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਹਾਂ ਸਗਲੇ ਪਾਪਤ ਜਾਵੈ ਰਾਮ ਹਰਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਹੀ ਕਥੀ ਅਕਾਥ ਕਹਾਣੀ ਭਲਾ ਸੰਯੋਗ ਮੂਰਤ ਪਲ ਸਚਾ ਆਪ ਚਲ ਨੀਮ ਰਖਾਈ ਨਿਹਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਨ ਆਈ ਆਨੰਦਾ ਵਜੇ ਨਿਤ ਵਜੇ ਪਰ ਮਨ ਬੂਠਾ ਰਾਮ ਗੁਰਮੁਖੇ ਸਾਚ ਕਰਨੀ ਸਾਰੀ ਸਚ ਪ੍ਰੰਸੇ ਪ੍ਰੰਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖ ਤੇ ਸਿਹੀ ਪ੍ਰਭ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮਹਿ ਨਵ ਨਿਦ ਭਰੇ ਭੰਡਾਰਾ ਰਾਮ ਨਾਮ ਰੰਗ ਲਗ ਨਾਨਕ ਜਨ ਪ੍ਰਭ ਕਦਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਦ ਕਿੰਨੀ ਸਗਲੀ ਤਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਟਾਠਾ ਘਰ ਜਾ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬੁਲਾਇਆ ਸਾਜ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਤਿਆ ਯੈ ਸੋਭਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀ ਅਲ ਸੋਈ ਜਨ ਨਾਨਕ ਹਰ ਕੀ ਸਰਨ ਆਈ ਤਿਸ ਬਿਨ ਅਵਰ ਨਾ ਕੋਈ ਮੇਰਾ ਕਰ ਬਣਿਆ ਬਣ ਤਾਲ ਬਣਿਆ ਪ੍ਰਭ ਪਰਸੇ ਹਰ ਗਾਇਆ ਰਾਇਆ ਰਾਮ ਮੇਰਾ ਮਨ ਸੋਹੇ ਆ ਮੀ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੁ ਤੇ ਆਏ ਸਾਚਾ ਸਗਲ ਇੱਛਾ ਪਾਈਆ ਹਰ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਗਾਮੀ ਹਾਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਹਰਿਆ ਸੁਹਿ ਮਹੱਲਾ ਪੰਜਵਾ ਪੈ ਸਾਗਰੋ ਪੈ ਸਾਗਰ ਤਰਿਆ ਹਰ ਨਾਮ ਧਿਆਏ ਰਾਮ ਬੋਹਿ ਚੜਾ ਹਰ ਚਰਨ ਆਰਾਧੇ ਮਿਲ ਸਤਿਗੁਰ

ਕਾਲ ਮਾਨੋ ਤਾਮਨ ਸਿਸਮਾਨਾ ਦੁਖ ਨਾ ਭੁੱਖ ਨਾ ਰੋਗ ਨਾ ਵਿਆਹ ਪਏ ਸੁਖ ਸਾਗਰ ਸਰਨੀ ਪਾਏ ਮਿਲ ਸਾਧ ਗੁਰ ਸਤਿਗੁਰ ਸਰਨੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਹਰ ਸੰਤ ਜਨਾ ਹਰ ਮੰਤ ਦ੍ਰਿੜਾਇਆ ਹਰ ਸਾਜਨ ਬਸਗਤ ਕੀਨੇ ਰਾਮ।

ਪਾਈ ਆਨੰਦ ਬਿਨੋ ਸਿਮਰੋ ਪ੍ਰਭ ਸਾਚਾ ਵਿਛੜ ਕਬ ਨ ਜਾਈ ਸਾਵਟ ਭਾਗਣ ਸਦ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੁ ਨਾਨਕ ਗ੍ਰਭ ਰੰਗ ਰਤੇ ਪ੍ਰੇਮਾ ਰਸ ਭੀਨੇ ਆਨੰਦ ਬਿਨੋਦ ਭੈ ਨਿਤ ਸਖੀਏ ਮੰਗਲ ਸਦਾ ਹਮਾਰ ਰਾਮ ਆਪਣੜਾ ਪ੍ਰਭ ਆਪ ਸਿੰਗਾਰੀ ਸੁਭਵੰਤੇ ਨਾਰੀ ਰਾਮ ਸਹਿ ਸੁਭਾਏ ਭੈ ਕਿਰ

ਨਿਵਾਰੇ। ਕਹੋ ਨਾਨਕ ਪਏ ਸਾਗਰ ਤਰਿਆ, ਪੂਰਨ ਕਾਜ ਹਮਾਰੇ। ਗੁਣ ਗੋਪਾਲ ਗਾਵੋ ਨਿਤ, ਸਖੀਓ ਮੰਗਲ ਸੰਪ, ਸਗਲ ਮਨੋਰਥ ਪਾਏ ਰਾਮ। ਸਫਲ ਜਨਮ ਹੁਆ ਮਿਲ ਸਾਧੂ, ਏਕੰਕਾਰ ਧਿਆਏ ਰਾਮ। ਜਾਪ ਏਕ ਪ੍ਰਭੂ ਅਨੇਕ ਰਵਿਆਹਾ, ਸਰਬ ਮੰਡਲ ਛਾਇਆ, ਬ੍ਰਹਮ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਲ ਥਲ ਮਹੀਅਲ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ, ਭਿਖ ਦਰਸ਼ਨ ਨਾਨਕ ਬਿਗਸੈ, ਆਪੇ ਲੈ ਮਿਲਾਏ, ਸੁਹਿ ਮਹੱਲਾ ਪੰਜਵਾ। ਆਪ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੀ ਫਲ ਪਾਏ, ਕਰਤਾ ਆਪ ਸਵਾਇਆ ਰਾਮ, ਕਰਤੇ ਆਪ ਵਸਾਇਆ, ਸਰਬ ਸੁਖ ਪਾਇਆ ਪਦ ਭਾਈ, ਸਿੱਖ ਵਿਗਸੇ ਗੁਣ ਗਾਵੇ, ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ। ਪ੍ਰਭਾਪ ਸੁਆਮੀ ਆਪੇ ਰੱਖਾ, ਆਪ ਪਿਤਾ ਆਪ ਮਾਇਆ, ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਇਹ ਥਾਨ ਸੁਹਾਇਆ। ਕਰ ਮੰਦਰ ਹਟ ਨਾਲੇ ਸੋਹੇ, ਤਿਸ ਵਿੱਚ ਨਾਮ ਨਿਵਾਸੀ ਰਾਮ, ਸੰਤ ਭਗਤ ਹਰ ਨਾਮ ਅਰਧ, ਕਟੀਐ ਰਾਮ ਕੀ ਫਸੀ ਰਾਮ, ਕਾਟੀ ਜਮ ਫਸੀ ਪ੍ਰਭ ਵਨਾਸੀ, ਹਰ ਹਰ ਨਾਮ ਤਿਹਾਏ, ਸਗਲ ਸਮੱਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ, ਸੰਤ ਸੱਜਣ ਸੁਖ ਮਨ ਰਲੀਆਂ, ਦੁੱਖ ਦਰਦ ਪ੍ਰਮਨਾਸੀ, ਸ਼ਬਦ ਸਵਾਰੇ ਸਤਿਗੁਰ ਪੂਰਾ, ਨਾਨਕ ਸਦਵਲ ਜਾਸੀ, ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜਤ ਸਵਾਈ ਰਾਮ, ਪਾਰ ਬ੍ਰਹਮ ਖਸਮਾਨਾ ਕੀਆ, ਕਰਤੇ ਕੀ ਦਾਤ ਸਵਾਈ ਰਾਮ, ਕਰਤੇ ਕੀ ਦਾਤ ਸਵਾਈ ਰਾਮ, ਪਾਰ ਬ੍ਰਹਮ ਖਸਮਾਨ ਆ ਜੁਗਾਦ, ਭਗਤਨ ਕਾ ਰਾਖਾ ਸੋ ਪ੍ਰਭਿਆ ਦਿਆਲਾ, ਜੀ ਜਨ ਸਭ ਸੁਖੀ ਵਿਸਾਏ, ਪ੍ਰਭ ਆਪੇ ਘਰ ਪ੍ਰਤਪਾਲਾ। ਦਸ ਦਿਸ ਪੂਰ ਰਹਿਆ ਜੋ ਸੁਆਮੀ, ਕੀਮਤ ਕਹਿ ਨਾ ਜਾਈ, ਕਹੁ ਨਾਨਕ ਸਤਿਗੁਰ ਬਲਿਹਾਰੀ, ਜਿਨ ਅਵਚਲ ਨੀਮ ਰਖਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨੇ ਸੁਣੀਐ ਰਾਮ। ਅਣਹਦ ਚੋਜ ਭਗਤ ਪਾ ਪੰਜਨ, ਅਣਹਦ ਵਾਜੇ ਤੁਨੀਆ ਰਾਮ, ਅਣਹਦ ਚੁਣਕਾਰੇ ਤੱਤ ਵਿਚਾਰੇ, ਸੰਤ ਗੋਸ਼ਟ ਨਿਤ ਹੋਵੈ, ਹਰ ਨਾਮ ਅਰਧ ਮਹਿਲ ਸਭ ਕਾਟੈ, ਕਿਲਬਿਖ ਸਗਲੇ ਖੋਵੈ, ਤਾਹ ਜਨਮ ਨਾ ਮਰਨ ਨਾ ਆਵਣ ਜਾਣਾ, ਬੌੜ ਜੋਣ ਨਾ ਬੌੜ ਨਾ ਪਾਈਐ ਜੋਨੀਐ, ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਚ ਪੁੰਨੀਐ, ਸੁਹਿ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਤਰਤ ਸੁਹਾਵੀ ਤਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਹਿਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਪਇਆ ਜਗ ਅੰਤਰ ਲਾਥੇ ਸਗਲ ਵਸੂਰੇ, ਪੂਰਨ ਪੁਰਖ ਅਚੁੱਤ ਵਿਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ ਨਾ ਨਵ ਨਿਧ ਸਿੱਧ ਰਿਤ ਦੀਨੇ, ਕਰਤੇ ਤੋਟ ਨਾ ਆਵਾ ਕਾਈ ਰਾਮ, ਖਾਤ ਖਰਚਤ ਵਿਲਸ਼ਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਿਖੁਟ ਨਾ ਜਾਈ, ਅੰਤਰ ਜਾਮੀ ਪਾਇਆ, ਕੋਟ ਵਿਘਨ ਸਗਲੇ ਉੱਟ ਨਾ ਠੇ, ਦੁੱਖ ਨਾ ਨੇੜੇ ਆਇਆ, ਸਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੁਗ ਸਬਾਈ ਬਿਨਸੀ ਭੁਗ ਸਬਾਈ, ਨਾਨਕ ਗੁਣ ਗਾਵੈ ਸਵਾਮੀ ਕਹਿ ਚੱਜ, ਜਿਸ ਵਡਿਆਈ ਰਾਮ, ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ, ਭਗਤ ਸੋਹਣ ਹਰ ਕੇ ਗੁਣ ਗਾਵੈ, ਸਦਾ ਕਰੇ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਆਨੰਦ ਉਪਜੈ, ਸਤ ਸੰਗ ਸੰਗ ਬਣੀ, ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ, ਆਵ ਚਲ ਤੀਰਥ ਪੁੰਨ ਅੜਸਠ ਪੁੰਨ ਤੀਰਥ ਪੁੰਨ ਕਿਰਿਆ, ਮਹਾਂ ਨਿਰਮਲ ਚਾਰਾ, ਪਤਤ ਪਾਵਨ ਬਿਰ ਸੁਆਮੀ, ਨਾਨਕ ਸ਼ਬਦ ਅਧਾਰਾ, ਗੁਣ ਦਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਸੰਤਾ ਕੀ ਬੇਨੰਤੀ ਸੁਆਮੀ, ਨਾਮ ਮਹਾਰਾਜ ਦੀਜੇ ਰਾਮ, ਨਾਮ ਦੀਜੇ ਦਾਨ ਕੀ ਜੈ, ਬਿਸਰ ਨਾਹੀ ਇੱਕ ਖਿਨੋ, ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਆ ਅਣਦਿਨੋ, ਰਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ ਬਿਨਵੰਤ, ਨਾਨਕੇ ਚ ਪੁੰਨੀ ਪੇਖ ਦਰਸ਼ਨ ਜੀਜੈ, ਰਾਗ ਸੁਹਿ ਮਹੱਲਾ ਪੰਜਵਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣਾ ਪੂਰਨ ਭਗਵਾਨਾ ਹੈ, ਔਗਣ ਕੋਣਾ ਚਿਤਾਰੇ,
ਹੇ ਪਤਤ ਪਾਵਨ ਹਰ ਬਿਰਸਾ ਇਕ ਤਿਲ ਨਹੀਂ ਪੰਨਹ ਕਾਲੇ ਘਟ ਘਟ ਵਾਸੀ ਸਰਬਨਵਾਸੀ ਹੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖੇ ਪਾਰਾ ਮੇਰਾ ਸੁੰਦਰ ਸਵਾਮੀ ਜੀ।

ਜਲ ਤਲ ਮਹਿ ਜਲ ਸੋਈ, ਚਰਨ ਕਮਲ ਜਪ ਸਾਗਰ ਤਰਿਆ, ਹਾ ਪਵ ਜਲ ਉਤਰੇ ਪਾਰਾ, ਨਾਨਕ ਸਰਨ ਦੀ ਦੁਖ ਭੰਜਨ ਹਾਂ, ਰਾਖੋ ਬਿਰਦ ਤੁਮਾਰਾ। ਨਿਖੋ ਨਿਮਖ ਨਾ ਛੋਡਾਂ ਜੀ, ਹਰ ਪ੍ਰੀਤਮ ਪ੍ਰਾਣ ਧਾਰੋ, ਗੁਰ ਸਤਿਗੁਰ ਕਹਿਆ ਜੀ, ਸਾਚਾ ਅਗਮ ਵਿਚਾਰੋ, ਮੇਰੇ ਸਾਧੂ ਦੀਨਾ ਤਨ ਨਾਮ ਲੀਨਾ, ਜਨਮ ਮਰਨ ਦੁਖ ਨਾਠੇ, ਸਰਬ ਸੁਖ ਆਨੰਦ ਕਨੇਰੇ, ਹਉ ਮੈਂ ਬਿਨਸੀ ਗਾਠੇ, ਸਭ ਕੈ ਮਦ ਸਭ ਹੁਤੇ ਬਾਹਰ, ਰਾਗ ਦੁਖ ਤੇ ਨਹਿਰੋ, ਨਾਨਕ ਦਾਸ ਸੁਭਨ ਸਰਨਾਈ, ਹਰ ਪ੍ਰੀਤਮ ਮਨ ਸਧਾਰੋ, ਮੈਂ ਖੋਜਤ ਖੋਜਤ ਜੀ, ਹਰ ਨੇਚਲ ਸੋ ਕਰ ਪਾਇਆ, ਆ ਸਭਾ ਧਰੁਵ ਡਿੱਠੋ ਜੀਓ, ਤਾਂ ਚਰਨ ਕਮਲ ਚੇਤ ਲਾਇਆ, ਪ੍ਰਭ ਅਵਨਾਸੀ ਹੋ ਤਿਸ ਕੀ ਦਾਸੀ, ਮਰਾ ਨਾ ਆਵਾ ਜਾਏ, ਧਰਮ ਅਰਥ ਕਾਮ ਸਭ ਪੂਰਨ, ਮਨ ਇੱਛੀ ਜਿੰਦੀ ਇੱਛ ਪੁਜਾਏ, ਸੁਰਤ ਸਿਮਰਤ ਗੁਣ ਗਾਵੈ ਕਰਤੇ, ਤੋਸੇ ਸਾਧਕ ਮੁਣ ਜਨ ਧਿਆ, ਨਾਨਕ ਸਰਨ ਕਿਰਪਾ ਨਿਤ ਸੁਆਮੀ, ਵਡਭਾਗੀ ਹਰ ਹਰ ਗਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਰ ਸੁਹੀ ਕੀ ਸਲੋਕਾਂ ਨਾਲ, ਸਲੋ ਮਹਲਾ ਤੀਜਾ, ਸਲੋਕ ਮਹਲਾ ਤੀਜਾ, ਸੂਹਾ ਵੇਸ ਦੁਹਾ ਗਨੀ ਪਾਰ, ਫਿਰ ਰਾਵਣ ਜਾਏ, ਫਿਰ ਛੋਡਿਆ ਕਰ ਆਪਣਾ, ਮੋਹੀ ਦੂਜੇ ਪਾਏ, ਮਿੱਠਾ ਕਰਕੇ ਪਾਏ, ਮਿੱਠਾ ਕਰਕੇ ਖਾਇਆ ਬਸ ਸਾਧੋਂ ਵਧਿਆ ਰੋਗ, ਸੁਧ ਪਤਾਰਾ ਛੋਡਿਆ ਫਿਰ ਲੱਗਾ ਜਾਏ ਵਿਜੋਗ, ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸੋਇ ਸਿੰਗਾਰ, ਸਹਿ ਸੱਚ ਫਿਰ ਪਾਇਆ, ਹਰ ਨਾਮਾ ਉਰਤਾਰ, ਆਗਿਆਕਾਰੀ ਸਹਿ ਸਵੈਗਨਾਪ, ਮੇਲੀ ਕਰਤਾਰ, ਨਾਨਕ ਫਿਰ ਪਾਇਆ, ਹਰ ਸੱਚਾ ਸਦਾ ਸਵੈਗਨਾਰ, ਮਹੱਲਾ ਤੀਜਾ, ਸੁਹੀਏ ਨਿਮਾਣੀਏ, ਸੋ ਸਭ ਸਦ ਸੰਭਾਲ, ਨਾਨਕ ਜਨਮ ਸਵਰ ਆਪਣਾ, ਕੁਲ ਪੀ ਛੁੱਟੀ ਨਾਲ, ਪੌੜੀ ਆਪੇ ਤਖ਼ਤ ਰਚਾਏ ਅੰਨ, ਆਕਾਸ ਪਤਾਲਾ, ਹੁਕਮੇ ਧਰਤੀ ਸਾਜੀਅਨ, ਸੱਚੀ ਧਰਮਸਾਲਾ, ਆਪੋ ਪੈ ਕਪਾਇਦਾ, ਸੱਚੇ ਤੀਨ ਦਯਾਲਾ, ਸਭਨਾ ਰਿਕ ਸੰਭਾਹਿਦਾ, ਝੂਠਾ ਰਖਵਾਰ, ਤੇਰਾ ਹੁਕਮ ਨਿਰਾਲਾ, ਆਪੇ ਦੈਦ ਆਪੇ ਆਪ ਵਰਤਦਾ, ਆਪੇ ਪ੍ਰਤਪਾਲਾ, ਸਲੋਕ ਮਹੱਲਾ ਤੀਜਾ, ਸੁਹਬ ਤਾਂ ਸੁਹਗਨੀ, ਜਾ ਸੱਚ ਲਹਿ ਮਨ ਸੱਚ ਨਾਉ, ਸਤਿਗੁਰ ਆਪਣਾ ਬਨਾਇਲ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀਂ ਥਾਉ, ਐਸਾ ਸਿੰਗਾਰ ਬਨਾਏ ਤੂੰ ਮਹਿਲਾ ਕਦੇ ਨਾ ਹੋਵਈ, ਅਹਿਨਸ ਲਾਗੈ ਭਾਉ, ਨਾਨਕ ਸੁਹਾਗਣ ਕਾ ਕਹਿ ਚਿੰਨ ਹੈ, ਅੰਦਰ ਸੱਚਮੁਖ ਉਜਲਾ, ਖਸਮ ਮਾਹਿ ਸਮਾਏ, ਮਹੱਲਾ ਤੀਜਾ, ਲੋਕਾਂ ਬੇਹੋ ਸੂਹ ਵੀ, ਸੂਹਾ ਵੇਸ ਕਰੀ, ਬੇਸੀ ਸੁਹ ਨਾ ਪਾਈਐ, ਕਰ ਕਰ ਵੇਸ ਰਹੀ, ਨਾਨਕ ਤਿੰਨੀ ਸੁਹ ਪਾਇਆ, ਜਿਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੋਥੀਐ, ਇਨ ਬਿਧ ਕੰਤ ਮਿਲੀ, ਪੌੜੀ ਹੁਕਮੇ ਸਿਸ਼ਟ ਸਜੀਅਨ, ਬਹੁ ਭਿੱਤ ਸੰਸਾਰਾ, ਤੇਰਾ ਹੁਕਮ ਨਾ ਜਾਪੀ ਕੇ ਤੜਾ, ਸੁਚੇ ਲਖੇ ਪਾਰਾ, ਇਕਣਾ ਨੂੰ ਤੂੰ ਮੇਲ ਹਾਏ ਗੁਰਮਤੀ, ਇਕਣਾ ਤੋਂ ਮੇਲ ਹੈ ਗੁਰ ਸ਼ਬਦ ਵਿਚਾਰਾ, ਸੱਚ ਰਤੇ ਸੇ ਨਿਰਮਲੇ, ਹਮ ਤਜ ਬਿਕਾਰਾ, ਜਿਸ ਤੂੰ ਮੇਲੈ ਸੋ ਤੁਧ ਮਿਲਾ, ਸੋਈ ਸਚਿਆਰਾ, ਸਲੋਕ ਮਹੱਲਾ ਤੀਜਾ, ਸੁਹ ਵੀ ਹੈ ਸੂਹਾ ਸਭ ਸੰਸਾਰ ਹੈ, ਜਿਤ ਦੁਰਮਤ ਦੂਜਾ ਭਾਉ, ਖਿਨ ਮੈਂ ਝੂਠ ਸਭ ਬਿਨ ਸਜਾਏ, ਜੋ ਟਿਕਣਾ ਬਿਰਕੀ ਛਾਓ, ਗੁਰਮੁਖ ਲਾਲੋ ਲਾਲ ਹੈ, ਜੋ ਰੰਗ ਮਜੀ ਸੱਚੜਾਓ, ਉਲਟੀ ਸਕ ਸਿਵੈ ਕਰ ਅਵੈ, ਮਨ ਵਸਿਆ ਹਰ ਅੰਮ੍ਰਿਤ ਨਾਉ, ਨਾਨਕ ਬਲਿਹਾਰੀ ਗੁਰ ਆਪਣੇ ਵੇ, ਜਿਤ ਮਿਲਿਆ ਹਰ ਗੁਣ ਗਾਓ, ਮਹੱਲਾ ਤੀਜਾ, ਸੂਹਾ ਰੰਗ ਵਿਕਾਰ ਹੈ, ਕੰਤ ਨ ਪਾ ਜਾਏ, ਇਸ ਲਹਿੰਦੇ ਬਿਲਮ ਨਾ ਹੋਵੇ, ਡੰਡ ਬੈਠੀ ਦੂਜੇ ਭਾਏ, ਮੁੰਦ ਆਣੀ ਮਨ ਦੁੰਮਣੀ, ਸੂਹਾ ਵੇਸ ਲੋ ਬਹਾਏ, ਸ਼ਬਦ ਸੱਚੇ।

ਤਿਸ ਭਵੈ ਸੋ ਥੀਐ ਸਭ ਚਲ ਰਜਾਈ। ਸਲੋਕ ਮਹਲਾ ਤੀਜਾ। ਸੁਹੈ ਵੇਸ ਕਾਮਨ ਕੋ ਲਖਨੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਹ ਸੀਲ ਨਾ ਸੰਜਮ ਸਦਾ ਝੂਠ ਬੋਲੇ, ਮਨਮ ਕਰਮ ਖੁਆਰ। ਜਿਸ

मन कर्म खुआर जिस पूर्व लिख्या सतगुर मिलै पतार सुहा बेस सबता तरे गल पैरे खिमा सिंगर पिये सौरे बसोबा पाए तिस पूज करे सब संसार और हलाई किस दिना रलाए जिस रावे सृजनहार नानक गुरमत सदा सुहगनी जिस अविनाशी पुरख परतार महला पहला सुहा रंग सुपना निसी बिन तागे गलहार सचा रंग मजीठका गुरमुख ब्रह्म विचार नानक प्रेम महारसी सब रियाइया शार पौड़ी यह जग आप उपायन कर चोज वडान पंचतात विच पायन मोह झूठ गुमान आवह जाए पवाइय गुरमुख ज्ञान मनमुख ज्ञान मनमुख अगे आंड ਇੱਕ ਨਾ ਆਪ ਬੁਝਾਇਓ ਨਾ ਗੁਰਮੁਖ ਗਿਆਨ ਭਗਤ ਖਜ਼ਾਨਾ ਬਖਸ਼ਿਓ ਨਾ ਹਰਨਾਮ ਨਿਧਾਨ ਸਲੋਕ ਮਹਲਾ ਤੀਜਾ ਸੁਹਿਵੇ ਸੁਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੈ ਵੇਸ ਫਿਰ ਕਿੰਨੇ ਨਾ ਪਾਇਓ ਮਨਮੁਖ ਦਰਜ ਮੁਈ ਗਵਾਰ ਸਤਿਗੁਰ ਮਿਲੇ ਸੁਹਾ ਵੇਸ ਗਿਆ ਹਉ ਮੈਂ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੁਆ ਰਸਨਾ ਰਸਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਨਾ ਚੀ ਨਹੀ ਪਾਏ ਪੈ ਪੈ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਤਿਹਾਰ ਮਹੱਲਾ ਤੀਜਾ ਮੁੰਦੇ ਸੁਹਾ ਪਰਹਰੋ ਲਾਲ ਕਰੋ ਸਿੰਗਾਰ ਆਵਣ ਜਾਣਾ ਬੀਸਰ ਕੋ ਸ਼ਬਦੀ ਵਿਚਾਰ ਮੁੰਦ ਸੁਹਾ ਵੀ ਸੋਹਣੀ ਮਿਲਕ ਜਿਸ ਕਰ ਸਜ ਪਥਾਰ ਨਾਨਕ ਸਤਨ ਰਾਵੀਏ ਰਾਵੇ ਰਵਨ ਹਾਰ ਪੌੜੀ ਮੋਹ ਕੂੜ ਕੁਟਮ ਬਹਿ ਮਨਮੁਖ ਮੁਦ ਰਤਾ ਮੇਰਾ ਮੇਰਾ ਕਰਮ ਹੋਏ ਕੇ ਸਾਥ ਨਾ ਲਿਤਾ ਸਿਰ ਉੱਪਰ ਜਮਕਾਲਾ ਸੂਜਾਈ ਅੰਦਰ ਵਸ ਕੀਤਾ ਫਿਰ ਵੇਲਾ ਹੱਥ ਨਾ ਆਵੇ ਮਨਮੁਖ ਜਮਕਾਲ ਸਿਰ ਕੀਤਾ ਜਿਹਾ ਤੁਰ ਲਿਖ ਪਾਏ ਅੰਨਾ ਸੇ ਕਰਮ ਕਮਿਤਾ ਸਲੋਕ ਮਹਲਾ ਤੀਜਾ ਸਤੀਆਂ ਇਹਨਾਂ ਆਖੀਅਨ ਜੋ ਮੜਿਆ ਲੱਗ ਜਲਨ ਸਤੀਆਂ ਨਾ ਜਾਣੀਅਨ ਨਿਤ ਉੱਠ ਸੰਭਾਲਨ ਮਹਲਾ ਤੀਜਾ ਨਾ ਕੰਤਾਂ ਨਾਲ ਮਹਿਲੀਆਂ ਸੇਤੀ ਅਗ ਜਲਾਹੇ ਜੇ

ਹੇ ਪੌੜੀ ਤੁਧ ਦੁੱਖ ਸੁਖ ਨਾਲ ਉਪਾਇਆ, ਲਿਖ ਕਰਤਾ ਲਿਖਿਆ ਨਾਵੈ ਜੇਵਟ ਹੋਰ, ਨਵ ਨਾਹੀ ਤਿਸ ਰੂਪ ਨਾ ਰਿਖਿਆ। ਨਾਮ ਹੈ ਖੋਟਣ ਧਨ ਹੈ, ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇ ਵਸੀਹੀ ਤਿਸ ਰੂਪ ਨਾ ਰਿਖਿਆ। ਨਾਮ ਨਿਧਾ ਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ। ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਾਪ ਜਪਿਆ, ਸਲੋਕ ਮਹਲਾ ਦੂਜਾ, ਕਿ ਜਿਨੇ ਚੱਲਣ ਜਾਣਿਆ, ਸੇ ਕਿਉ ਕਰਹਿ ਬਿਤਾਰ, ਚੱਲਣ ਸਾਰ ਨ ਜਾਣਨੀ, ਫਿਰ ਕਾਇ ਸਵਾਰਨ ਹਰ ਮਹਲਾ ਦੂਜਾ, ਰਾਤ ਕਾਰਨ ਤਨ ਸੰਚੀਐ, ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ ਮਹਲਾ ਦੂਜਾ। ਬੱਤਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਰ ਮਹਲਾ ਤੁਜਾ, ਤਰ ਮਨ ਹਰ ਤਰਪ ਨਾ ਜੇ ਪਈ, ਜੇ ਬਹੁਤਾ ਖਲੇ ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਸਾ ਕਾਰਜ ਸਾਰ ਮਹਲਾ ਤੁਜਾ, ਮਨ ਹਰ ਤਰਪ ਨਾ ਜੇ ਪਈ।

ਵਾਰ ਮਨ ਤਨ ਨਿਰਮਲਤ ਸੋਹਣਾ ਪੇਟਿਆ ਕਿਸਨ ਮੁਰਾਰ ਜੋ ਭਾਵੈ ਤੋ ਰਾਖ ਤੂੰ ਹੂੰ ਜੋ ਭਾਵੈ ਤੋ ਰਾਖ ਤੂੰ ਨਾਨਕ ਕਾਰਜ ਸਾਰ ਮਨ ਤਨ ਬਹੁ ਭਾਉ ਸਭ ਤਿਸਦਾ ਸੋ ਸਚ ਵਰਤਤ ਸੰਸਾਰ ਸਲੋਕ ਮਹਲਾ ਦੂਜਾ ਵਾਹ ਕਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦਰ ਸਰ ਵੇਲ ਵਰਸ ਵਰਾਹ ਆਪ ਖੜੋਵੈ ਆਪ ਕਰ ਪੀਨੇ ਆਪਾ ਗੁਰਮੁਖ ਸੇਵਾ ਥਾਏ ਪਵੈ ਅਣਮਨ ਤਤ ਕਮਾਹ ਕਸਥ ਕਲਹੋ ਮਚੂਰੀਆ ਮੰਗ ਮੰਗ ਕਸਮ ਦੁਰਾਹ ਨਾਨਕ ਪੁਰ ਦਰ ਵੇ ਪਰਵਾਹ ਤਉ ਦਰ ਊਨਾ ਨਾਹੀ ਕੋਹ ਸੱਚਾ ਵੇ ਪਰਵਾਹ ਮਹਲਾ ਪਹਿਲਾ ਉਜਲ ਮੋਤੀ ਸੋਹਣੇ ਰਤਨ ਨਾਲ ਜੁੜਨ ਤਿਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰਸਾ ਲਾਹੀ ਸਦਾ ਸਦਾ ਤਨ ਮਨ ਸੋਮ ਸਰੀਰ ਗੁਰ ਸ਼ਬਦੀ ਸਚਪਾਇਆ ਸੱਚਾ ਗਿਰ ਗੰਭੀਰ ਮਨ ਤਨ ਦਿਰ ਰਹਿਆ ਹਰੀ ਰਾਹੀਰ ਜਨਮ ਮਰਨ ਕਾ ਦੁੱਖ ਆ ਫਿਰ ਪਵੈ ਨਾਮ ਫੀਰ ਨਾਨਕ ਨਾਮ ਸਲਾਹ ਤੂੰ ਹਰ ਗੁਣੀ ਗਹੀਰ ਸਲੋਕ ਮਹਲਾ ਪਹਿਲਾ ਨਾਨਕ ਇਹ ਤਨ ਜਾਲ ਜਿਤ ਚਲੇ ਨਾਮ ਵਿਸਾਰੇ ਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜ ਤਿਤ ਨਿਬੰਧ ਤਲ ਮਹੱਲਾ ਪਹਿਲਾ ਨਾਨਕ ਮਣ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕੀਤੀ ਲਹਾਂ ਸਹਮ ਜਾ ਬਖਸ਼ੇ ਤਾ ਧੱਕਾ ਨਹੀਂ ਪੌੜੀ ਸੱਚਾ ਅਮਰ ਚੁਲਾਇਨ ਸੱਚ ਫੁਰਮਾਨ ਕਰ ਸੱਚ ਫੁਰਮਾਨ ਸਦਾ ਨਿਚਲ ਰਵਰਹਿਆ ਸੋ ਪੁਰਖ ਸੁਜਾਨ ਗੁਰਪ੍ਰਸਾਦੀ ਸੇਵੇ ਸੱਚ ਸ਼ਬਦ ਨਿਸਾਨ ਪੂਰਾ ਥੱਟ ਬਣਾਇਆ ਕਰਾਂ ਗੁਰਮਤਿ ਮਾਨ ਅਗਮ ਗੋਚਰ ਲਖ ਗੁਰਮੁਖ ਰਜਾਨ ਸਲੋਕ ਮਹਲ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਨ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ ਮਹਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟਾ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋਏ ਪਾਉ ਚੜੀਏ ਸਹੂਰ ਬਾਹਰ ਧੋਤੀ ਤੁੰਮੜੀ ਅੰਦਰ ਵੇਸਨੇ ਕੋਰ ਸਾਧ ਭਲੇ ਅਨਨਤੇ ਆਹ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇੰਦਾ ਜਾਗ ਤੰਦ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਸ ਦਿਸ ਇਹ ਮਨ ਧੰਮਦਾ ਹਾ ਗੁਰ ਠਾਕਰ ਹਇਆ ਨਾਵੈ ਨੂੰ ਸਭ ਲੋਚਦੀ ਗੁਰਮਤੀ ਪਾਇਆ ਹੱਥ ਲਿਖਿਆ ਮੇਟਣਾ ਸਕੀ ਹੈ ਸੋ ਹਰ ਲਿਖ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਾਂ ਹੱਟ ਨਾਲੇ ਲੇ ਗੁਰ ਜਿੱਤੇ ਜੀਤੇ ਤੇ ਬਣ ਜਾ ਰਹੇ ਜੇ ਕੁੱਡੇ ਹਾ ਖੁੱਲੇ ਹੱਟ ਵਪਾਰ ਸਤਿਗੁਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸਾਨ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀਵਤ ਹਾਈ ਸਚਨਾਮ ਕੀ ਮਿਲੇ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੁਪੇਦਾ ਸਿਵਨ ਦਿਹ ਬੱਗਾ ਤਪਾ ਕਨਾ ਕਾਲਿਆਂ ਕਾਲੇ ਬਨ ਅੰਧੇ ਅਕਲੀ ਪਾਹਰੇ ਗੋਰਖ ਅੰਧ ਗਿਆਨ ਨਾਨਕ ਨਦਰੀ ਹੀ ਬਾਹਰੇ ਕਬ ਨਾ ਪਾਵੈ ਮਾਨ ਪੌੜੀ ਕਾਇਆ ਕੋਟ ਰਚਾਏ ਆ ਹਰ ਸੱਚਾ ਆਪੇ ਇੱਕ ਦੂਜੇ ਭਾਏ ਖੁਆਏ ਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਬ ਸਭ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁੱਝੀ ਸੀ ਜਿਸ ਸਤਿਗੁਰ ਆਪੇ ਥਾਪੇ ਸਭ ਜਗ ਖੇਲ ਰਚਾਏ ਉਹਨੂੰ ਸਭ ਵਰਤਾ ਆਪੇ ਸਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਸੇਵਕ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਸਭ ਸਿਵਤੀ ਸਾਰਨਾ ਜਾਣਨੀ ਹੀ ਸਦਾ ਵਸੈ ਸੈਤਾਨ ਗਦੋ ਚੰਦਨ ਹੌਲੀਐ ਪੀ ਸਾਹੂ ਸਿਉਪਾਨ ਨਾਨਕ ਕੂੜਾ ਕਤਿਆ ਕੂੜਾ ਤਣੀਆਂ ਤਾਨ ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਨ ਮਹੱਲਾ ਪਹਿਲਾ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜਿਨੀ ਸੁਣ ਕੇ ਮੰਨਿਆ ਹੋ ਤਿਨਾ ਬਿੱਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ ਕਹੁਮੈ ਝਗੜਾ ਪਾਇਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ ਜੋਤੀ ਜੋਤ ਜੋ ਸਮਾਣੀ ਜੋਤ ਵਿੱਚ ਰਨਾਮ ਸਮਿਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹੇ ਮੈਂ ਤੂੰ ਸਮਰੱਥ ਦਾ ਤਾਰ ਹਉਮੈ ਗਰਭ ਨਵਾਰੀਏ ਕਾਮ ਕ੍ਰੋਧ ਅਹੰਕਾਰ ਲੱਭ ਲੋ ਪ੍ਰਜਾਲੀਏ ਨਾਮ ਮਿਲੈ ਆਧਾਰ ਅਹਿਨ ਸਨਾਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕ ਇਹ ਬਿਦ ਛੁੱਟੀ ਹੈ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਸ ਬਾਈਆ ਜਿੱਤੀ ਦਰਖੜੀਆ ਨਾਨਕ ਕੰਤੇ ਰਤੀਆਂ ਮਹਾਂ ਪੁੱਛੇ ਬਾਤੜੀਆਂ ਮਹੱਲਾ ਪਹਿਲਾ
ਸਭੇ ਕੰਤੇ ਰੱਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗੁਣ ਏਤੜੇ ਖਸਵਨਾ ਫੇਰੇ ਚਿੱਤ ਮਹੱਲਾ ਪਹਿਲਾ ਹੋਂ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦਾ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਚ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲੇਹ ਮਿਲਾਏ ਜਨਮ ਪਾਵੈ ਨਾਮ ਹਰ ਅਣਹਤ ਸ਼ਬਦ ਬਜਾਏ ਜੋਤੀ ਜੋਤ ਧਾਰ ਹਿਰਦਾ ਹਰ ਗੁਣ ਗਾਏ ਮੈਂ ਜੈ ਸ਼ਬਦ ਹਰ ਸਭ ਜਗ ਮੈਂ ਵਰਤ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਨੇ ਕਰਕੇ ਪਹੁਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ ਸਭ ਸਲਾਹਨ ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹ ਜੀਵੈ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਰਿਆ ਗੁਰਮੁਖ ਸਿਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਰ ਆਪ ਸਿਰਜਨ ਹਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰਨ ਜਪੈ ਚੰਦ ਜਿਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਤਰਸ ਪਾਰ ਮਹੱਲਾ ਪਹਿਲਾ ਸ਼ਬਦ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਨਾਨਕ ਪਿਆ ਕਿਰਤ ਕਮਾਵਨਾ ਕੋਈ ਨਾ ਮੇਟਨ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰ ਸੱਚਾ ਸੁਖ ਪਾਏ ਮਿਲ ਭਇਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਹਰ ਨਾਮ ਤਿਹਾਏ ਸਲੋਕ ਮਹੱਲਾ ਪਹਿਲਾ ਨਾ ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਆਂ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਤਿਨ ਕੇ ਕੰਤ ਦਿਸਾਪੁਰੀ ਸੇ ਐਨ ਫਿਰੈ ਜਲੰਤ ਪੌੜੀ ਆਪੇ ਬਖਸ਼ੀ ਦਇਆ ਕਰ ਗੁਰ ਸਤਿਗੁਰ ਬਚਨੀ ਅਣਦਿਨ ਸੇਵੀ ਗੁਣ ਰਵਾ ਮਨ ਸੱਚਾ ਰਚਨੀ ਮੇਰਾ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸਫਲ ਪਾਏ ਸੀ ਸਭ ਘਰਾਂ ਵਿੱਚ ਜਚਨੀ ਸਲੋਕ ਮਹਲਾ ਪਹਿਲਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਓ ਸਭ ਮੌਲੀਏ ਤਸਨ ਮੌਲਿਓ ਕੋਈ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਏ ਜੇ ਸਭ ਸਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ

ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਤੇ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਲੋਕ ਮਹਲਾ ਦੂਜਾ ਕਿਸੀ ਕੋਈ ਕੋਈ ਮਨ ਜਨਮਾਨੀ ਇੱਕ ਤੂੰ ਕਿਉਂ ਨਾ ਮਰੀ ਜੇ ਰੋਏ ਜਾਲਕ ਜਿਤਨਾ ਆਪ ਹੀ ਮਹਲਾ ਦੂਜਾ ਜਾਂ ਸੁਖ ਤਾਂ ਸੁਹਰਾਵਿਓ ਦੁੱਖ ਪੀ ਸੰਭਾਲਿਓ ਹੇ ਨਾਨਕ ਕਹਿ ਸਿਆਣੀਐ ਇਉਂ ਕੰਤ ਮਿਲਾਵਾ ਹੋਇ ਪੌੜੀ ਹੋਂ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਇਆਲ ਅਗਮ ਹੈ ਆਪ ਲਹਿ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪੋ ਕਵਣ ਮਾਤ ਲਾਗੇ ਮਰ ਜਾਇਬੇ ਕੋ ਕਿਆ ਕਰੋ ਅਭਾਗੇ ਰਹਾਉ ਦੁੱਖ ਸੁਖ ਕਰਕੇ ਕੁਟੰਬ ਜਿਵਾਇਆ ਮਰਤੀ ਵਾਰ ਇੱਕ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੰਭਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਣਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਪਵਰ ਗਏ ਬਗ ਬੈਠੇ ਆਏ ਰਹਾਓ ਕਾਚਾ ਕਰਵੇ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰ ਸਿੰਗਾਰਾ ਕਿਉਂ ਰਲੀਆਂ ਮਾਨਾ ਬਾਜ ਬਤਾਰਾ ਕਗ ਉਡਾਵਤ ਭੁਜਾ ਪਿਰਾਨੀ ਕਹਿ ਕਬੀਰੇ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇ ਨਾ ਆਏ ਕਠਨ ਦੂਤ ਜਮਲੇ ਨਾ ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਰ ਰਹਾਓ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਆਜਗੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੋ ਸੁਬਹ ਨਵਾਜ ਸਰਾਏ ਗੁਜਾਰੋ ਸਤਸੰਗ ਜਾਕੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਵਿਸਾਰ ਮਾਟੀ ਸੰਗ ਰੁਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸ੍ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕਦੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ ਬਾਬਰੇ ਤੇ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਏ ਰਹਾਓ ਤਬਲਗ ਪ੍ਰਾਣੀ ਤਿਸ ਸਰੀਵੋ ਜਬਲਗ ਘਟ ਮੈਂ ਸਾਸਾ ਜੀ ਕਟ ਜਾਏ ਤਭਾਓ ਨਾ ਜਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੈ ਅੰਤਰ ਚੁਕੇ ਤਿਸ ਪਿਆਸਾ ਹੁਕਮੈ ਬੂਝੇ ਚੌਪੜ ਖਿਲੈ ਮਾਣ ਜਿਨ ਢਾਲੇ ਪਾਸਾ ਜੋ ਜਨ ਜਾਣ ਭਜੇ ਅਵਗਤ ਕਹੋ ਤਿਨਕਾ ਕਸ਼ੂ ਨਾ ਨਾਸਾ ਕਹੋ ਕਬੀਰ ਤੇਜਨ ਕਬੂ ਨਾ ਹਾਰੇ ਢਾਲ ਜੋ ਜਾਨਾ ਪਾਸਾ ਸੂਹੀ ਲਲਿਤ ਕਬੀਰ ਜੀਓ ਇਹ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਵੇਂ ਨਾਹੀ ਮੈਂ ਕਿਸੀ ਕੀ ਬੋਈ ਐਸਾ ਦਿਨ ਦੁਖਾਲਾ ਹਰ ਕੇ ਲੋਗਾ ਮੋਹ ਕੋ ਨੀਤ ਦਰਸਾ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨ ਹੋ ਲਿਆ ਉਬਹਾਰੀ ਰਹਾਓ ਨੌ ਡਾਂਡੀ ਨੌ ਡਾਡੀ ਦਸ ਮੁਨਸਬਤਾ ਵੈ ਰਈਅਤ ਬੱਸਣ ਨਾ ਦੇਹੀ ਟੁਪੋ ਡੋਰੀ ਪੂਰੀ ਮਾਪੈ ਨਾਹੀ ਬਿਉ ਵਿਸਟਾਲਾ ਲੇਹੀ ਬਹੱਤਰ ਘਰੇ ਕੇ ਪੁਰਖ ਸਮਾਇਆ ਉਣ ਦੀ ਨਾਮ ਲਿਖਾਈ ਧਰਮ ਰਹੇ ਕਾ ਦਫ਼ਤਰ ਸੁਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਹੋ ਮਤ ਕੋਈ ਨਿੰਦਹੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਡਾਕਾ ਨਾਮ ਬਿਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਨਾ ਤਾਜਾ ਬਮਾਨਸ ਸੁਖ

ਭਾਈ ਹਾਉ ਦੁਖੀ ਦੁਹਾਗਨ ਦੋਏ ਪਾਖੇ ਹੀਨੀ ਜਨ ਨਾਹ ਨਿਰੰਤਰ ਭਗਤ ਨਾ ਕਿੰਨੀ ਪਰ ਸਲਾਤਕ ਪੰਸੂ ਹੇ ਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬਨ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਣਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਪੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਗ ਏਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਉ ਦੀਆ ਸੁਰਿਜਕ ਅੰਬਰਾਵੈ ਸਭ ਘਟ ਪੀਤਰ ਹਾਟ ਚਲਾਵੈ ਕਰ ਬੰਦਗੀ ਛਾਡ ਮੈਂ ਮੇਰਾ ਹਿਰਦੈ ਰਾਮ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੰਦਸ ਅੰਧਿਆਰਾ ਕਹਿ ਰਵਿਦਾਸ ਨਦਾਨ ਦਵਾਨੇ ਚੇਤਸ ਨਾਹੀ ਦੁਨੀਆਂ ਫਨ ਖਾਨੇ ਸੂਹੀ ਉੱਚੇ ਮੰਦਿਰ ਸਾਲ ਰਸੋਈ ਇਹ ਘਰੀ ਫੁਨ ਰਹਿ ਨਾ ਹੋਈ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਿਓ ਕਾਸ ਰਲ ਗਿਓ ਮਾਟੀ ਰਹਾਓ ਭਾਈ ਬੰਧ ਕੁਟੰਬ ਸਹੇ ਰਾਹਾ ਓਏ ਪੀ ਲਾਗੇ ਕੱਢ ਸਵੇਰਾ ਘਰ ਕੀ ਨਾਰ ਉਰਹ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭ ਹੈ ਜਗ ਲੁਟਿਆ ਹਮ ਤੋ ਏਕ ਰਾਮ ਕਹੇ ਛੂਟਿਆ ਏਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋ ਰਹੋ ਬਾਬਲ ਹੋਈ ਸੋ ਸਹ ਲੋ ਰਹੋ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗੁਣ ਸਹ ਨਾਹੀ ਦੋਸ਼ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋ ਬਣ ਖੋਏ ਪਾਛਾ ਪਛਤਾਨੀ ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹਉ ਬਿਰਹਿ ਜਾਲੀ ਪਿਰੈ ਬਿਹੂਣ ਕਤਹਿ ਸੁਖ ਪਾਏ ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵੇ ਤਨ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਤਸੰਗ ਬੇਲ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅਲਹੋ ਬੇਲੀ ਵਾਟ ਹਮਾਰੀ ਖਰੀ ਉਡੀਨੀ ਖੰਨਿਓ ਤਿੱਖੀ ਬਹੁਤ ਪਾਈਨੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੂਹੀ ਲਲਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਭਾਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨ ਲਾਏ ਕੁਸੰਬੜੈ ਜਲ ਜਾਸੀ ਢੋਲਾ ਰਹਾਉ ਏਕਾ ਪੀਨੇ ਪਤਨੀ ਸਹਿ ਕੇਰੇ ਬੋਲਾ ਦੁੱਧਾ ਥਨੀ ਨਾ ਆਵਈ ਫਿਰ ਹੋਏ ਨਾ ਮੇਲਾ ਕਹਿ ਪ੍ਰੀਤ ਸਹੇਲੀ ਹੋ ਹੋ

ਜੁਨੀ ਸਪਾਂਗ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੁ ਕਹਾਂ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਹੀ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣੇ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਕਥ ਨਾ ਜਾਈ ਜੋ ਤੁਧ ਭਵਤ ਸੋਈ ਅੱਖਾਂ ਤਿਲ ਤੇਰੀ ਵਡਿਆਈ ਇੱਥੇ ਕੂਕਰ ਹੋਂ ਬੇਗਾਨਾ ਭੌਂਕਾ ਇਸਤਨ ਤਾਈ ਭਗਤ ਹੀ ਨਾਨਕ ਜੇ ਹੋਏਗਾ ਤੇ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਾਣ ਵੰਦਰ ਤਨ ਬੇਸ ਕਲੰਦਰ ਘਟ ਹੀ ਭੀਤਰ ਘਾਟੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤੇ ਪੌੜ ਜਨਮ ਨਾ ਆਵਾ ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮੇ ਅਗੋਚਰ ਲਾਖੇ ਅਪਾਰਾ ਚਿੰਤਾ ਕਰੋ ਹਮਾਰੀ ਤਲ ਥਲ ਮਹੀ ਅਲ ਪਰ ਭੋਲੀ ਨਾ ਘਟ ਘਟ ਜੋਤ ਤੁਮਹਾਰੀ ਸਿੱਖ ਮਤ ਵਧ ਦੁਵਧ ਤੁਮਾਰੀ ਮੰਦਰ ਸ਼ਾਵਾ ਤੇਰੇ

ਜੋ ਤੁਧ ਭਾਵੈ ਸੋਈ ਚੰਗਾ। ਇਕ ਨਾਨਕ ਕੀ ਅਰਦਾਸੇ, ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ, ਆਪੇ ਕਰ ਕਰ ਵੇਖੇ ਤਾਣ। ਤੂੰ ਦਾਤਾ ਨਾਮ ਪ੍ਰਵਾਨ, ਐਸਾ ਨਾਮ ਨਿਰੰਜਨ ਦੇਉ। ਹਉ ਜਾਚਕ ਤੂੰ ਅਲਾਖੇ ਅਭੇਉ ਰਹਾਉ, ਮਾਇਆ ਮੋਤਰ ਕੱਟੀ ਨਾਰ। ਭੂੰਡੀ ਕਾਮਨ ਕਾਮਨ ਯਾਰ, ਰਾਜ ਰੂਪ ਝੂਠਾ ਦਿਨ ਚਾਰ। ਨਾ ਮਿਲੇ ਚਾਨਣ ਅੰਧਿਆਰ, ਚੱਖ ਛੋਡੀ ਸਹਿਸਾ ਨਹੀਂ ਕੋਏ। ਬਾਪ ਦਿਸਾ ਵੇ ਜਾਤ ਨਾ ਹੋਏ, ਏਕੈ ਕੋ ਨਾਹੀ ਪਉ ਕੋਏ। ਕਰਤਾ ਕਰੇ ਕਰਾ ਭੈ ਸੋਏ, ਸ਼ਬਦ ਮੋਏ ਮਨ ਮਨ ਤੇ ਮਾਰਿਆ। ਠਾਕਰ ਹੈ ਮਨ ਸਾਚਾ ਧਾਰਿਆ, ਅਵਰ ਨਾ ਸੂਝੈ ਗੁਰ ਕੋ ਬਾਰਿਆ। ਨਾਨਕ ਨਾਮ ਰਤੇ ਨਿਸ ਧਰਿਆ, ਬਿਲਾਵਲ ਮਹੱਲਾ ਪਹਿਲਾ। ਗੁਰਬਚਨੀ ਮਨ ਸਹਿਜ ਧਿਆਨੇ, ਹਰ ਕੈ ਰੰਗ ਰਤਾ ਮਨ ਮਾਨੇ। ਮਨ ਮੁਹ ਭਰਮ ਭੁੱਲੇ ਪੌਰਾਨੇ, ਹਰ ਬਿਨ ਕਿਉਂ ਰਹੀ ਏ ਗੁਰ ਸ਼ਬਦ ਪਛਾਨਾ। ਬਿਨ ਦਰਸ਼ਨ ਕੈਸੇ ਜੀਵ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨਾ ਸਕਾ। ਖਿਣ ਸਤਿਗੁਰ ਬੂਝ ਬੁਝਾਈ, ਰਹਾਉ ਮੇਰਾ ਪ੍ਰਭ ਬਿਸਰੈ ਹਉ ਮਰੋ ਦੁਖਾਲੀ। ਸਾਸ ਗ੍ਰਾਸ ਜਪੋ ਆਪਣਾ ਹਰ ਪਹਲੀ, ਸਦ ਬੈ ਰਾਗਣ ਹਰ ਨਾਮ ਨਿਹਾਲੀ। ਆਪ ਜਾਣੈ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਐ ਗੁਰ ਪਹਾਏ। ਪ੍ਰਭ ਅਗਮੇ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ। ਹੋ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੇ ਖੋਟੀ ਰਾਸ। ਗੁਰਮੁਖ ਨਾਮ ਮਿਲੈ ਸ਼ਾਬਾਸ, ਹਰ ਕਿਰਪਾ ਧਾਰੀ ਹੀ ਦਾਸਨ ਦਾਸ। ਜਨ ਨਾਨਕ ਹਰ ਨਾਮ ਧਨ ਰਾਸ, ਬਿਲਾਵਲ ਮਹੱਲਾ ਤੀਜਾ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਹਿ ਸਿਉਂ, ਜਿੱਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਲਾ ਜਨਮ ਗਵਾਇਆ। ਦੂਜਾ ਭਾਵ ਨਾ ਦੇਈ ਲਿਵ ਲਾਗਨ, ਜਿਨ ਹਾਰ ਕੇ ਚਰਨ ਵਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ,

ਪਰਮ ਭੁਲਾਣੇ ਸੇ ਮਨਮੁਖ ਕਹੀਏ, ਨਾ ਉਰਵਾਰ ਨਾ ਪਾਰੇ, ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ, ਹਰ ਜਨ ਮਾਇਆ ਮਾਹਿ ਨਿਸਤਾਰੇ, ਨਾਨਕ ਭਾਗ ਹੋਏ ਜਿਸ ਮਸਤ ਕਲ ਹਰ ਬਿਦਾਰੇ, ਬਿਲਾਵਲ ਮਹਲ ਤੀਜਾ, ਅਤੁਲ ਕਿਉਂ ਤੋਲਿਆ ਜਾਏ, ਦੂਜਾ ਹੋਇ ਤਾਂ ਸੋਜੀ ਪਾਏ, ਤਿਸ ਤੇ ਨਾਹੀ ਕੋਏ, ਤਿਸ ਕੀ ਕੀਮਤ ਕਿੱਕੂ ਹੋਏ, ਗੁਰਪ੍ਰਸਾਦ ਵਸ ਮਨ ਆਏ, ਤਾਂ ਕੋ ਜਾਣਾ ਦੁਬਦਾ ਜਾਏ, ਰਹਾ ਆਪ ਸਰਾਪ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸ ਨੂੰ ਮੇਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਿਸ ਆਏ, ਸਭ ਸੱਚ ਦੇ ਖਾਲਿਦ ਸੱਚ ਸਮਾਏ, ਆਪੇ ਲਿਵ ਧਾਤ ਹੈ ਆਪੇ, ਆਪ ਬੁਝੇ ਆਪੇ ਹਰ ਜਾਪੇ, ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਨਾਏ ਆਪੇ, ਬਿਲਾਵਲ ਮਹੱਲਾ ਤੀਜਾ, ਸਤਿਗੁਰ ਤੇ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ, ਐਸਾ ਇੱਕ ਖੇਲ ਬਣਿਆ ਹੈ ਸਭ ਮੈਂ ਏਕ ਸਮਾਨਾ, ਸਤਿਗੁਰ ਪਰਚੈ ਹਰਨਾਮ ਸਮਾਨਾ, ਜਿਸ ਕਰਮ ਹੋਵੈ ਸੋ ਸਤਿਗੁਰ ਪਾਏ, ਆਂਦਨ ਲਾਗੈ ਸਹਿਜ ਧਿਆਨਾ, ਰਹਾਉ ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤੂੰ ਜਬ ਆਪਣੀ ਖੋ ਜੋਤ ਖਿੰਚੈ ਤੂੰ ਸੁਆਮੀ, ਸਭ ਕੋਈ ਕਰੋ ਦਿਖਾ ਬਖਿਆ, ਨਾ ਆਪੇ ਗੁਰ ਚੇਲਾ ਹੈ ਆਪੇ, ਆਪੇ ਗੁਣੀ ਨਿਧਾਨਾ, ਜਿਉਂ ਆਪ ਚਲਾਏ ਤਵੈ ਕੋਈ ਚੱਲ, ਜੋ ਹਰ ਭਾਵੈ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣਾ ਤੇਰੇ ਕੰਮ, ਇੱਕ ਨਾ ਕਰਮ ਦੇਵ ਡਿਆਈ, ਇੱਕ ਭਰਮ ਭਵੇ ਅਭਿਮਾਨਾ, ਬਿਲਾਵਲ ਮਹੱਲਾ ਤੀਜਾ, ਪੂਰਾ ਥੱਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸੱਚ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ, ਸਤਿਗੁਰ ਕੇ ਜਿਸਨੂੰ ਮਤ ਆਵਹ, ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜਿਉ ਜਾਣ, ਅਤੇ ਸੰਤ ਰਵ ਹਰਨਾਮਾ, ਰਹਾਉ ਚੌਂ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਾਤ ਸੰਜਮ ਤੀਰਥ ਲੱਖ, ਉਹਨਾਂ ਯੁੱਗਾਂ ਕਾ ਧਰਮ ਹੈ ਹਕਲ ਮੈਂ ਕੀਰਤ ਹਰਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋ ਦੇਖੋ ਵੇਦ ਪੁਰਾਣਾ, ਗੁਰਮੁਖ ਜਿਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਹੇ, ਚੂਕੈ ਮਨੇ ਬਿਮਾਨਾ, ਕਹਿ ਸੁਨ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ, ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵਹਿ ਆਏ, ਮਹਿਲ ਪ੍ਰੀਤਮ ਸਤਸੁਖ ਪਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਹਉ ਤਿੰਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨਕ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਿ ਸੁਭਾਏ, ਰਹਾਉ ਸਦਾ ਰੰਗ ਰਾਤੇ ਤੇਰਾ ਚਾਏ, ਹਰ ਜੀਉ ਆਪ ਵਸੈ ਮਨਾਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ, ਮਾਂ ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਸ਼ਕਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹ ਰੰਗ ਕਦੇ ਨਾ ਉਤਰੇ ਸੱਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਅਗਿਆਨ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿੰਨ ਬੌੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ, ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ।

ਸਾਰੇ ਸੋ ਜਨ ਹੁਤਨੇ ਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਇਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਪਰ ਪੂਰੇ ਨਾਨਕ ਗੁਰ ਪਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਇਤ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਹਤ ਨਾਮ ਵਖਾਣਾ ਹਰ ਨਾਮੇ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾਂ ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾਂ ਸਫਲ ਦਰਸ ਗੁਰਦੇਵ ਸਤਿਗੁਰ ਮਿਲੇ ਤਾਂ ਗੁਰ ਕੀ

ਨਾਨਕ ਜੋ ਪ੍ਰਭ ਆਪਣੇ ਪਹਾਣੇ ਊਚੇ ਅਪਾਰ ਬੇਅੰਤ ਸੁਆਮੀ ਕੌਣ ਜਾਣਾ ਗੁਣ ਤੇਰੇ ਗਾਵ ਤੇ ਉਧਰੇ ਸੁਣ ਤੇ ਉਧਰ ਬਿਨਸੈ ਪਾਪ ਕਨੇਰੇ

ਤਿਉਹਾਰ ਹੈ ਇਹ ਬਿਲਾਵਲ ਮਹੱਲਾ ਪੰਜਵਾਂ ਵਿਖੇ ਬਣ ਬੀ ਫੀਕਾ ਤਿਆਗ ਦੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢਗੀ ਸਗਲੀ ਸੁਖੀ ਨਾ ਹੋਵਤ ਜੀਓ ਮਾਣ ਮਹਿਤ ਨਾ ਸਕਤੀ ਕਾਈ ਸਾਧਾਂ ਦਾਸੀ ਥੀਓ ਨਾਨਕ ਸੇ ਦਰ ਸੁਭਵੰਤੇ ਜੋ ਪ੍ਰਭ ਆਪਣਾ ਕੀਓ ਹਰਿ ਚੰਦ ਦੌਰੀ ਚਿਤ ਪ੍ਰਮ ਸਖੀਏ ਮਿਗ ਤਿਸਨਾ ਦੁਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੀਏ ਅੰਤ ਜਾਵਤ ਮਾਇਆ ਰਸ ਭੋਗਣ ਆਤ ਰੂਪ ਰਸ ਮਤੇ ਇਨ ਸੰਗ ਸੂਖ ਨ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਹਯਾ ਜਾਏ ਬਸੋ ਵੱਡ ਭਾਗਨੀ ਸਖੀਏ ਸੰਤਾ ਸੰਗ ਸਮਾਈਐ ਤੈ ਦੁਖ ਨ ਭੂਖ ਨ ਰੋਗ ਵਿਆਪ ਚਰਨ ਕਮਲ ਲਿਵ ਲਾਈਐ ਜਾ ਤਹ ਜਨਮ ਨ ਮਰਨ ਨ ਆਵਣ ਜਾਣਾ ਤੂੰ ਨਿਹਚਲ ਸਰਣੀ ਪਾਈਐ ਪ੍ਰੇਮ ਸ਼ੋਹ ਨਾ ਮੋਹ ਵਿਆਪ ਹਰ ਨਾਨਕ ਹਰੇਕ ਧਿਆਈਐ ਦਿਸ਼ਟ ਧਾਰ ਮਨ ਵਿਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਤੀ ਮਨ ਤਨ ਇੱਛ ਪੁਜਾਏ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿ

ਆਹਾ ਆਪੇ ਬਨਜ ਆਪ ਵਿਵਹਾਰਾ, ਜਿਉਂ ਐਸੋ ਗਿਆਨ ਬਿਰਲੋਈ ਕੋਏ, ਜਤ ਜਾਤ ਜਾਈਐ ਤਦ ਤੱਕ ਤੋਹੇ। ਜਤ ਤਤ ਦਿਸ਼ਟਾਏ ਐਸੋ ਗਿਆਨ ਬਿਰਲੋਈ ਪਾਏ, ਜਤ ਜਤ ਜਾਈਐ ਤਤ ਦਿਸ਼ਟਾਏ। ਰਹਾਵਨ ਕੇ ਰੰਗ ਬਿਰਗੁਣ ਕੇ ਰੰਗਾ, ਆਪੇ ਜਲਾਪ ਹੀ ਤਰੰਗਾ, ਆਪ ਹੀ ਮੰਦਿਰ ਆਪੇ ਸੇਵਾ, ਆਪ ਹੀ ਪੁਜਾਰੀ ਆਪ ਹੀ ਦੇਵਾ, ਆਪੇ ਜੋਗ ਆਪ ਹੀ ਜੁਗਤਾ, ਨਾਨਕ ਏ ਪ੍ਰਭ ਸਦ ਹੀ ਮੁਕਤਾ। ਬਿਲਾਵਲ ਮਹੱਲਾ ਪੰਜਵਾ, ਆਪ ਉਪਵਨ ਆਪ ਸਧਰਨਾ, ਆਪ ਕਰਾਵਣ ਦੋਸ ਨ ਲੈਣਾ, ਆਪਣ ਬਚਨ ਆਪ ਹੀ ਕਰਨਾ, ਆਪਣ ਵਿਭਉ ਆਪ ਹੀ ਜਰਨਾ, ਰਹਾਉ ਆਪ ਹੀ ਮਸਟ ਆਪ ਹੀ ਬੁਲਣਾ, ਆਪ ਹੀ ਅਸ਼ਾਲਣਾ ਜਾਈ ਛਲਣਾ, ਆਪ ਹੀ ਗੁਪਤ ਆਪ ਪ੍ਰਗਟਣਾ, ਆਪ ਹੀ ਘੜਘੜ ਆਪ ਅਲਿਪਣਾ, ਆਪੇ ਅਵਗਤ ਆਪ ਸੰਗ ਰਚਨਾ, ਗੁਰੂ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲਾ ਪੰਜਵਾ, ਪੂਲਾ ਮਾਰਗ ਭੁੱਲੇ ਮਾਰਗ ਜਿਨੇ ਬਿਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਰਹਾਉ ਕਾਮ ਕੁਜ ਲੋ ਮਾਨ ਮੋਹ ਮਾਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁਖ ਸੋ ਕਰਤ ਜਨਮ ਫਨਮੂਆ, ਚਰਨ ਕਮਲ ਗੁਰ ਆਸਰਮ ਦੀਆ, ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਬਿਲਾਵਲ ਮਹੱਲਾ ਪੰਜਵਾ, ਤਨ ਮਨ ਧਨ ਅਰਪੋ ਸਭ ਅਪਣਾ, ਕਵਣ ਸੋ ਮਾਤ ਜਿਤ ਹਰ ਹਰ ਜਪਣਾ, ਕਵਣ ਸੋ ਆਸਾ ਕਰ ਆਸਾ ਆਯੋ ਪ੍ਰਭ ਮੰਗਣ, ਤੁਮ ਪੇਖ ਸੋਭਾ ਮੇਰਾ ਆਂਗਨ। ਰਹਾਉ ਅਣਕ ਜੁਗਤ ਕਰ ਬਹੁਤ ਵਿਚਾਰੋ, ਸਤਸੰਗ ਇਸ ਮਨ ਉਧਾਰੋ, ਮਤ ਬੁੱਧ ਸੁਰਤ ਨਾਹੀ ਚਤੁਰਾਈ, ਤਾਂ ਮਿਲੀਏ ਜਲਹ ਮਿਲਾਈ, ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। ਬਿਲਾਵਲ ਮਹੱਲਾ ਪੰਜਵਾ, ਮਾਤ ਪਿਤਾ ਸੁਤ ਸਾਥ ਨਮਾਇਆ, ਸਤਸੰਗ ਸਭ ਦੁੱਖ ਮਿਟਾਇਆ, ਰਬ ਰਹਿਆ ਪ੍ਰਭ ਸਭ ਮਹਿਆਪੇ, ਹਰ ਹਰ ਜਾਪ ਜਪ ਜਸਨਾ, ਦੁੱਖ ਨਾ ਵਿਆਪੇ। ਰਹਾਉ ਤਿਖਾ ਭੂਖ ਬਹੁਤ ਤਪਤ ਵਿਆਪਿਆ, ਸੀਤਲ ਭਏ ਹਰ ਹਰ ਜਪ ਜਪਿਆ, ਕੋਟ ਜਤਨ ਸੰਤੋਖ ਨ ਪਾਇਆ, ਮਨ ਤ੍ਰਿਪਤਾਨਾ ਹਰ ਗੁਣ ਗਾਇਆ, ਦੇਹ ਭਗਤ ਪ੍ਰਭ ਅੰਤਰ ਜਾਮੀ, ਨਾਨਕ ਕੀ ਬੇਨੰਤੀ ਸੁਆਮੀ। ਬਿਲਾਵਲ ਮਹੱਲਾ ਪੰਜਵਾ, ਗੁਰਪੂਰਾ ਵੱਡ ਭਾਗੀ ਪਾਈਐ, ਮਿਲ ਸਾਧੂ ਹਰ ਨਾਮ ਤਿਹਾਈਐ, ਪਾਰ ਬ੍ਰਹਮ ਪ੍ਰਭ ਤੇਰੀ ਸ਼ਰਨ ਨਾਮ, ਕਿਲਵੇ ਕਾਟੇ ਪਾਜ ਗੁਰ ਕੇ ਚਰਨਾ, ਰਹਾਉ ਅਵਰ ਕਰਮ।

ਸਿਮਰਤ ਮਿਲ ਸਾਧੂ ਸਾਧੂ ਧੂਰ ਮਿਲੇ ਨਿਸਤਰੀਏ ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ ਹਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਮ ਖੂਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧਕੂਪ ਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾਂ ਤੇ ਊਚ ਊਨ ਪੂਰੀਨਾ

ਤਨ ਨਿਰਮਲ ਪਾਪ ਜਨ ਖੀਨਾ ਕਹੁ ਨਾਨਕ ਪ੍ਰਭੇ ਪ੍ਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈ ਅਮਿਤਾ ਚਰਨ ਕਮਲ ਸੁਲਾਈਐ ਚੀਥਾ ਹਉਂ ਬਲਿਹਾਰੀ ਜੋ ਪ੍ਰਭੂ ਤਿਹਾਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵੱਡ ਭਾਗੀ ਸਤ ਸੰਗਰਾਮ ਮਹਿਲ ਬਿਲਾਗੀ ਮਾਤ ਪਤ ਧਾਨ ਸੁਖ ਸਹਿਜ ਆਨੰਦਾ ਏਕ ਨਿਮਕ ਨ ਬਿਸਰੋ ਪਰਮਾਨੰਦਾ ਹਾਰ ਦਰਸ਼ਨ ਕੀ ਮਨ ਪਿਆਸ ਕਨੇਰੀ ਪੰਤ ਨਾਨਕ ਸ਼ਰਨ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾਂ ਮਨਿ ਹਰਗੁਣ ਸਭ ਗੁਣੇ ਬਿਹੁਨਾ ਮਾਨ ਬਿਹੁਨ ਦਇਆ ਤਰਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਹਿਆ ਰਾਹਾ ਭਗਤ ਵਸਲ ਭੈ ਕਾਟਣਾ ਹਾਰੇ ਸੰਸਾਰ ਸਾਗਰ।

ਦੁਖ ਨਾਨਕ ਦਾਸ ਦੁਖ ਪਲਾਇਨ ਬਿਲਾਵਲ ਮਹੱਲਾ ਪੰਜਵਾ ਕਵਣ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲਖ ਅਪੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸਵਾਮੀ ਪ੍ਰਭੇਰੇ ਤੂੰ ਅਪਰੰਪਰ ਠਾਕੁਰ ਵੇਰੇ ਰਾਹ ਇੱਕ ਸਵਿਨ ਨਾਹੀ ਕੋ ਦੂਜਾ ਤੁਮ ਹੀ ਜਾਨੋ ਆਪਣੀ ਪੂਜਾ ਆਪੋ ਕੁਛ ਨਾ ਹੋਵਤ ਪਾਈ ਜਿਉਂ ਪ੍ਰਭ ਦੇ ਜਿਸ ਪ੍ਰਭ ਦੇਵੈ ਸੁਨਾਮ ਪਾਈ ਕਹੁ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤੇ ਨਹੀਂ ਪਾਇਆ ਬਿਲਾਵਲ ਮਹਿਲਾ ਪੰਜਵਾਂ ਮਾਤ ਗਰਭ ਮੈਂ ਹੱਥ ਦੇ ਰੱਖਿਆ ਹਰਸ ਛੋਟ ਬਿਖਿਆ ਫਲ ਚਖਿਆ ਪਜ ਗੋਬਿੰਦ ਸਭ ਛੋਟ ਜੰਜਾਲ ਜਪ ਜਮਾਏ ਸੰਘਾਰੈ ਮੂੜੇ ਤਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਤਨ ਆਪਣਾ ਕਰ ਥੱਪਿਆ ਕਰਨ ਹਰ ਇੱਕ ਨਿਮਖ ਨਾ ਜਪਿਆ ਮਹਾ ਮੋਹ ਅੰਧਕੂਪ ਭਰਿਆ ਪਰਮ ਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸੰਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਧੁ ਪਪਾਹੀ ਨਾਨਕ ਹੋਆ ਪਰਮ ਸਹਾਈ ਸੂਖ ਸਜ ਆਨੰਦ ਕਨੇਰੇ ਗੁਰਪੂਰਾ ਪੂਰੀ ਜਾਕੀ ਬਾਣੀ ਅਣਕ ਗੁਣਾ ਜਾ ਕੇ ਜਾਹੇ ਨਾ ਤੇਰੇ ਰਹਾਉ ਸਗਲ ਸੰਜਾਮ ਕਰੇ ਪ੍ਰਭ ਆਪੇ ਹੇ ਪੈ ਮਨੋਰਥ ਸੋ ਪ੍ਰਭ ਜਪੇ ਧਰਮ ਅਰਥ ਕਾਮ ਮੋਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਨਿਆ ਕਰ ਆਇਆ ਪੂਰੇ ਗੁਰ ਆਨਿਆ ਬਿਲਾਵਲ ਮਹੱਲਾ ਪੰਜਵਾ ਸਰਬਨ ਦਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਕਤ ਨਰ ਥੀਵੇ ਰਾਮ ਨਾਮ ਹੁਆ ਰਖਵਾਰਾ ਚੱਖ ਮਾਰੋ ਸਾਕਤ ਵਿਚਾਰਾ ਨਿੰਦਾ ਕਰ ਕਰ ਬਚੇ ਕਨੇਰੇ ਮ੍ਰਿਤਕ ਫਾਸ ਗਲੇ ਸਿਰ ਪਹਿਰੇ ਕਹੁ ਨਾਨਕ ਜਪੈ ਜਨਨਾਮ ਤਾਂ ਕਹਿ ਨਿਕਟ ਨਾ ਆਵਤ ਜਾਮ ਰਾਗ ਬਿਲਾਵਲ ਮਹੱਲਾ ਪੰਜਵਾ ਕਰ ਚੌਥਾ ਦੋ ਪਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਵਣ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਤਿਹਾਵੋ ਸਤ ਕਵਣ ਸੋ ਮਤ ਜਿਤ ਪ੍ਰੀਤਮ ਪਾਵੋ ਰਾਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂੰ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਦੁਖ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭਾਣੀ ਕਹੁ ਨਾਨਕ ਜਾਪ ਜੀਵੈ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਧ ਪਾਈ ਗੁਰ ਸਤਿਗੁਰ ਪੂਰੇ ਸੁਖ ਬੁਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਆਪ ਸੰਤਾਪ ਬਿਨਾਸੇ ਹਰ ਸਿਮਤ ਕਿਲਵਿਕ ਸਬਨਾਸੇ ਆਨੰਦ ਕਰੋ ਬਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬੰਧਿਆ ਅਤ ਵਿਕਰਾਲ ਦਿਨ ਦਿਨ ਸ਼ਿਜਿਤ ਵਿਕਾਰ ਕਰਤ ਔਦਫਾਹੀ ਫਾਥਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਹਿਲਾ ਮਹਾ ਬਿਖਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰਤ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਹਲ ਪ੍ਰਾਮਕੇ ਬੰਧਨ ਕਾਟੋ ਸਤਿਗੁਰ ਪ੍ਰਮਕੇ ਬੰਧਨ ਕਾਟੋ ਪਰਮੇਸ਼ੁਰ ਨਾਨਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ੁਰ ਆਪਣਾ ਬਿਰਧ ਸਮਰਿਆ ਸਾਧ ਜਨਾ ਹੋਈ ਕਿਰਪਾਲਾ ਬਿਕਸੇ ਸਭ ਪਰਵਾਰਿਆ ਸਤਿਗੁਰ ਕਾਰਜ ਆਪ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਬਾਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧ ਹਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੂਜਾ ਰਿਹਾ ਬਿਲਾਵਲ ਮਹੱਲਾ ਪੰਜਵਾ ਜਿਸ ਉੱਪਰ ਹੋਵਤ ਦਯਾਲ ਹਰ ਸਿਮਤ ਕੱਟ ਸੋ ਕਾਲ ਰਹਾਉ ਸਾਧ ਸੰਗ ਭਜੀਏ ਸੁਗੋਪਾਲ ਗੁਣ ਗਾਵਤ ਉੱਟ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਚ ਸਾਧਰਵਾਲ ਬਿਲਾਵਲ ਮਹੱਲਾ ਪੰਜਵਾ ਮਨ ਮੈਂ ਸਿੰਚੋ ਹਰ ਹਰ ਨਾਮ ਅਣਦਿਨ ਕੀਰਤਨ ਹਰ ਗੁਣ ਗਾਮ
ऐसी प्रीत करो मन मेरे अठ पर पव जानो निर रहाव को नानक जाक निर्मल भाग हर चरणी सा का मन लाग बिलावल महला पंजवा रोग गया प्रभ आप गवाया नींद पई सुख सहज कर आया रहाव राज राज पूजन खब मेरे भाई अमृत नाम रिद माहे समाई नानक गुर पूरे शरणाई जन अपने नाम की पैज रखाई बिलावल महला पंजवा ताप संताप सगले गए बिन से ते रोग पार ब्रह्म तू बख्शिया नामे रस भोग सर्व सुखा तेरे मंडली तेरा मन तन अरोग नानक जा प्रसा नानक प्रभ सो प्रसन्न पहले गए बियोग बिलावल महला पंजवा काहू सांगन चाल ही व्याया जंजाल उठ धारे शतरपत संतन।

ਸਤਿ ਬਚਨ ਸਾਧੂ ਕਾਹਾ ਨਿਤ ਜਪਾ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੁਖ ਪੂਰਾ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਰਜ ਗਤਰਮ ਲੋਚ ਸਭ ਜੀਆ ਸੋ ਪ੍ਰਸੰਨ ਪਦ ਸਤਿਗੁਰ ਪ੍ਰਭੂ।

0: ਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ
1: ਪੰਜਵਾਂ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿੱਤਰ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤਬਾਰ ਨਾ ਲਾਗੇ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨ ਸਾਹਮਣੇ ਮਾਹੇ ਸੱਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਕਰ ਬਾਰ ਰਹਾਓ ਜੈਸਾ ਸੁਪਨਾ ਰੇਨਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭਿੰਸੀਏ ਕਿਆ ਲੱਗੇ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚੱਲ ਸੇ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰ ਦੁਆਰ ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮਰਾਰ ਬਿਲਾਵਲ ਮਹੱਲਾ ਪੰਜਵਾਂ ਲੋਗਨ ਕੀਆਂ ਵਡਿਆਈਆ ਬੇਸੰਤਰ ਪਾਗੋ ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੋ ਦਿਆਲ ਹੋਏ ਤੋ ਭਗਤੀ ਲਾਗੋ ਲਪਟ ਰਿਓ ਮਨ ਵਾਸਨਾ ਗੁਰ ਮਿਲੇ ਤਿਆਗੋ ਰਹਾਓ ਕਰੋ ਬੇਨਤੀ ਅਤਕਣੀ ਇਹ ਜਿਉ ਹਮਾਗੋ ਅਰਥਿਆਨ ਸਵਾਰਿਆ ਪ੍ਰਿਯ ਨਿਮਕ ਸੁਹਾਗੋ ਪੰਚ ਸੰਗ ਗੁਰ ਤੇ ਛੁਟੇ ਦੁਖ ਹਰ ਰਾਗੋ ਹਿਰਦੇ ਪ੍ਰਕਾਸ਼ ਪ੍ਰਗਟ ਪਿਆ ਨਿਸ ਬਾਸਰ ਜਾਗੋ ਸਰਨ ਸੁਹਾਗਣ ਆਇਆ ਜਿਸ ਮਸਤਕ ਭਾਗੋ ਕੋ ਨਾਨਕ ਤਿਨ ਪਾਇਆ ਤਨ ਮਨ ਸਿਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਪਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਪ੍ਰਭ ਪਾਇਆ ਸੁਖਦਾਈਆਂ ਮਿਲਿਆ ਸੁਖ ਪਾਏ ਸਹਿਜ ਸਮਾਨਾ ਪੀਤਰੇ ਛੋੜਿਆ ਨਾ ਜਾਏ ਰਾਓ ਜਰਾ ਮਰਾਨਾ ਵਿਆਪੀ ਫਿਰ ਦੁੱਖ ਨ ਪਾਇਆ ਪੀ ਅੰਮ੍ਰਿਤ ਅਗਾਨਿਆ ਗੁਰ ਅਮਰ ਕਰਾਇਆ ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੁੱਲਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾ ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਿਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸਰਨ ਭਰਾਮੋ ਕਿਰਪਾ ਤਾਰੇ ਸੇਵਾ ਕਛੂ ਨ ਜਾਣੂ ਨੀਚ ਮੂਰਖਾਰੇ ਮਾਣ ਕਰੋ ਤੁਹਾਡੇ ਉੱਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਰਹਾਓ ਹਮੇ ਅਵਗਣ ਕਰੇ ਅਸੰਖ ਨੀ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਤਿਆਗੇ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਤਰ ਹਮ ਅਕਿਰਤ ਕਿਨਾਰੇ ਲਾਗ ਭਰੇ ਤੇਰੇ ਦਾਨ ਸਿਉ ਨ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਪਵ ਘੱਟ ਨਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲਿਓ ਮੁਗਦੀ ਉਧਾਰੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ ਜਿਤ ਸੇਵੀਏ ਸੁਖ ਹੋਏ ਕਨਾ ਮਨ ਸੋਈ ਗਾਈਏ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸਵਾਮੀ ਸਭ ਅਵਗਣ ਹਮਾ ਰਹਾਓ ਜੋ ਤੁਮ ਰਾਖੋ ਤਿਉ ਰਹਾਂ ਅਵਰ ਨਹੀਂ ਚਾਰਾ ਨਿਤਰਿਆ ਧਰ ਤੇਰੀਆਂ ਏਕ ਨਾਮ ਅਧਾਰਾ ਜੋ ਤੁਮ ਕਰੋ ਸੋਈ ਪਲ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇਠਾ ਕਰ ਪਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾਂ ਮੇਰਤਾ ਸੇ ਸਿਰੇ ਉੱਪਰੇ ਪਸੂਆ ਨਹੀਂ ਬੂਜੈ ਬਾਦ ਸਾਧੇ ਹੰਕਾਰ ਮੈਂ ਮਰਨਾ ਨਹੀਂ ਸੂਜੈ ਸਤਿਗੁਰ ਸੇਵੋ ਆਪਣਾ ਕਾਏ ਫਿਰ ਅਪਾਗੇ ਦੇਖ ਕੁਸੰਬਾ ਰੰਗਲਾ ਕਾਏ ਭੂਲ ਲਾਗੇ ਰਹਾਓ ਕਰ ਕਰ ਪਾਪ ਦਰਬ ਕੀਆ ਵਰਤਨ ਕੇ ਤਾਈ ਮਾਟੀ ਸਿਉ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕੇ ਕੀਏ ਸ਼ਰਮ ਕਰੇ ਤਾਂ ਬੈਰ ਵਿਰੋਧੀ ਅੰਤਕਾਲ ਭੱਜ ਜਾਏਂਗੇ ਕਾਹੇ ਜਲੋ ਕਰੋਧੀ ਦਾਸ ਰੇਨ ਸੋਈ ਹੁਆ ਜਿਸ ਮਸਤ ਕਰਮਾ ਕਹੋ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਦਲੇ ਤ੍ਰੈਪਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮਿਰਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੇ ਆਪਣੋ ਤੇ ਸਭੇ ਦਾਨ ਦਿੱਤਾ। ਸਿੰਘ ਭਲਾਈ ਹੋਇਓ ਗਿਓ ਤਰੇ ਮੇਰੇ ਦਖੀਤਾ, ਸ਼ਰਮ ਕਰਤੇ ਦਮ ਆਡ ਕੋ ਤੇ ਗਣੀ ਕਨੀਤਾ, ਕਵਨ ਵਡਾਈ ਕਹਿ ਸਕੋ ਬੇ ਅੰਤ ਗਨੀਤਾ, ਕਰ ਕਿਰਪਾ ਮੋ ਨਾਮ ਦਿਓ ਨਾਨਕ ਦਰ ਸ੍ਰੀਤਾ। ਬਿਲਾਵਲ ਮਹੱਲਾ ਪੰਜਵਾਂ, ਔ ਬੁੱਧ ਪ੍ਰਭਾਤ ਨੀਤ ਲੁਭ ਰਸਨਾ ਸਾਧ, ਲਪਟ ਕਪਟ ਗ੍ਰਹਿ ਵਿਦਿਆ ਮਿਥਿਆ ਬਿਖਿਆਦ, ਐਸੀ ਭੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ, ਰਾਜ ਮਿਲਕ ਤਨ ਜੋਬਨਾ ਨਾਮੇ ਬਿਨ ਬਾਦ ਰਹਾਓ, ਰੂਪ ਧੂਪ ਸੁਗੰਧਤਾ ਕਾ ਭਰਪੂ ਗਾਏ, ਮਿਲਤ ਸੰਗ ਪਪਿਸ਼ਟ ਤਨ ਹੋਏ ਦੁਰਗਾਏ, ਫਿਰਤ ਫਿਰਤ ਮਨੁੱਖ ਪਿਆ ਖਿਨ ਭੰਗਨ ਦਿਹਾਏ, ਇਹ ਅਵਸਰ ਤੇ ਚੁੱਕਿਆ ਬਜੋਨ ਪਰਮਾਦ, ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਬਿਸਮਤ ਮਾਦ, ਸੁਖ ਸਹਿਜੇ ਨਾਨਕ ਆਨੰਦ ਤਾਂ ਕੇ ਪੂਰਨ ਨਾਦ। ਬਿਲਾਵਲ ਮਹੱਲਾ ਪੰਜਵਾਂ, ਚਰਨ ਪੈ ਸੰਤ ਬੋਤਰੇ ਸਾਗਰ ਜੀਤ, ਮਾਰਕ ਪੈ ਉਦਿਆਨ ਮੈਂ ਗੁਰ ਦੱਸੇ ਭੇਤ, ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ, ਉਠਤ ਬੈਠ ਸੋਵਤੇ ਹਰ ਹਰ ਹਰ ਚੇਤ ਰਹਾਓ, ਪੰਚ ਚੋਰਿਆ ਗੇ ਪਗੇ ਜਬ ਸਾਧ ਸੰਗੇਤ, ਪੂੰਜੀ ਸਾਬਤ ਕਣੋ ਲਾਭ ਗ੍ਰਹਿ ਸੋ ਬਾਹੇਤ, ਨਿਚਲ ਅਸਲ ਮਿਟੀ ਚਿੰਤ ਨਾਹੀ ਡੋਲੇਤ, ਪਰਮ ਭਲਾਵਾ ਮਿਟ ਗਿਆ ਪ੍ਰਭੇਖਤ ਨੇਤ, ਗੁਣ ਗੰਭੀਰ ਗੁਣ ਆਸਨ ਮਿਟੀ ਚਿੰਤ ਨਹੀਂ ਡੁਲਾਏਤ, ਪਰਮ ਭਲਾਵਾ ਮਿਟ ਗਿਆ ਪ੍ਰਭੇਖਤ ਨੇਤ, ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਤ ਕੇਤ, ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ। ਬਿਲਾਵਲ ਮਹੱਲਾ ਪੰਜਵਾਂ, ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ, ਮਿਲ ਸੰਘ ਸਭ ਮਿਟ ਗਏ ਗਤ ਪਈ ਹਮਾਰੀ, ਜਾਂ ਦਿਨ ਪੇਟੇ ਸਾਧ ਮੋਏ ਦਿਨ ਬਲਿਹਾਰੀ, ਤਨ ਮਨ ਆਪਣਾ ਜੀਰਾ ਫਿਰ ਹੋ ਵਾਰੀ ਰਹਾਓ, ਏਤ ਚੜਾਈ ਮੋਏ ਤੇ ਇਤ ਨੀਂਦ ਤਾਰੀ, ਸਗਲ ਰੇ ਨੇ ਮਨ ਪਿਆ ਬਿਨਸੀ ਅਪਲਾਰੀ, ਨਿੰਦ ਚਿੰਦ ਪਰ ਦੁਖ ਨਾਏ ਖਿਨ ਮੈਂ ਜਾਰੀ, ਦਇਆ ਮਿਆਰ ਨਿਕਟ ਪੇਖ ਨਾਹੀ ਦੁਰਾਰੀ, ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰੀ, ਹੀਤ ਚੀਤ ਜਪਾਨ ਤਨ ਨਾਨਕ ਦਰਸਾਰੀ। ਬਿਲਾਵਲ ਮਹੱਲਾ ਪੰਜਵਾਂ, ਟਹਿਲ ਕਰੋ ਤੇਰੇ ਦਾਸ ਕੀ ਪਗ ਚਾਰੋ ਬਾਲ, ਮਸਤਕ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ, ਤੂੰ ਮਿਲਤੇ ਮੇਰਾ ਮਨ ਜੀਓ ਤੂੰ ਮਿਲੋ ਦਿਆਲ, ਨਿਸਬਾ ਸਰਮਾਨੰਦ ਹੋਤ ਚਿਤਵਤ ਕਿਰਪਾਲ ਰਹਾਓ, ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ, ਮੋਕੋ ਦੀਜੇ ਦਾਨ ਪ੍ਰਭ ਸੰਤਨ ਪਗਰਾਲ, ਉਕਤ ਸਿਆਨਬ ਕਛ ਨਹੀਂ ਨਾਹੀ ਕਛ ਕਾਲ, ਪਰਮ ਪੈਰਾਖੋ ਮੋਹ ਤੇ ਕਾਟੋ ਜਮਜਾਲ, ਬਿਨੋ ਕਰੋ ਕਰਨਾ ਪਤੇ ਪਿਤਾ ਪ੍ਰਿਤਪਾਲ, ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖਸਾਲ। ਬਿਲਾਵਲ ਮਹੱਲਾ ਪੰਜਵਾਂ, ਕੀਤਾ ਲੋੜੇ ਸੋ ਕਰੇ ਤੁਝ ਬਿਨ ਕੁਛ ਨਾਹੀ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਤੁਮਰੀ ਕਿਰਪਾ ਤੇ ਛੁਟੀਏ ਬਿਨਸੀ ਅਮੀਵ, ਸਰਬ ਕਲਾ ਸਮਰੱਥ ਪ੍ਰਾ ਪੂਰੇ ਗੁਰੂਦੇਵ ਰਹਾਓ, ਖੋਜਤ ਖੋਜਤ ਖੋਜਿਆ ਨਾਮੇ ਬਿਨਕੂਰ, ਜੀਵਨ ਸੁਖ ਸਭ ਸਾਧ ਸੰਗ ਮਨ ਮਨਸਾ ਪੂਰ, ਜਿਤ ਜਿਤ ਲਾਓ ਤਿਤ ਲੱਗੇ ਸਿਆਨਪ ਸਭ ਚਾਲੀ, ਜਤ ਕਤ ਤੂੰ ਭਰਪੂਰੋ ਮਿਰ ਦੀਨ ਦਿਆਲੀ, ਸਭ ਕੁਛ ਤੁਮ ਤੇ ਮੰਗਣਾ ਵੱਡ ਭਾਗੀ ਪਾਏ, ਨਾਨਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ। ਬਿਲਾਵਲ ਮਹੱਲਾ ਪੰਜਵਾਂ, ਸਾਧ ਸੰਗਤ ਕੇ ਬਾਸ ਵੇ ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆਂ ਤੇ ਗਰਭ ਨੰਗ ਰਸਨਾ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਮਨ ਤਨ ਨਿਰਮਲ ਹੋਈ ਹੈ ਗੁਰੂ ਕਾ ਜਪ ਜਪਨਾ ਰਹਾਓ, ਹਰ ਜਸ ਚੱਖ ਤ੍ਰਾਪਿਆ ਮਨ ਰਸ ਲੈ ਹੱਸਣਾ, ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਕਸਣਾ, ਸੀਤਲ ਸ਼ਾਂਤ ਸੰਤੋਖ ਹੋਏ ਸਭੂ ਜੀ ਤ੍ਰਿਸ਼ਨਾ, ਦਹਿ ਦਿਸ ਤਾਵਤ ਮਿਟ ਗਏ ਨਿਰਮਲ ਥਨ ਬਸਣਾ, ਰਾਖਣ ਹਾਰੇ ਰਾਖਿਆ ਪੈ ਪ੍ਰਮੰਗ ਪਸਣਾ, ਨਾਮ ਨਿਧਾਨ ਨਾਨਕ ਸੁਖੀ ਭੇਖ ਸਾਧ ਦਰਸਨਾ। ਬਿਲਾਵਲ ਮਹੱਲਾ ਪੰਜਵਾਂ, ਪਾਣੀ ਪੱਖਾਂ ਪੀਸ ਦਾਸ ਕੇ ਤਬ ਹੋਏ ਨਿਹਾਲ, ਰਾਜ ਮਿਲਕ ਸਕਦਾਰੀਆਂ ਅਗਨੀ ਮੈਂ ਜਾਲ, ਸੰਤ ਜਨਾ ਕਾ ਸ਼ੋਰਾ ਤੇ ਚਰਨੀ ਲਾਗ, ਮਾਇਆ ਤਾਰੀ ਛਤਰਪਤ ਤਿੰਨ ਛੋਡੋ ਤਿਆਗ ਰਹਾਓ, ਸੰਤਨ ਕਾ ਦਾਨਾ ਰੁਖਾ ਜੋ ਸਰਵ ਨਿਦਾਨ, ਗ੍ਰਹਿ ਸਾਗਤ ਛੱਤੀ ਪ੍ਰਕਾਰ ਕੇ ਬਿਖੂ ਸਮਾਨ, ਭਗਤ ਜਨਾ ਕਾ ਲੂੰਗਰਾ ਉੜ ਨਗਨ ਨ ਹੋਈ, ਸਾਗਤ ਸਿਰ ਪੋ ਰੇਸ਼ਮੀ ਪੈਰਤ ਪਤ ਖੋਈ, सागत स्योमुख जोरियो अदवीचो टूटे हर जन की सेवा जो करे एतो तो छूटे सब कोई तुम्ही ते हुआ आप बंत बनाई दर्शन भेटत साधका नानक गुण गाई बिलावल महला पंजवा सर्वनी सुनो हर हर हरे नानक ठाकर जस गावो संत चरण कर शीस तर हर नाम ते आवो कर कृपा दे आल प्रभ ए निध सिद्ध पावो संत जना की रेन का लै माथे लावो रहाओ नीच ते नीच अत नीच हुए कर बिनो बलावो पाव मलोवा आप त्याग संत सत संग समावो साथ साथ न विसरे अनकते न तावो सफल दर्शन गुर पेटिए मन मोह मटावो सत संतोख दया धर्म सिंगार बनावो सफल सुहाग सफल सुहाग नानका प्रेम प्रपाओ बिलावल महला पंजवा अटल वचन साधु जना साब मैं प्रगटाया जी जन हुआ साध संग तिस पेटे हर राया ए प्रतीत गोविंद की जप हर सुख पाया अनेक बाता सब कर रहे गुर कर लै आया राओ सरन परे की राखता नहीं सहसाया कर्म भूमर नाम बोए अवसर लोबाया अंतर जामी आप राव सब करे कराया पतत पनीत घटे कंठा कर बिरदाया मत भूलो मनुख जन माया परमाया नानक तिस प्री राग सी जो प्रा पहराया बिलावल महला पंजवा माटी ते जिन साजिया कर दुर्लभ देहे अनेक चितर मैं मन मैं टके निर्मल दिसते क्यों बिसरे प्रमने ते जिसके गुणे हे प्राप्त अज रहे ज्ञान स्यों सो रलगे खेराओ सिमरो सिमरो सास सास मत बिलम करे हे छोड़ पर पंच प्रभ स्यों रचो तज कूड़े ने जिन अनेक एक बो रंग किए है हो सी हे कर सेवा तिस पार ब्रह्म गुर ते मतले उचे ते उचा वड्डा सब संग बरने दास दास को दासरा नानक कर ले बिलावल महला पंजवा एक टेक गोविंद की त्यागी अन्यास सब ऊपर समरथ प्रभ पूरन गुणतास जन का नाम आधार है प्रभु सरनी पाए परमेश्वर का आसरा संतन मन माहे राओ आप रखे अप देव सी आप पारे दीन दयाल कृपा निधे सा सास मारे करना हर जो कर रहा साई वड्याई गुरपूरे उपदेशया सुख समर जाई चिंत्या देसा गंत जन हुकम पछाता न पी से न छोड़ जाए नानक रंग राता बिलावल महला पंजवा महा तप्त पै पई शांत पर सत भाव नाठे अंधकूप में गलत थे कांडे दे हाथे ओए हमारे साजना उनकी रेन जिन भेट तो हुआ सुखी जी दान देन राओ परा पूर्वला लिखिया मिलिया अबकाए बस्त संग अर साधके पूरन आसाए पै बिन से तै लोक के पाए सुख थान दया करी समरथ गुर बख्शिया मन नाम नानक की तू प्रभ टेक नानक की तू टेक प्रभ तेरा आधार कर्ण कारण समरथ प्रभ अगम अपार बिलावल महला पंजवा सोई मलीन दीन हीन जिस प्रभ बिसराना करने हार न बूझई आपे गणे बगाना दुख तदे जद विसरे सुख प्रभ चित आए संतन की आनंद हो नित हर गुण गाए राओ ऊचे ते नीचा करे नीच खिन मैं थापे कीमत कही न जाइए ठाकर प्रतापे पेखत लीला रंग रूप चलने दिन आया सुपने का सुपना पिया संग चलिया कमाया करन कारण समरथ प्रभ तेरी सरनाई होर दिन सिर नानक जपे सत सत बजाई बिलावल महला पंजवा जाटो होए शीस कर कर पंख पलाहो बार जाओ लख बेरिया दर्श भेख जिवावो करो मनोरथ मने माए अपने प्रभ के पावो देव सोनी साध से बीजन टू लावो राहो अमृत गुण संत बोलते सुन मने पलावो ਊਆ ਰਸਮੈ ਸ਼ਾਂਤ ਤ੍ਰਿਪਤ ਹੋਏ ਬਲੇ ਜਲ ਜਲਨ ਬਜਾਵੋ ਜਪ ਭਗਤ ਕਰੇ ਸੰਤ ਮੰਡਲੀ ਤਿੰਨ ਮਿਲੇ ਅਰਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬੈਠਤ ਜਪੋ ਨਾਮ ਇਹ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ ਬਿਲਾਵਲ ਮਹਲਾ ਪੰਜਵਾਂ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕੇ ਸੰਗ ਵਸੇ ਵਡਭਾਗੀ ਪਾਏ ਸੁਣ ਸੁਣ ਜਿਵੇਂ ਦਾਸ ਤੂੰ ਬਾਣੀ ਜਨੇ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਾਓ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬਜਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਜਨਮ ਮਰਨ ਦੋ ਕਾਟਿਆ ਸੁਖ ਤਾਂ ਥਾਨ ਪਾਇਆ ਕਾਟੀ ਸਿਲਕ ਪਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕੁਛ ਸਭ ਪ੍ਰਭ ਕੇ ਸਾਥ ਸਰਬ ਸੁਖ ਨਾਨਕ ਪਏ ਸੰਗ ਸੰਤਨ ਸਾਥ ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟੇ ਆਪ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਮਨ ਜੋਗ ਰਹਾਓ ਔਖਤ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੇ ਸਾਧ ਸੰਗਤ ਮਨ ਤਨ ਨੀ ਦੇ ਫਿਰ ਦੁੱਖ ਨ ਜਾਪੇ ਹਰ ਹਰ ਹਰ ਹਰ ਜਾਪੀਏ ਅੰਤਰ ਲਿਵ ਲਾਈ ਕਿਲ ਵਿਖ ਉਤਰੇ ਸ਼ੁੱਧ ਹੋਏ ਸਾਧੂ ਸਰਨਾਈ ਸੁੰਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਮਹਾਂ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਪੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਨਸੇ ਪਰੰਪਰਾਤ ਗੁਰਪੂਰਾ ਜਸ ਪੇਟਿਆ ਤਾਂ ਕੇ ਸੁਖ ਪਰਵੇਸ਼ ਮਨ ਕੀ ਮਤ ਤਿਆਗੀਏ ਸੁਣੀਏ ਉਪਦੇਸ਼ ਰਾਓ ਸਿਮਰਤ ਸਿਮਰਤ ਸਿਮਰੀਏ ਜੋ ਪੁਰਖ ਦਤਾਰ ਮਨ ਤੇ ਕਬੂ ਨ ਵਿਸਰੇ ਸੋ ਪੁਰਖੇ ਅਪਾਰ ਚਰਨ ਕਮਲ ਸਿਉ ਰੰਗ ਲਗਾ ਚਰਚ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸੇਵ ਨਿਧ ਨਿਧਾਨ ਅੰਮ੍ਰਿਤ ਪਿਆ ਮੰਤ ਆਨੰਦ ਨਾਨਕ ਕਬੂ ਨ ਵਿਸਰੇ ਪ੍ਰਭ ਪਰਮਾਨੰਦ ਬਿਲਾਵਲ ਮਹੱਲਾ ਪੰਜਵਾਂ ਤ੍ਰਿਸ਼ਨਾ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਥਿਤ ਪਾਈ ਆਨੰਦ ਪਿਆ ਗੁਰ ਕਿਨੇ ਧਰਮਾ ਗੁਰਪੂਰਾਇਆ ਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਿਆ ਪਾਇਆ ਸੁਖਬੀਰ ਰਾਓ ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾ ਸਿਆ ਤਾਂ ਕਾ ਚਰਜ ਸੁਵਾਦ ਆਪ ਮੁਕਤ ਸੰਗੀਤ ਰੇ ਕੁਲ ਕਟੰਬ ਉਦਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਨਾਥ ਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਪਈ ਦੱਸ ਆਪਣਾ ਕੀਨ ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾਂ ਕੇ ਆਸਰਾ ਨਾਹੀ ਠਾਉ ਤਾਂ ਦਿਵਾਨ ਪਰਿਵਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪੱਚੇ ਚਮਕਾਲ ਗਰੀਸੇ ਰਾਓ ਸੰਤਾਂ ਏਕ ਧਿਆਵਨਾ ਦੂਸਰ ਕੋ ਨਾਹੇ ਇੱਕ ਸਿਆਗੇ ਬੇਨਤੀ ਰਵਿਆ ਸਰਬਥਾਏ ਕਥਾ ਪਰਾਤਨ ਇਉਂ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕੋ ਪੋ ਨਾਹੇ ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟੇ ਸੋ ਪ੍ਰਭ ਜਾਂ ਕੇ ਕਲ ਹਾਥ ਅਵਰ ਕਰਮ ਨਹੀਂ ਛੁੱਟੀਏ ਰਾਖੋ ਹਰ ਨਾਥ ਤੋ ਸਰਨਾਗਤ ਮਾਧਵੇ ਪੂਰਨ ਦਿਆਲ ਛੁੱਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਾਓ ਆਸਾ ਭਰਮ ਵਿਕਾਰ ਮੋਹ ਇਨ ਮੋਲ ਬਾਨਾ ਝੂਠ ਸਮਗਰੀ ਮਨ ਵਸੀ ਪਰ ਬ੍ਰਹਮ ਨ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀਤ ਮਾਰੇ ਜਿਉਂ ਤੋ ਰਾਖੇ ਤਿਉਂ ਰਵਾਂ ਪ੍ਰਭ ਅਗਮਿਆ ਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇਉ ਆਪਣਾ ਨਾਮ ਨਾਨਕ ਤਰਗੇ ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮਹੱਲਾ ਪੰਜਵਾਂ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਇਆ ਨਰਕ ਕੀ ਰੀਤ ਮਨ ਖੁੱਟ ਹਰ ਤੇਰਾ ਨਹੀਂ ਵਿਸਵਾਸ ਤੁਮਾ ਉਤਮਾਦਾ ਪਰ ਕਾ ਭੇਖਰ ਤੋਂ ਛੁੱਟੇ ਜੋ ਉੱਪਰ ਲਾਦਾ राव जप तप संयम तुम खंडे जम ते दुख डांड सिमरे नाही जोन दुख निरल जे पांड हर संग सहाई मां मीत स्यों पेर पीत विद्या पंच बटवारी उपजो मां खेत नानक तिन संतन शरणागति जिस मन वस कीना तन धन सर्वस अपना प्रवजन को दीना। बिलावल महला पंजवां उद्यम करते आनंद प्या सिमरत सुख सार जप जप नानम गोविंद का पूरन बेचार चरण कमल गुर के जप तार जप हो जीवा पर ब्रह्म रत ते मुख अमृत पीवा राहो जी जंत सब सुख बसे सब के मन लोच पर उपकार नित चित बदे नाई पोच कुछ पोच तन सुथान बसंत तन जय जपिए नाम कथा कीर्तन रत गणा सुख सहज विश्राम मन ते करे न विसरे अनाथ को नाथ नानक प्रभ सरनाती जाके सब किसे हाथ। बिलावल महला पंजवा जिंतु बंद कर छोड़िया पुन सुख में पाया सदा सिमर चरनार बिंद शीतल हताया जीव त्या अथवा मुया किस काम नावे जिन्हें रचन रचाया को त्यों रंग लावे राओ रे प्राणी उसन सीत करता करे काम ते काडे कीरी ते हस्ती करे टूटा ले गांडे अंडा जे रसे तजुत पजा प्रभ की किरत किरत कमावन सर्व फल रावे हर नृत हम ते कछुर ओमना सरन प्रभ साध मोह मगन कूप अंत ते नानक गुर काड। बिलावल महला पंजवा खोजत खोजत मैं फिरा खोजो बन बान अचल छेद अपेद प्रभ ऐसे भगवान कब देखो प्रभ अपना आत्म के रंग जागन ते सुपना भला बसिए प्रभ संग राओ वर्ण आश्रम शास्त्र सुनो दर्शन की प्यास रूप न रेखन पंच तत ठाकर अविनाश उस रूप संतन कह विरलस जोगीसर कर कृपा जाको मिले तन तन ते ईश्वर सो अंतर सो बारे बिनसे तय परमा नानक तिस प्रपेटिया जाके पूरन करमा। बिलावल महला पंजवा जी जंत सो प्रसन्न पै देख प्रताप करो तारे सतगुरु कर हार आप खात खर्चत नेबत रहे गुर शब्द अखूट पूरन पई समगरी कबू नहीं टूट रहो भगत राधे एक रंग गोबिंद कपाल राम नाम तन संचया जांका नहीं सुमार सरन परे प्रभ तेरिया प्रभ की वडियाई नानक अंत न पाइये बेअंत गुसाई। बिलावल महला पंजवा सिमर सिमर पूर्ण प्रभ कार्ज पै रास करतार पर करता से संतन के पास राहो बिगन को लागता गुर पै अरदास रखवाला गोविंद राय भगतन की रास टोट न आवे कदे मूल पूरन भंडार चरण कमल मन तन बसे प्रभ अगम अपार बस्त कामत सब सुखी किस मोहन दिसे संत प्रसाद पेटे प्रभु पूरन जगदीचे जय जयकार सबे करे सचथान सुहाया जप नानक नाम निदान सुख पूरा गुर पाया। बिलावल महला पंजवा हर हर हरे अराधिये होइए अरोग राम चंद की लष्ट का जन मारिया रोग राओ गुर पूरा हर जापिए नित कीजे भोग साध संगत कह वार ने मिलिया संयोग जे सिमरत सुख पाई है बिन से वियोग नानक प्रभ शरणागति करन कारण जोग। राग बिलावल महला पंजवा दो पदी कर पंजवा एक ओंकार सतगुर प्रसाद अवर पाप सब त्यागिया दारू नाम लिया ताप पाप समिते रोग शीतल मन पया गुरपुराया राध्या सगला दुख गया राखन हारे राखिया अपनी करमया राहो बां पकड़ प्रभ काढ़िया की नाप नया सिमर सिमर मन तन सुखी नानक निरपया। बिलावल महला पंजवा कर तुर मस्तक थापिया नम दीनो दान सफल सेवा पर ब्रह्म कीता की नहीं हान आपे ही प्रभ राखदा भगतन की आन जो जो चितवे साध जन जो लेता मान राओ सरन ते चरनार बिंद जन प्रभ के प्राण सहज सुभाए नानक मिले ज्योति ज्योत समान। बिलावल महला पंजवा चरण कमल का आसरा दीनो प्रभ आप ਪ੍ਰਭ ਸਰਨਾਗਤ ਜਨ ਪ੍ਰੇਤਾਂ ਕਾ ਸਦ ਪ੍ਰਤਾਪ ਰਾਖਣ ਹਾਰੇ ਅਪਾਰ ਪ੍ਰਭਤਾਂ ਕੀ ਨਿਰਮਲ ਸੇਵ ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ ਰਾਓ ਸਦਾ ਸਦਾ ਹਰ ਧਿਆਈਏ ਕਿਛ ਬਿਘਨ ਲਾਗੇ ਨਾਨਕ ਨਾਮ ਸਲਾਈਏ ਪੈ ਦੁਸ਼ਮਨ ਪਾਗੇ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਅਰਾਧੀਏ ਮਿਲ ਸਾਧ ਸਮਾਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਪਾਗੇ ਰਾਮ ਨਾਮ ਜੋ ਜਨ ਜਪੇ ਅੰਦਿਨ ਸਦ ਜਾਗੇ ਤੰਤ ਮੰਤ ਨੇ ਜੋਈ ਤਿਤ ਚਾਖ ਨ ਲਾਗੀ ਰਾਓ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੇ ਅਨੰਦ ਮੰਗਣ ਰਾਸ ਰਾਮ ਰੰਗ ਨਾਨਕ ਸਰਨਾਗੇ ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੇ ਜੋ ਕਹੇ ਸੁਕਰਨਾ ਪੈ ਪ੍ਰਸੰਨ ਗੋਪਾਲ ਰਹੇ ਪਉ ਕਿਛੂ ਨ ਕਰਨਾ ਦੁਖ ਨ ਲਾਗੇ ਕਦੇ ਤੁਧ ਪਾਰ ਬ੍ਰਹਮ ਚਿਤਾਰੇ ਜਮਕੰਕਰ ਨੇੜ ਨਾ ਆਵਈ ਗੁਰਸਿੱਖ ਪਿਆਰੇ ਰਾਓ ਕਰਨ ਕਾਰਨ ਸਮਰੱਥ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁਖ ਠਾਓ ਵਿਸ਼ਰਾਮ ਪਏ ਮਿਲ ਸਾਧ ਸੰਗ ਤੇ ਬੌੜ ਨਤਾਓ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ ਆਨੰਦ ਸੁਖ ਮੰਗਲ ਬਣੇ ਭੇਕਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਤੁਨੇ ਬਣਿਓ ਸੁਆਓ ਨਾਨਕ ਪ੍ਰਭ ਸੋ ਪ੍ਰਸੰਨ ਪੈ ਬਾਛਤ ਫਲ ਪਾਓ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗਟ ਸਾਸ ਰਹੋ ਮਾਤ ਪਿਤਾ ਬੰਦਪ ਤੂਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਸਾਸ ਬਿਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਏ ਸਮਲਾ ਮਨਾਵੇ ਸਾਧੂ ਸਾਧੂ ਮੁਖ ਤੇ ਕਹਿ ਸੁਨਦਾਸ ਮਲਾਵੇ ਸੁਖ ਸਹਿਜ ਕਲਿਆਣ ਰਸ ਪੂਰੇ ਗੁਣ ਕੀਨ ਜੀ ਸਗਲ ਦਿਆਲ ਪੈ ਹਰ ਹਰ ਨਾਮ ਚੀਨ ਰਹਾਓ ਪੂਰ ਰਿਓ ਸਰਬੱਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਭੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਨੀ ਦਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਤੁਝੇ ਨ ਜੋਹੇ ਕੋ ਮੀਤ ਜਾਂ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ ਰਾਓ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨਤੀ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤੁਮ ਹੋਏ ਨਿਚਿੰਦ ਰਾਓ ਸਗਲ ਮਨੋਰਥ ਪ੍ਰਭ ਕੀਏ ਪੇਟੇ ਗੁਰਦੇਵ ਜੈ ਜੈ ਕਾਰ ਜਗਤ ਮੈਂ ਸਫਲ ਜਾਂ ਕੀ ਸੇਵ ਊਚ ਅਪਾਰ ਅਗਨੰਤ ਹਰ ਸਭ ਜੀ ਜੀ ਹਾਥ ਨਾਨਕ ਪ੍ਰਭ ਸਰਨਾਤੀ ਜਤ ਕਤ ਮੇਰੇ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰਪੁਰਾਇਆ ਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮਜਾਲ ਦੁਖ ਭੁਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਾਓ ਜਲਨ ਬੁਝੀ ਸੀਤਲ ਪੈ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾਵਟ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲਤਾਨ ਪੂਰਨ ਪੈ ਕਾਮ ਉਹ ਨਾਠਾ ਪ੍ਰਮਿਟ ਗਿਆ ਰਵਿਆ ਨਿਤ ਰਾਮ ਸਾਜਨਾ ਕੇ ਸੰਗ ਬਸ ਸੁਖ ਸਹਿਜ ਵਿਸ਼ਰਾਮ ਸਾਈ ਕੜੀ ਸਿਲਖਣੀ ਸਿਮਰਤ ਹਰ ਨਾਮ ਰਾਓ ਪ੍ਰਗਟ ਪੈ ਸੰਸਾਰ ਮੈਂ ਫਿਰ ਤੇ ਪੈ ਨਾਮ ਨਾਨਕ ਤੇ ਸਰਨਾਗਤੀ ਘਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਆਪ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪੇ ਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮਿਰ ਪਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਰ ਬ੍ਰਾਂਜਨ ਸੇਵਿਆ ਅੰਦਿਨ ਰੰਗਰਾਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਪਈ ਆਸ ਸੁਖ ਪਾਇਆ ਰਸਾਦ ਸੰਗ ਸਿਮਰਤ ਗੁਣਤਾਸ ਰਾਓ ਸੁਣ ਸਵਾਮੀ ਅਰਦਾਸ ਜਾਨ ਤੁਮੇ ਅੰਤਰ ਜਾਮੀ ਥਾਂਤ ਨੰਤਰ ਰਵ ਰਹਿ ਨਾਨਕ ਕੇ ਸਵਾਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਓ ਨ ਲੱਗੀ ਪਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨ ਪਾਈ, ਸਤਿਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ, ਰਾਮ ਨਾਮ ਔਖਦ ਆਏ ਕਾਲਿ ਵਲਾਈ ਰਾਓ, ਰੱਖ ਲਈਏ ਤਿੰਨ ਰਾਖਣ ਹਾਰ ਸਭ ਯਾਦ ਮਿਟਾਈ, ਕੋ ਨਾਨਕ ਕਿਰਪਾ ਪਈ ਪ੍ਰਭੈ ਸਾਈ। ਬਿਲਾਵਲ ਮਹੱਲਾ ਪੰਜਵਾਂ, ਆਪਣੇ ਬਾਲਕ ਆਪ ਰੱਖੀਅਨ ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜਨੰਦ ਪੈ ਪੂਰਨ ਪਈ ਸੇਵ, ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿਆਪ, ਰੋਗ ਮਿਟਾਏ ਜਵਾਲੀਅਨ ਜਾਂ ਕਾ ਵੱਡ ਪ੍ਰਤਾਪ, ਦੁੱਖ ਹਮਾਰੇ ਬਖਸ਼ੀਅਨ ਆਪਣੀ ਕਲਤਾਰੀ, ਮਨ ਬਾਛਤ ਫਲ ਦਿੱਤੀ ਹੈ ਨਾਨਕ ਬਲਿਹਾਰੀ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੀ ਦੋ ਪਦੀ ਘਰ ਛੇਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਮੇਰੇ ਮੋਹਨ ਸਰਵਨੀਏ ਨ ਸੁਣਾਏ, ਸਾਗਤ ਗੀਤ ਨਾਦ ਧੁਨ ਗਾਵੰਦ ਬੋਲ ਬੋਲ ਜਾਏ ਰਹਾਓ, ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ, ਅਭੇ ਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ, ਰਸਨਾ ਅਗੇ ਅਗੇ ਗੁਣ ਰਾਤੀ, ਨੈਣ ਦਰਸ ਰੰਗ ਲਾਏ, ਹੋ ਕਿਰਪਾਲ ਦੀਨ ਦੁਖ ਭੰਜਨ, ਮੋ ਚਰਨ ਰਿਦੇ ਵਸਾਏ, ਸਭੂ ਤਲੇ ਤਲੇ ਸਭੀ ਉੱਪਰ ਇਹ ਦਿਸ਼ਟ ਦਿਸ਼ਟ ਆਏ, ਅਭਿਮਾਨ ਖੋਏ ਖੋਏ ਖੋਈ, ਹੋ ਕੋ ਸਤਿਗੁਰ ਮੰਤਰ ਦੜਾਏ, ਅਤੁੱਲ ਅਤੁੱਲ ਅਤੁੱਲ ਨ ਤੁਲ ਗਏ ਭਗਤ ਵਿਸ਼ਾਲ ਕਿਰਪਾਏ, ਜੋ ਜੋ ਚਰਨ ਪਰਿਓ ਗੁਰੂ ਨਾਨਕ ਅਭੇ ਦਾਨ ਸੁਖ ਪਾਏ। ਬਿਲਾਵਲ ਮਹੱਲਾ ਪੰਜਵਾਂ, ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ, ਨਮਸਕਾਰ ਡੰਡੋਤ ਬੰਦਨਾ ਅਨਕ ਵਾਰ ਜੋ ਬਾਰੇ ਰਾਓ, ਉਠਤ ਬੈਠ ਸੋਵਤ ਜਾਗਤ ਏ ਮਨ ਤੁਝੇ ਚਿਤਾਰੇ, ਸੁਖ ਦੁਖ ਇਸ ਮਨ ਕੀ ਬਿਰਤਾ ਤੁਝੀ ਆਗੇ ਸਾਰੇ, ਤੂੰ ਮੇਰੀ ਓਟ ਬਲਬ ਤਨ ਤੁਮਹੀ ਤੁਮ ਪਰਵਾਰੇ, ਜੋ ਤੁਮ ਕਰੋ ਸੋਈ ਭਲ ਅਮਰੇ, ਪਿਖ ਨਾਨਕ ਸੁਖ ਚਰਨਾਰੇ। ਬਿਲਾਵਲ ਮਹੱਲਾ ਪੰਜਵਾਂ, ਸੁਨੀਅਤ ਪ੍ਰਾਪਤ ਹੋ ਸਗਲ ਉਧਾਰਨ, ਮੋਹ ਮਗਨ ਪਤ ਸੰਗ ਪ੍ਰਾਣੀ, ਐਸੇ ਮਨੇ ਬਸਾਰਨ ਰਾਓ, ਸੰਚ ਬਿਖਿਆ ਲੈ ਗ੍ਰਾਸ ਕੀਨੀ, ਅੰਮ੍ਰਿਤ ਮਨ ਤੇ ਡਾਰਨ, ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਧਾਰਨ, ਇੰਤੇ ਕਾਢ ਲਿਓ ਮੇਰੇ ਸਵਾਮੀ ਹਰ ਭਰੇ ਤੁਮ ਸਾਰਨ, ਨਾਨਕ ਕੀ ਬੇਨਤੀ ਪ੍ਰਭੈ ਸਾਧ ਸੰਗ ਰੰਗ ਤਾਰਨ। ਬਿਲਾਵਲ ਮਹੱਲਾ ਪੰਜਵਾਂ, ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ ਤੁਨ ਪੁਰ ਰਹੀ ਦਿਨ ਸਰਾਤ ਰਹਾਓ, ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮੇ ਆਪਣੇ ਕੀ ਕੀਨੀ ਦਾਤ, ਆਠ ਪੈਰ ਗੁਣ ਗਾਵਤ ਪ੍ਰਭ ਕੇ, ਕਾਮ ਕਰੋ ਦੇਸ ਤਨ ਤੇ ਜਾਤ, ਤ੍ਰਿਪਤ ਅਗਾਏ ਭੇਖ ਪ੍ਰਭ ਦਰਸਨ, ਅੰਮ੍ਰਿਤ ਹਰਸ ਭੂਗਨ ਕਾਤ, ਚਰਨ ਚਰਨ ਨਾਨਕ ਪ੍ਰਭ ਤੇਰੀ, ਤੇ ਕਰ ਕਿਰਪਾ ਸਾਧ ਸੰਗ ਮਲਾਤ। ਬਿਲਾਵਲ ਮਹੱਲਾ ਪੰਜਵਾਂ, ਰੱਖ ਲਈਏ ਆਪਣੇ ਜਨ ਆਪ, ਕਰ ਕਿਰਪਾ ਹਰ ਹਰ ਨਾਮ ਦੀਨੋ, ਬਿਨਸ ਗਏ ਸਭ ਸੁਖ ਸੰਤਾਪ ਰਹਾਓ, ਗੁਣ ਗੋਬਿੰਦ ਗਾਵੇ ਸਭ ਹਰ ਜਨ, ਰਾਗ ਰਤਨ ਰਸਨਾ ਅਲਾਪ, ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਰਾਮ ਰਸੈਨ ਆਤਮ ਤਰਾਪ, ਚਰਨ ਗਏ ਸਰਨ ਸੁਖਦਾਤੇ, ਗੁਰ ਕੈ ਬਚਨ ਜਪੇ ਹਰ ਜਾਪ, ਸਾਗਰ ਤਰੇ ਪਰਮ ਪੈ ਬਿਨਸੇ, ਕਉ ਨਾਨਕ ਠਾਕਰ ਪ੍ਰਤਾਪ। ਬਿਲਾਵਲ ਮਹੱਲਾ ਪੰਜਵਾਂ, ਤਾਪ ਲਾਇਆ ਗੁਰ ਸਿਰਜਣਹਾਰ, ਸਤਿਗੁਰੇ ਆਪਣੇ ਕੋਬਲ ਜਾਈ, ਜਿਨ ਪੈਜ ਰੱਖੀ ਸਾਰੇ ਸੰਸਾਰ ਰਾਓ, ਕਰ ਮਸਤਕ ਧਾਰ ਬਾਲਕ ਰਖ ਲੀਨੋ, ਪ੍ਰਭ ਅੰਮ੍ਰਿਤ ਨਾਮਾ ਰਸ ਦੀਨੋ, ਦਾਸ ਕੀ ਲਾਜ ਰੱਖੀ ਮਿਹਰਵਾਨ, ਗੁਰੂ ਨਾਨਕ ਬੋਲੇ ਦਰਗੇ ਪਰਵਾਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੀ ਕਰ ਸਤਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ ਉਚਾਰੋ ਦੀਪਾ, ਬਿਨਸਿਉ ਅੰਧਕਾਰ ਤੈ ਮੰਦਰ ਮੰਦਰ ਰਤਨ ਕੋਠੜੀ, ਖੁੱਲੀ ਅਨੂਪਾ ਰਾਓ, ਬਿਸਮਨ ਬਿਸਮ ਭੈ ਜੋ ਭੇਖੋ, ਕਹਿ ਨ ਜਾਏ ਵਡਿਆਈ, ਮਗਨ ਭੈ ਉਹਾਂ ਸੰਗ ਮਾਤੇ, ਓਤ ਪੋਤ ਲਪਟਾਈ, ਆਲ ਜਾਲ ਨਹੀਂ ਕਛੂ ਜੰਜਾਰਾ, ਅਬਿਦ ਨਹੀਂ ਪੂਰਾ, ਉੱਚ ਨੀ ਉੱਚ ਬੀਚ ਨਹੀਂ ਖੀਚਾ, ਹੋ ਤੇਰਾ ਤੂੰ ਮੇਰਾ, ਏਕ ਅੰਕਾਰ ਏਕ ਪਸਾਰਾ, ਏਕੇ ਅਪਰੇ ਅਪਾਰਾ, ਏਕ ਬਿਸਤੀਰਨ ਏਕ ਸੰਪੂਰਨ, ਏਕੇ ਪ੍ਰਾਣ ਅਧਾਰਾ, ਨਿਰਮਲ ਨਿਰਮਲ ਸੁੱਚਾ ਸੁੱਚੋ, ਸੁੱਚਾ ਸੁੱਚੋ ਸੁੱਚਾ, ਅੰਤ ਨਯੰਤਾ ਸਦਾ ਬੇਅੰਤਾ, ਕਉ ਨਾਨਕ ਉੱਚੋ ਉੱਚਾ। ਬਿਲਾਵਲ ਮਹੱਲਾ ਪੰਜਵਾਂ, ਬਿਨਾ ਰਕਾਮਨ ਆਵਤ ਹੈ ਜਾਂ ਸਿਉ ਰਾਚ ਮਾਚ ਤੁਮ ਲਾਗੇ, ਉਹ ਮੋਨੀ ਮਹਾਵਤ ਹੈ ਰਾਹੋ, ਕਣਕ ਕਾਮਨੀ ਸੇਜ ਸੋਹਣੀ ਛੋੜ ਕਿਨੇ ਮੈਂ ਜਾਵਤ ਹੈ, ਉਰਜ ਉਰ ਇੰਦਰੀ ਰਸ ਪ੍ਰੇਰਿਓ ਵਿਖੇ ਠਕੌਰੀ ਖਾਵਤ ਹੈ, ਤਿਨ ਕੋ ਮੰਦਰ ਸਾਜ ਸਵਾਰਿਓ ਪਾਵ ਕਤਲੇ ਜਰਾਵਤ ਹੈ, ਐਸੇ ਗੜ ਮੈਂ ਐਠੇ ਅਟੀਲੋ ਫੂਲ ਫੂਲ ਕਿਆ ਪਾਵਤ ਹੈ, ਪੰਚ ਰੂਤ ਮੂਡ ਪਰ ਨਾਠੇ ਕੇਸ ਗਏ ਫਿਰਾਵਤ ਹੈ, ਦਿਸ਼ਟ ਆਵਤ ਅੰਧ ਗਿਆਨੀ ਸੋਏ ਰਹਿ ਮਦਮਾਵਤ ਹੈ, ਜਾਲ ਪਸਾਰ ਚੋਗ ਬਿਸਤਾਰੀ ਪੰਖੀ ਜਿਉ ਫੁਆਵਤ ਹੈ, ਕੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਧਿਆਵਤ ਹੈ, ਬਿਲਾਵਲ ਮਹੱਲਾ ਪੰਜਵਾਂ। ਹਰ ਹਰ ਨਾਮ ਅਪਾਰ ਅਮੋਲੀ, ਪ੍ਰਾਨ ਪਿਆਰੋ ਮਨ ਉਧਾਰੋ, ਚਿਤ ਤੋ ਜੈਸੇ ਪਾਣ ਅਤੋਲੀ ਰਾਓ, ਸਹਿਜ ਸਮਾਇਓ ਗੁਰੇ ਬਤਾਇਓ, ਰੰਗ ਰੱਤੀ ਮੇਰੀ ਤਨ ਕੀ ਚੋਲੀ, ਪ੍ਰਿਯ ਮੁਖ ਲਾਗੋ ਜੋ ਵਡ ਪਾਗੋ, ਸਵਾਗ ਹਮਾਰੋ ਕਤੋ ਨ ਡੋਲੀ, ਰੂਪ ਨ ਧੂਪ ਨ ਗੰਧ ਨ ਦੀਪਾ, ਓਤ ਪੋਤ ਅੰਗ ਸੰਗ ਅਮੋਲੀ, ਕਹੋ ਨਾਨਕ ਪ੍ਰਿਯ ਰਵੀ ਸੁਹਾਗਨ, ਅਤਨੀ ਕੀ ਮੇਰੀ ਬਣੀ ਖਟੋਲੀ। ਬਿਲਾਵਲ ਮਹੱਲਾ ਪੰਜਵਾਂ। ਗੋਬਿੰਦ ਗੋਬਿੰਦ ਗੋਬਿੰਦ ਮਈ, ਜਬ ਤੇ ਭੇਟੇ ਸਾਧ ਦਿਆਰਾ, ਤਬ ਤੇ ਦੁਰਮਤ ਦੂਰ ਪਈ ਰਹੋ, ਰਹਾਉ ਪੂਰਨ ਪੂਰਿਓ ਸੰਪੂਰਨ, ਸੀਤਲ ਸ਼ਾਂਤ ਦਿਆਲ ਦਈ, ਕਾਮ ਕਰੋ ਤ੍ਰਿਸ਼ਨਾ ਹੰਕਾਰਾ, ਤਾਂ ਤੇ ਹੋਏ ਸਗਲ ਖਈ, ਸਤ ਸੰਤੋਖ ਦਇਆ ਧਰਮ ਸੁੱਚ, ਸੰਤਨ ਤੇ ਮਤ ਲਈ, ਤ੍ਰਿਸ਼ਨਾ ਹੰਕਾਰਾ ਤਾਂ ਤੇ ਹੋਈ ਸਗਲੀ ਖੋਈ, ਸਤ ਸੰਤੋਖ ਦਇਆ ਧਰਮ ਸੁੱਚ, ਸੰਤਨ ਤੇ ਮਤ ਲਈ, ਕਹੋ ਨਾਨਕ ਜਿਨ ਮਨੋ ਪਛਾਨਿਆ, ਤਿਨ ਕੋ ਸਗਲੀ ਸੋਚ ਪਈ। ਬਿਲਾਵਲ ਮਹੱਲਾ ਪੰਜਵਾਂ। ਕਿਆ ਹਮ ਜੀ ਜੰਤ ਵਿਚਾਰੇ, ਵਰਨ ਸਾਕੇ ਕਰਮਾਈ, ਬ੍ਰਹਮੇ ਚ ਸਿੱਧ ਮੁਨਿੰਦਰਾ, ਬੇਅੰਤ ਠਾਕਰ ਤੇਰੀ ਗਤ ਨਹੀਂ ਪਾਈ, ਕਿਆ ਕਥੀਏ ਕਿ ਕਥਨ ਨ ਜਾਈ, ਜੈ ਜੈ ਦੇਖਾ ਤੈਰੇ ਅਸਮਾਈ, ਰਹਾਓ ਜਹਾਂ ਮਹਾਂ ਪਿਆਨ ਦੁਖ ਜਮ ਸੁਣੀਏ, ਤੇ ਮੇਰੇ ਪ੍ਰਭ ਤੂੰ ਸਹਾਈ, ਸਰਨ ਭਰਿਓ ਹਰ ਚਰਨ ਗਏ ਪ੍ਰਭ, ਗੁਰੂ ਨਾਨਕ ਕੋ ਬੂਝ ਬਜਾਈ। ਬਿਲਾਵਲ ਮਹੱਲਾ ਪੰਜਵਾਂ। ਅਗਾਮ ਰੂਪ ਅਵਨਾਸੀ ਕਰਤਾ, ਪਤਤ ਭੇਤ ਇੱਕ ਨਿਮਖ ਜਪਾਈਏ, ਅਚਰਜ ਸੁਨਿਓ ਪ੍ਰਾਪਤ ਭੇਟ ਲੇ, ਸੰਤ ਚਰਨ ਚਰਨ ਮਨ ਲਾਈਏ, ਕਿਤ ਵਿਧੀਏ ਕਿਤ ਸੰਜਮ ਪਾਈਏ, ਕਹ ਸੁਰਜਨ ਕਿਤ ਜੁਗਤੀ ਧਿਆਈਏ, ਰਾਓ ਟੇਕ ਤੇਰੇ ਕਨਾਈਏ। ਬਿਲਾਵਲ ਮਹੱਲਾ ਪੰਜਵਾਂ। ਸੰਤ ਸਰਨ ਸੰਤ ਟਹਿਲ ਕਰੀ, ਤੰਦ ਬੰਦ ਅਰ ਸਗਲ ਜੰਜਾਰੋ, ਅਵਰ ਕਾਜ ਤੇ ਛੂਟ ਪਰੀ ਰਾਓ, ਸੂਖ ਸਹਿਜ ਅਰ ਕਨੁ ਆਨੰਦਾ, ਗੁਰ ਤੇ ਪਾਇਓ ਨਾਮ ਹਰੀ, ਐਸੋ ਹਰ ਜਨ ਬਰਨ ਸਾਕੋ, ਗੁਰ ਪੂਰੇ ਮੇਰੀ ਉਲਟ ਤਰੀ, ਭੇਖੋ ਮੋਨ ਸਭ ਕੇ ਸੰਗੈ, ਉਹਨਾਂ ਕਾਉ ਸਗਲ ਭਰੀ, ਪੂਰਨ ਪੂਰਿਓ ਕਿਰਪਾ ਨਿਧ, ਕਹੋ ਨਾਨਕ ਮੇਰੀ ਪੂਰੀ ਭਰੀ। ਬਿਲਾਵਲ ਮਹੱਲਾ ਪੰਜਵਾਂ। ਮਨ ਕਿਆ ਕਹਿਤਾ ਹੋ ਕਿਆ ਕਹਿਤਾ, ਜਾਣ ਪ੍ਰਵੀਨ ਠਾਕਰ ਪ੍ਰਭ ਮੇਰੇ, ਤੇ ਸਿਆਗੇ ਕਿਆ ਕਹਿਤਾ ਰਾਓ, ਅਣਬੋਲੇ ਕੋ ਤੋਈ ਪਛਾਨੇ, ਜੋ ਜੀ ਅਨ ਮੈਂ ਹੋਤਾ, ਰੇ ਮਨ ਕਾਏ ਕਾਂ ਲੋ ਕੱਢ ਕੇ, ਜੈ ਭੇਖਤ ਹੀ ਸੁਨਤਾ, ਐਸੋ ਜਾਨ ਪਏ ਮਨੰਦ, ਆਨ ਬੀਓ ਕਰਤਾ, ਕਹੋ ਨਾਨਕ ਗੁਰ ਪੋਏ ਦਿਆਰਾ, ਹਰ ਰੰਗ ਕਬੂਲ ਲੈਤਾ। ਬਿਲਾਵਲ ਮਹੱਲਾ ਪੰਜਵਾਂ। ਨਿੰਦਕ ਐਸੇ ਹੀ ਚਰ ਭਰੀਏ, ਇਹ ਨਿਸ਼ਾਨੀ ਸੁਣੋ ਤੁਮ ਪਾਈ, ਜੋ ਕੱਲ ਰਪੀਤ ਗਿਰੀਏ ਰਹਾਉ, ਜੋ ਦੇਖੇ ਚਿੱਤਰ ਤੋਂ ਨਿੰਦਕੋ ਮਾਹੀ, ਪਲੋ ਦੇਖ ਦੁੱਖ ਭਰੀਏ, ਆਠ ਪੈਰ ਚਿਤਵੇ ਨਹੀਂ ਪੋਚੇ, ਬੁਰਾ ਚਿਤਵਤ ਚਿਤਵਤ ਮਰੀਏ, ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੇ ਆਇਆ, ਹਰ ਜਨ ਸਿਉ ਬਾਦ ਉਠਰੀਏ, ਨਾਨਕ ਰਾਖਾਇਆ ਪ੍ਰਭ ਸਵਾਮੀ, ਕਿਆ ਮਾਨਸ ਬਪਰੇ ਕਰੀਏ। ਬਿਲਾਵਲ ਮਹੱਲਾ ਪੰਜਵਾਂ। ਐਸੇ ਕਾਹੇ ਭੂਲ ਪਰੇ, ਕਰੇ ਕਰਾਵੇ ਮੁਕਰ ਪਾਵੇ, ਪੇਖਤ ਸੁੰਦ ਸਦਾ ਸੰਗ ਹਰੇ ਰਹਾਉ, ਕਾਚ ਐਸੇ ਕਾਹੇ ਭੂਲ ਪਰੇ, ਕਰੇ ਕਰਾਵੇ ਮੁਕਰ ਪਾਵੇ, ਪੇਖਤ ਸੁੰਦ ਸਦਾ ਸੰਗ ਹਰੇ ਰਹਾਉ, ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੋਤ ਸਾਜਨ, ਤਿਆਗ ਖਰੇ ਹੈ ਹੋਵਨ ਕੋਰਾ ਅਨਹੋਵਨ ਮਿੱਠਾ, ਵਿਖਿਆ ਮੈਂ ਲਪਟਾਈ ਜਰੇ, ਅੰਧ ਕੂਬ ਮੈਂ ਪਰਿਓ ਪ੍ਰਾਨੀ, ਪਰਮ ਗੁਬਾਰ ਮੋਹ ਬੰਦ ਪਰੇ, ਕਹੋ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟੇ ਕਾਢੇ ਬਾਂ ਫਰੇ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਰਸਨਾ ਹਰ ਚੀਨਾ, ਭਏ ਆਨੰਦਾ ਮਿਟੇ ਅੰਦੇਸੀ ਸਰਬ ਸੁਖ ਮੈਂ ਗੁਰ ਦੀਨਾ ਰਹਾਉ ਅਨਪ ਤੇ ਸਭੀ ਸਿਆਨ ਪ੍ਰਭ ਮੇਰਾ ਦਾਨਾ ਬੀਨਾ ਹੱਥ ਦੇ ਰਾਖੇ ਆਪਣੇ ਕੋ ਕਾਊ ਨ ਕਰਤੇ ਕੁਛ ਕੀਨਾ ਬਲ ਜਾਵੋ ਦਰਸ਼ਨ ਸਾਧੂ ਕਹਿ ਜੈ ਪ੍ਰਸਾਦ ਲੀਨਾ ਕਹੋ ਨਾਨਕ ਠਾਕਰ ਭਰੋਸੇ ਕਾਊ ਨ ਮਾਨਿਓ ਮਨਸ਼ੀਨਾ। ਬਿਲਾਵਲ ਮਹੱਲਾ ਪੰਜਵਾਂ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਾਓ ਨਿਵਰੇ ਦੂਤ ਦੁਸ਼ਟ ਬਿਰਾਈ ਗੁਰਪੂਰੇ ਕਾ ਜਪਿਆ ਨਾ ਜਾਪ ਕਾ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਬਟ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰਖ ਮਨ ਮਾਈ ਤਾਂ ਕਿ ਸਰਨ ਪਰਿਓ ਨਾਨਕ ਦਾਸ ਜਾਂ ਤੇ ਉੱਪਰ ਕੋ ਨਹੀਂ। ਬਿਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰਾ ਕੋਈ ਦੁੱਖ ਨ ਵਿਆਪੀ ਆਗੇ ਦਰਗੇ ਪੂਰਨ ਕਾਮ ਰਹਾਉ ਆਪ ਤਿਆਗ ਭਰੀਏ ਨਿਤ ਸਰਨੀ ਗੁਰ ਤੇ ਪਾਈਏ ਇਹੋ ਨਿਦਾਨ ਜਨਮ ਮਰਨ ਕੀ ਕਟੀਏ ਫਾਸੀ ਸਾਚੀ ਦਰਗੇ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਪਲ ਮਾਨੋ ਮਨ ਤੇ ਝੂਟੇ ਸਗਲ ਗਮਾਨ ਕਹੋ ਨਾਨਕ ਤਾਂ ਕੀ ਸਰਨਾਈ ਜਾਂ ਕਾ ਕੀ ਆ ਸਗਲ ਜਹਾਨ। ਬਿਲਾਵਲ ਮਹੱਲਾ ਪੰਜਵਾਂ ਮਨ ਅੰਤਰ ਅੰਤਰ ਪ੍ਰਭਿਆਹੀ ਹਰ ਗੁਣ ਗਾਵਤ ਪਾਰ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਸ਼ਨਾਈ ਰਹਾਉ ਕਲ ਸਮੂਦ ਰੇਖਨ ਪੀਤਰ ਜਨਮ ਜਨਮ ਕੀ ਮੱਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਆਨੰਦ ਛੇਤੀ ਵਿਖਿਆ ਬਨ ਗਾਹੀ ਚਰਨ ਪ੍ਰਭੂ ਕਹਿ ਬੋਧ ਪਾਏ ਭਵ ਸਾਗਰ ਭਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਂ ਕੇ ਨਾਨਕ ਮਨ ਲਾਗਾ ਹੈ ਤਾਈ। ਬਿਲਾਵਲ ਮਹੱਲਾ ਪੰਜਵਾਂ ਧੀਰੋ ਦੇਖ ਤੁਮਾਰੇ ਰੰਗਾ ਤੂੰ ਸਵਾਮੀ ਅੰਤਰ ਜਾਮੀ ਤੂੰ ਹੀ ਵਸੇ ਸਾਧ ਕੇ ਸੰਗਾਰ ਆਓ ਖਿਨ ਮੈਂ ਥਾਪਨ ਵਾਜੇ ਠਾਕਰ ਨੀਚ ਕੀਟ ਤੇ ਕਰੇ ਰਜੰਗਾ ਕਬੂ ਨ ਬਿਸਰੇ ਹੀ ਏ ਮੋਰੇ ਤਾਂ ਨਾਨਕ ਦਾਸ ਇਹੀ ਦਾਨ ਮੰਗਾ। ਬਿਲਾਵਲ ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪਰ ਕੋ ਹਰ ਅੱਗੇ ਸਰਬਜੀਆ ਹੈ ਕਿ ਪ੍ਰਿਤਪਾਲ ਰਾਓ ਸਰਨ ਸਮਰਥ ਅਕਾ ਸੁਖਦਾਤਾ ਕਿਰਪਾ ਸਿੰਧ ਬੜੇ ਦਿਆਲ ਕੰਠ ਲਾਏ ਰਾਖੀ ਆਪਣੇ ਕੋ ਤਿਸੋ ਲਗੇ ਨ ਤਾਤੀ ਬਾਲ ਦਮੋਦਰ ਦਿਆਲ ਸਵਾਮੀ ਸਰਬਤ ਸੰਤ ਜਨਾ ਤਨ ਮਾਲ ਨਾਨਕ ਜਾਚਕ ਦਰਸ਼ਨ ਪਰਾ ਮੰਗੇ ਸੰਤ ਜਨਾ ਕੀ ਮਿਲੇ ਰਵਾਲ। ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਪਏ ਸਾ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋ ਤਰਾਸ ਆਏ ਰਾਓ ਜੇਤੇ ਪੁਨੇ ਚਰਨ ਸੋ ਕੀਨੇ ਮੰਤਨ ਪ੍ਰਭ ਕੇ ਚਰਨ ਗਏ ਆਮਨ ਜਾਨ ਪਰਮ ਪੋ ਨਾਟਾ ਜਨਮ ਜਨਮ ਕਹਿ ਕਿਲ ਵਿਖਵੈ ਨਿਰਭਉ ਹੋਏ ਭਜੋ ਜਗਦੀਚੇ ਉਪਦਾਰਥ ਵਡਭਾਗ ਲੈ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦੱਸ ਕਹੇ। ਬਿਲਾਵਲ ਮਹੱਲਾ ਪੰਜਵਾਂ ਸੁਲੀ ਤੇ ਨਰਾਇਣ ਰਾਗ ਸੁਲੀ ਘਾਤ ਕਹੀਏ ਨ ਪੂਛੇ ਸੁਲੀ ਹੋਏ ਮੁਗਾ ਨ ਪਾ ਕਰਾਓ ਕਾਢ ਕੁਠਾਰ ਕਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਖਾਕ ਮੰਦਾ ਚਿਤਵਤ ਚਿਤਵਤ ਭਜਿਆ ਜ ਰਚਿਆ ਦੇ ਦੀਨਾ ਤਾਕ ਪੁੱਤਰ ਮੀਤ ਤਨ ਕਿਸ਼ੂ ਨ ਰਿਓ ਨਾ ਛੋੜ ਚਲਿਓ ਸਭ ਸਭ ਭਾਈ ਸਾਕ ਕਹੋ ਨਾਨਕ ਪ੍ਰਭ ਲਿਆਰੀ ਜ ਨਾਨਕਾ ਕੀਨੋ ਪੂਰਨ ਵਾਕ। ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਵਰਤੇ ਸਵਾਮੀ ਕਾਰਜ ਰਾਸ ਕੀ ਏ ਗੁਰਦੇਵ ਰਹਾਓ ਆਦ ਮੱਧ ਪ੍ਰਭ ਅੰਤ ਸਵਾਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕੀ ਆਪੇ ਰਾਖੇ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਪਰ ਬ੍ਰਹਮ ਪਰਮੇਸ਼ਰ ਸਤਿਗੁਰ ਵਸਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤ। ਬਿਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਓ ਕਰ ਕਿਰਪਾ ਸੰਤ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰਨਾ ਅਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਤ ਪਰਵੇਸਾ ਤਿਸ਼ਨ ਬੁਜੀ ਮਨ ਤਨ ਸਜ ਤਰਾਪ ਨਾਥ ਕੋ ਨਾਥ ਸਰਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਵਿਸ਼ਾਲ ਪੈ ਭੰਜਨ ਸਵਾਮੀ ਗੁਣ ਗਾਵਤ ਨਾਨਕੇ ਅਲਾਪ। ਬਿਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਿਆ ਤਿਸੇ ਪਛਾਣ ਪਰ ਬ੍ਰਹਮ ਪਰਮੇਸ਼ਰ ਧਿਆਇਆ ਕੁਚਲ ਖੇਮ ਹੋਏ ਕਲਿਆਣ ਰਾਓ ਗੁਰ ਪੂਰਾ ਭੇਟਿਓ ਵਡਭਾਗੀ ਅੰਤਰ ਜਾਮੀ ਸੁਗੜ ਸਜਾਨ ਹਾਥ ਦੇ ਰਾਖੇ ਕਰੇ ਆਪਣੇ ਬੜ ਸਮਰੱਥ ਨਮਾਨਿਆ ਕੋ ਮਾਨ ਪਰਮ ਪੈ ਬਿਨਸ ਕਹਿ ਖਿਨ ਪੀਤਰ ਅੰਤ ਅੰਧਕਾਰ ਪ੍ਰਗਟੇ ਗਚਾਨ ਸਾ ਸਾ ਸਹਿਰਾਦੇ ਨਾਨਕ ਸਦਾ ਸਦਾ ਜਾਈਏ ਕੁਰਬਾਨ। ਬਿਲਾਵਲ ਮਹੱਲਾ ਪੰਜਵਾਂ ਦੋਵੇਂ ਥਾਪ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰ ਜੋ ਏ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮਜਨ ਹੋਵਤ ਸਾਧੂ ਧੂਰੇ ਆਮਨ ਜਨ ਰਹਿ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੂਰੇ ਪਰਮ ਪੈ ਤਰੇ ਛੂਟੇ ਤੈ ਜਮ ਕੇ ਕਟ ਕਟ ਕਰਿਆ ਭਰਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਦੁਖ ਭੰਜਨ ਅੰਤਰ ਬਾਰ ਭੀਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖ ਦੁਖ ਨਸੇ ਕਬੂ ਨਾ ਹੋਵੇ ਦ੍ਰਿਸ਼ਟ ਗੋਚਰ ਜੀ ਕੈ ਸੰਗ ਬਸੇ ਰਹਾਓ ਪ੍ਰੀਤਮ ਪ੍ਰਾਣ ਆਧਾਰ ਸੁਵਾਮੀ ਪੂਰੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸ਼ਾਂਤ ਸਮਾਰੀ ਸਾਹ ਸਾਹਿਬ ਤੁਝੇ ਤਿਆਰੀ ਕਿਰਪਾ ਨਿਤ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਿਤ ਪਾਲਾ ਆਠ ਪੈ ਤੇਰਾ ਨਾਮ ਨਾਮ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਕੀਨੋ ਕਰਤ ਵਿਕਾਰ ਨਿਸਭੁਰ ਪਿਆ ਰਹਾਉ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਦਾਂ ਕਾ ਸਕੀਨ ਗਿਆ ਮੇਰੀ ਮੇਰੀ ਕਰ ਕਰ ਮੁਠੁਆ ਪਾਪ ਕਰਤ ਨਹੀਂ ਪਰੀ ਦਇਆ ਮਾਂ ਵਿਕਾਰ ਘੋਰ ਦੁਖ ਸਾਗਰ ਤਿਸਮੈ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸਵਾਮੀ ਕੀ ਬਾਂਹ ਪਕੜ ਪ੍ਰਭ ਕਾਢ ਲਿਆ ਬਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭੂ ਆਪੇ ਨ ਆਇਆ ਚੀ ਦੁਸ਼ਮਣ ਦੁਸ਼ਟ ਰਹੇ ਚੱਖ ਮਾਰਤ ਕੁਸ਼ਲ ਪਿਆ ਮੇਰੇ ਭਾਈ ਮੀਤ ਰਾਓ ਗਈ ਵਿਆਹ ਉਪਾਤ ਸਭ ਨਾਸੀ ਅੰਗੀਕਾਰ ਕਰੇ ਕਰਤਾਰ ਸਾਤ ਸ਼ੂ ਹਰ ਨੰਦ ਕਨੇਰੇ ਪ੍ਰੀਤਮ ਨਾਮ ਦੇਵ ਹਾਰ ਜੀਉ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ ਕੋ ਰੱਖਣਹਾਰਾ ਨਾਨਕ ਦਾਸ ਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਇਆ ਕਲਿਆਣ ਮਿੱਟੀ ਉਪਾਤ ਪਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀ ਤਿਨ ਕੀ ਸੁਖਾਲੇ ਭਗਤ ਜਨਾ ਕੋ ਸਾਚਾ ਤਾਨ ਦਾਸ ਆਪਣੇ ਕੀ ਆਪੇ ਰਾਖੀ ਪੰਜਨ ਉੱਪਰ ਕਰਤੇ ਮਾਨ ਪਈ ਮਰਤਾਈ ਮਿੱਟੀ ਬਰਿਆਈ ਦੂਸਰ ਦੂਤ ਦੁਸ਼ ਕਾਢੀ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣ ਵਖਿਆਨ ਬਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲੇ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਪਏ ਰਵਾਲ ਕੰਠ ਲਾਗ ਰਾਖੇ ਜਨ ਆਪਣੇ ਉੱਪਰ ਉਧਰ ਲਿਗੇ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮਖੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਭਰੇ ਪਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਮੂਲਾ ਲਣ ਸਿਉ ਪ੍ਰੀਤ ਬਨੀ ਰਹਾਉ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੱਚਤਨੀ ਦਿਨ ਸਰੈਨ ਮਨ ਮਾਏ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸ਼ਿਆਮ ਸੁੰਦਰ ਕਹੋ ਅਕਥ ਕਥਾ ਜਾਂ ਕੀ ਬਾਤ ਸੁਣੀ ਜਾਂ ਨਾਨਕ ਦਾਸਨ ਦਾਸ ਕਹੀਏ ਤੈ ਮੋਏ ਕਰੋ ਕਿਰਪਾ ਠਾਕਰ ਆਪਣੀ ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਓ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਘੇਰ ਦੇ ਧਰ ਮਨ ਧਿਆਨ ਰਾਓ ਸਿਮਰ ਸਿਮਰ ਸਿਮਰ ਸੁਖਦਾਤਾ ਜਾਂ ਕੀ ਕੀਆ ਸਗਲ ਜਹਾਨ ਰਸਨਾ ਰਵੇ ਇਕ ਨਰਾਇਣ ਸਾਚੀ ਦਰਗੇ ਪਾਵੇ ਮਾਨ ਸਾਧ ਸੰਗ ਪ੍ਰਾਪਤ ਜਾਕੋ ਤਿਨੀ ਪਾਇਆ ਇਹੋ ਨਿਧਾਨ ਗਾਵਨ ਗੁਣ ਕੀਰਤਨ ਸਵਾਮੀ ਕਰ ਕਿਰਪਾ ਨਾਨਕ ਦੀਜੇ ਨਾਮ ਬਿਲਾਵਲ ਮਹੱਲਾ ਪੰਜਵਾਂ ਰੱਖ ਲਈਏ ਸਤਿਗੁਰ ਕੀ ਸਰਨ ਜੈ ਜੈ ਕਾਰ ਹੋਆ ਜਗਯੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਾਓ ਬਿਸੰਬਰ ਪੂਰਨ ਸੁਖਦਾਤਾ ਸਗਲ ਸਮਗਰੀ

ਖੋਤਾ ਤੈ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ ਗੋਬਿੰਦ ਗੁਰ ਮੇਰੇ ਮੂੰਹ ਅਪਰਾਧੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠਾਕਰ ਆਨ ਨਹੀਂ ਕੋਈ ਢੀਠ ਮੁਕਰਨ ਬਟ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟਗਾ ਤੇਰੇ ਨਾਮ ਹਰਨ ਅਮਰੋ ਸਹੋ ਸਦਾ ਸਦ ਭੂਲਣ ਤੁਮਰੋ ਬਿਰਦ ਪਤ ਉਦਰਨ ਕਰਨਾ ਮੇ ਕਿਰਪਾਲ ਕਿਰਪਾ ਨੇ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹਿ ਕਰੋ ਸੰਤੋ ਚਰਨਾ ਮਾਰੀ ਮਾਤਾ ਨੈਣ ਦਸ ਤਨ ਧੂਰ ਪਰੋ ਰਾਓ ਗੁਰ ਕੋ ਸ਼ਬਦ ਮੇਰੇ ਹੀਰੇ ਬਾਸੀ ਹਰਨਾਮਾ ਮਨ ਸੰਗ ਤਰੋ ਤਸਕਰ ਪੰਚਨ ਵਾਰੋ ਠਾਕਰ ਸਗਲੋ ਪਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਪਲ ਮਾਨੇ ਪਾਵਨ ਦੁਪਤਾ ਦੂਰ ਟਰੋ ਨਾਨਕੇ ਪ੍ਰਭ ਤੁਮ ਹੀ ਦਾਤੀ ਸਤ ਸੰਗ ਲੈ ਮੋਏ ਤਰੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੇਖਿਆ ਜਨ ਸਿਉ ਮੰਗਾ ਤੁਮਰੇ ਧਿਆਨ ਜਨ ਕੇ ਸੰਗਾ ਜਨ ਚਰ ਰਾਜ ਮੁਖ ਮਾਥੇ ਲਾਗੀ ਆਸਾ ਪੂਰਨ ਅੰਤਰੰਗਾ ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕਿਉ ਮਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾਂ ਜੋ ਪਾਵੇ ਤਿਉ ਮੋਹਿ ਪ੍ਰਿਤ ਪਾਲ ਪਾਰ ਬ੍ਰਹਮ ਪ੍ਰਦੇਸ਼ ਸਤਿਗੁਰ ਹਮ ਪਾਰਕ ਤੁਮ ਪਿਤਾ ਕਿਰਪਾ ਰਹਾਓ ਮੋਹਿ ਨਿਰਗੁਣ ਗੁਣ ਨਾਹੀ ਕੋਏ ਪੋਜ ਨ ਸਕੋ ਤੁਮਰੀ ਕਾਲ ਤੁਮਰੀ ਗਤ ਮੈਂ ਤੁਮ ਹੀ ਜਾਨੋ ਜਿਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੁਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਉ ਨਜ਼ਰ ਨਾਲ ਬਿਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਅਮਰੋ ਪ੍ਰੀਤਮ ਮਨਮੋਹਨ ਤੁਝ ਬਿਨ ਜੀਵਨ ਸਗਲਿਆ ਕਾਰ ਰਾਓ ਰੰਕ ਤੇ ਰਾਓ ਕਰਤ ਖਿਨ ਪੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲ ਤਗਨ ਮੈਂ ਜਾਣਿਆ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਰਮ ਸਗਲੇ ਲਾਥ ਨਿਦ ਨਿਦਾਨ ਨਾਨਕਰ ਸੇਵਾ ਅਵਰ ਸਿਆਨਮ ਸਗਲਿਆ ਕਾਤ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕੀ ਕਰੋ ਕਬੋ ਨ ਵਿਸਾਰੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੁਰਪ੍ਰੀਤ ਗੋਬਿੰਦ ਵਿਚਾਰੋ ਰਾਓ ਪਤਤ ਪਾਵਨ ਪ੍ਰਭ ਬਿਰਧ ਤੁਮਾਰੋ ਹਮਰੇ ਦੋਖ ਹਿਰਦੇ ਮਤ ਧਾਰੋ ਜੀਵਨ ਪ੍ਰਾਣ ਹਰ ਤਨ ਤੁਕ ਧਨ ਸੁਖ ਤੁਮ ਹੀ ਹੋਮੇ ਪਟਲ ਕਿਰਪਾ ਕਰ ਜਾਰੋ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿ ਕਤ ਬਾਰੋ ਜਨ ਨਾਨਕ ਪਿਆਸ ਕਰਨ ਕਮਲਨ ਕੀ ਭੀਖ ਦਰਸ ਸੁਆਮੀ ਸੁਖ ਸਾਰੋ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸ਼ਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਕਿੰਨੀ ਮਾਇਆ ਰਾਓ ਮਨ ਤਨ ਰਵ ਰਿਆ ਹਰ ਪ੍ਰੀਤਮ ਦੁੱਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਖੋਏ ਗਿਆ ਗੁਣ ਅਵਗਣ ਪ੍ਰਭ ਕਛੂ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁਲ ਵਡਾਈ ਅਚਤ ਅਵਨਾਸੀ ਨਾਨਕ ਉਜਰੇ ਹਰ ਕੀ ਜਯਾ ਬਿਲਾਵਲ ਮਹੱਲਾ ਪੰਜਵਾਂ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨਗ੍ਰਹਿ ਪਤਿ ਉਧਾਰਨ ਰਾਖ ਸੁਆਮੀ ਆਪ ਭਰੋਸੇ ਰਾਓ ਸਿਮਰਨ ਨਹੀਂ ਆਵਤ ਫਿਰਤ ਮਦਮਾਵਤ ਬਿਖਿਆ ਰਾਤਾ ਸੁਹਾਨ ਜੈਸੇ ਔਧ ਭਾਵਤ ਦਿਕਮਾਵਤ ਪਾਪ ਕਮਾਵਤ ਬੁੱਢੈ ਸੇ ਸਰਨ ਦੁੱਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਨ ਜੈਸੇ ਕੇਸਵ ਦਾ ਕਲੇਸ਼ ਨਾਸ ਅਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰਨਾਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਮੇਲ ਲਏ ਜਬ ਤੈ ਸਰਨ ਤੁਮਾਰੀ ਆਏ ਤਬ ਤੈ ਦੁਖ ਗਏ ਰਾਓ ਤਜ ਅਭਿਮਾਨ ਚਿੱਤ ਬਰਾਨੀ ਸਾਦੇ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ ਮਹਾ ਮੁਗਧ ਅਜਾਨ ਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰ ਪੂਰਾ ਭੇਟਿਓ ਆਮਨ ਜਾਨ ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਪ੍ਰਸੰਨ ਪਏ ਪੁਰ ਗੁਰਪੂਰੇ ਤਾਂ ਮੇਰੀ ਆਸ ਪੁਨੀ ਰਹਾਓ ਪੀਰ ਗਈ ਬਾਦੀ ਮੰਤੀਰਾ ਮੋਯੋ ਨੰਤੁਨੀ ਉਪਜਿਓ ਜਾਓ ਮਿਲਨ ਪ੍ਰਪ੍ਰੀਤਮ ਰਹਿ ਨ ਜਾਹੇ ਖਿਨੀ ਅਨੇਕ ਭਗਤ ਅਨੇਕ ਜਨ ਤਾਰੇ ਸਿਮਰੇ ਅਨੇਕ ਮੁਨੀ ਅੰਦਲੇਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰ ਮਾ ਤੇਰਾਂ ਪੜਤਾਲ ਇੱਕ ਓਂਕਾਰ ਸਗੁ ਪ੍ਰਸਾਦ ਮੋਹਨ ਨੀਂਦ ਨਾ ਆਵੇ ਹਾਵੇ ਹਾਰ ਕਜਰ ਬਸੰਤਰ ਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੀ ਰਹਾਓ ਸਰਨ ਸੁਹਾਗਨ ਚਰਨ ਸੀਸ ਤਰ ਲਾਲਨ ਮੋਹ ਬਲਾਵੋ ਕਬ ਕਰ ਆਵੇ ਰੀ ਸੁਨੋ ਸਹੇਰੀ ਮਿਲਨ ਬਾਤ ਕਹੋ ਸਗਰੋ ਆਓ ਮਿਟਾਵੋ ਤਉ ਕਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੇ ਅਬ ਮੋਹ ਨੀਂਦ ਸੁਹਾਵੇ ਸਭ ਤੇਰੀ ਸਭ ਮੇਰੀ ਤਿਖਾ ਬਜਾਨੀ ਅਬ ਮੈਂ ਸਹਿਸਮਾਨੀ ਮਿੱਠੀ ਭਰੇ ਕਹਾਣੀ ਮੋਹਨ ਲਾਲਨ ਪਾਇਓ ਰੀ।

ਆਵੇ ਉਲਝਿਓ, ਅਲਮਕੰਦਰ ਕਮਲ ਜਿਉਂ ਅੰਨ ਰਸ ਨਹੀਂ ਚਾਹੇ, ਏਕੋ ਹਰ ਲਾਏ ਅੰਤੇ ਟੁੱਟਿਆ ਰਿਕਤੇ ਛੁੱਟਿਆ, ਮਨ ਹਰ ਕੁਸਤੀਆ ਸਾਧੂ ਸੰਗ ਉਲਟਿਆ, ਆਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ। ਰਾਗ ਬਲਾਵਲ ਮਹੱਲਾ ਨਾਮਾ ਉਦੋਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੁਖ ਹਰਤਾ ਹਰ ਨਾਮ ਪਛਾਨੋ, ਅਜਾ ਮਾਲ ਗਨਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ, ਰਹਾਓ ਗਜ ਕੀ ਤ੍ਰਾਸ ਮਿਟੀ ਸ਼ਿਨੂ ਮੈਂ, ਜਬੀ ਰੱਖ ਬਖਾਨੋ, ਨਾਰਦ ਕੈਤ ਸੁਨਤ ਧਰੂ ਬਾਰਕ, ਭਜਨ ਮਾਏ ਲਪਟਾਨੋ, ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਏ ਹੈਰਾਨੋ, ਨਾਨਕ ਕੈਤ ਭਗਤ ਰਚਕ ਹਰ, ਨਿਕਟ ਤਾਏ ਤੁਮ ਜਾਨੋ। ਬਿਲਾਵਲ ਮਹੱਲਾ ਨਾਵਾਂ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸੰਸਾਰ ਨਹੀਂ ਚੁੱਕੈ, ਗੁਰੇ ਹੋ ਭੇਤ ਬਤਾਵੇ ਰਹੋ, ਕਾਂ ਪਿਓ ਤੀਰਥ ਵਰਤ ਕੀਏ, ਰਾਮ ਸਰਨ ਨਹੀਂ ਆਵੇ, ਜੋਗ ਜਗ ਨਿਫਲ ਤੈ ਮਾਨੋ, ਜੋ ਪ੍ਰਭ ਜਸ ਬਿਸਰਾਵੇ, ਮਾਨ ਮੋਹ ਦੋਨੋ ਕਹੋ ਪਰ ਹਰ, ਗੋਬਿੰਦ ਕੇ ਗੁਣ ਗਾਵੇ, ਕਹੋ ਨਾਨਕੇ ਬਿਦ ਕੋ ਪ੍ਰਾਣੀ, ਜੀਵਨ ਮੁਕਤ ਕਹਾਵੇ। ਬਲਾਵਲ ਮਹੱਲਾ ਨਾਵਾਂ, ਜਾ ਮੈਂ ਭਜਨ ਰਾਮ ਕੋ ਨਾਹੀ, ਤੈ ਨਰ ਜਨਮ ਕਾਰਥ ਖੋਇਆ, ਜੈ ਰਾਖੋ ਮਨ ਮਾਹੀ ਰਹਾਓ, ਕਰੇ ਬਰਤ ਫੁੱਲ ਰਾਖੇ ਨੈ ਮਨੁਆ ਬਸ ਜਾਕੂ, ਨਿਫਲ ਧਰਮ ਤਾਏ ਤੁਮ ਮਾਨੋ, ਸਾਚ ਕਹਿਤ ਮੈਂ ਜਾਕੂ, ਜੈਸੇ ਪਾਨ ਜਲ।

ਜਾਵੇ। ਕਉ ਨਾਨਕ ਸੋਈ ਨਰ ਗੁਰੂਆ, ਜੋ ਪ੍ਰਭ ਕੀ ਗੁਣ ਗਾਵੇ। ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਦਸਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਿਕਟ ਵਸੇ ਦੇਖੇ ਸਭ ਸੋਈ, ਗੁਰਮੁਖ ਵਿਰਲਾ ਬੂਝੇ ਕੋਈ। ਬਿਨ ਭੈ ਪਈਏ ਭਗਤ ਨ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ, ਗੁਰਮਤਿ ਭਾਵ ਸਰਸ ਅਸਮਾਨ ਰਹਾਓ। ਗਿਆਨ ਗਿਆਨ ਕਥੇ ਸਭ ਕੋਈ, ਕਤ ਕਤ ਬਾਦ ਕਰੇ ਦੁਖ ਹੋਈ। ਕਤ ਕਹਿਣੇ ਤੇ ਰਹੇ ਨ ਕੋਈ, ਬਿਨ ਰਸ ਰਸੇ ਮੁਕਤ ਨ ਹੋਈ। ਗਿਆਨ ਧਿਆਨ ਸਭ ਗੁਰ ਤੇ ਪਾਈ, ਸੱਚੀ ਰਹਿ ਸੱਚਾ ਮਨ ਸੋਈ। ਮਨ ਮੁਕਤ ਨਹੀਂ ਹੈ ਪਰ ਰਹਿਤ ਨ ਹੋਈ, ਨਾਵੋ ਭੂਲੇ ਥਾਉ ਨ ਕੋਈ। ਮਨ ਮਾਇਆ ਬੰਦਿਓ ਸਰਜਾਲ, ਘੱਟ ਘੱਟ ਵਿਆਪ ਰਿਓ ਬਿਕਨਾਲ। ਜੋ ਅਜ ਸੋ ਦੀਸੇ ਕਾਲ, ਕਾਰਜ ਸੀ ਦੋਰੀ ਦੇ ਸਮਾਲ। ਸੋ ਗਿਆਨੀ ਜਨ ਸ਼ਬਦ ਲਿਵਲਾਈ, ਮਨ ਮਕੋਮੇ ਪਤ ਗਵਾਈ। ਆਪੇ ਕਰਤੇ ਭਗਤ ਕਰਾਈ, ਗੁਰਮੁਖ ਆਪੇ ਦੀ ਵਡਿਆਈ। ਰਹਿਣ ਅੰਧਾਰੀ ਨਿਰਮਲ ਜੋਤ, ਨਾ ਬਿਨਾ ਝੂਠੇ ਕੁਜਲ ਕਸ਼ੋਤ। ਵੇਦ ਪਕਾਰੇ ਭਗਤ ਸਰੋਤ, ਸੁਨ ਸੁਨ ਮਾਨੇ ਵੇਖੇ ਜੋਤ। ਸ਼ਾਸਤਰ ਸਿਮਰਤ ਨਾਮ ਦਿਡਾਮੰਗ, ਗੁਰਮੁਖ ਸ਼ਾਂਤ ਉਤਮ ਕਰਾਮੰਗ। ਮਨਮੁਖ ਜੋਨੀ ਦੁਖ ਸੁਹਾਮੰਗ, ਬੰਧਨ ਟੁੱਟੇ ਇੱਕ ਨਾਮ ਵਸਾਮੰਗ। ਮੁੰਨੇ ਨਾਮ ਸਰੀ ਸੱਚੀ ਪਤ ਪੂਜਾ, ਕਿਸ ਵੇਖਾ ਨਾਹੀਂ ਕੋ ਦੂਜਾ। ਦੇਖ ਕਉ ਭਾਵੇ ਮਨ ਸੋਏ, ਨਾਨਕ ਕਹੇ ਅਵਰ ਨਹੀਂ ਕੋਏ। ਬਿਲਾਵਲ ਮਹੱਲਾ ਪਹਿਲਾ, ਮਨ ਕਾ ਕਿਹਾ ਮਨਸਾ ਕਰੇ। ਇਹ ਮਨ ਪੁੰਨ ਪਾਪ ਉਚਰੇ, ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ। ਤ੍ਰਿਪਤ ਮੁਕਤ ਮਨ ਸੱਚਾ ਭਾਵੇ, ਤਨ ਧਨ ਕਲਤ ਸਭ ਦੇਖ ਅਭਿਮਾਨਾ। ਬਿਨਾ ਮੇਕ ਸੰਗ ਨ ਜਾਣਾ ਰਾਓ, ਕੀ ਜੇ ਰਸ ਭੋਗ ਖੁਸ਼ੀਆਂ ਮਨ ਕੇਰੀ। ਤਨ ਲੋਕਾਂ ਤਨ ਭਸਮੇ ਢੇਰੀ, ਖਾਕੂ ਖਾਕ ਰਲੀ ਸਭ ਫੈਲ। ਬਿਨ ਸ਼ਬਦੇ ਨਹੀਂ ਉਤਰੇ ਮੈਲ, ਗੀਤ ਰਾਗ ਕੰਤਾਲ ਸਿਚ ਕੂਰੇ। ਤ੍ਰੈ ਗੁਣ ਉਪਜੇ ਬਿਨਸੇ ਦੂਰੇ, ਦੂਜੀ ਦੁਰਮਤ ਦਰਦ ਨ ਜਾਏ। ਛੂਟੇ ਗੁਰਮੁਖ ਦਾਰੂ ਗੁਣ ਗਾਏ, ਧੋਤੀ ਉਜਲ ਤਿਲਕ ਗਲ ਮਾਲਾ। ਅੰਤਰ ਕ੍ਰੋਧ ਪੜੇ ਨਾਟਸ਼ਾਲਾ, ਨਾ ਵਿਸਾਰ ਮਾਇਆ ਮਤ ਪੀਆ। ਬਿਨ ਗੁਰ ਭਗਤ ਨਹੀਂ ਸੁਖ ਵੀ ਥੀਆ, ਸੂਕਰ ਸਵਾਨ ਕਰਤਵ ਮਿਜਾਰਾ। ਪਸ਼ੂ ਭਲੇਸ ਨੀਚਰ ਚੰਡਾਲਾ, ਗੁਰ ਤੇ ਮੋਹ ਫੇਰੇ ਤਿੰਨ ਜੋਨ ਪਵਾਈਏ। ਬੰਧਨ ਬਾਂਧਿਆ ਆਈਏ ਜਾਈਏ, ਗੁਰ ਸੇਵਾ ਤੇ ਲਏ ਪਦਾਰਥ। ਹਿਰਦੇ ਨਾਮ ਸਦਾ ਕਿਰਤਾਰਥ, ਸਾਚੀ ਦਰਗੇ ਪੂਛ ਨ ਹੋਏ। ਮਾਨੇ ਹੁਕਮ ਸੀਜੇ ਦਰਸ ਹੋਏ, ਸਤਿਗੁਰ ਮਿਲੇ ਤਾਂ ਕਿਸੇ ਕੋ ਜਾਣੇ। ਰਹੇ ਰਜਾਈ ਹੁਕਮ ਪਛਾਣੇ, ਹੁਕਮ ਪਛਾਣ ਸੱਚੇ ਦਰਵਾਸ। ਕਾਲ ਵਿਕਾਲ ਸ਼ਬਦ ਪੈ ਨਾਸ, ਰਹੇ ਅਤੀਤ ਜਾਣੇ ਸਭ ਤਿਸਕਾ। ਤਨ ਮਨ ਅਰਪੀ ਹੈ ਜਿਸਕਾ, ਨਾ ਉਹ ਆਵੇ ਨਾ ਉਹ ਜਾਏ। ਨਾਨਕ ਸਾਚੇ ਸਾਜ ਸਮਾਏ। ਬਿਲਾਵਲ ਮਹੱਲਾ ਤੀਜਾ ਅਸ਼ਟਪਦੀ ਕਰ ਦਸਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗ ਕਉਆ ਮੁਖ ਚੁੰਝ ਗਿਆਨ। ਅੰਤਰ ਲੋਭ ਝੂਠ ਅਭਿਮਾਨ।

ਮਹਾਨ ਬਿਨ ਬਿਨ ਨਾਵੇਂ ਪਾਜਲ ਨਿਧਾਨ ਸਤਿਗੁਰ ਸੇਵ ਨਾਮ ਸਿਮਨ ਚੀਤ ਗੁਰ ਪੇਟੀ ਹਰਨਾਮ ਚੇਤਿਓ ਬਿਨ ਨਾਵੇਂ ਹੋ ਝੂਠ ਪ੍ਰੀਤ ਰਹਾਓ ਗੁਰ ਕੈ ਆਸਾ ਕਾਰ ਕਮਾਵੋ ਸ਼ਬਦ ਚੀਨ ਸਹਿਜ ਕਰ ਆਵੋ ਸਾਚੇ ਨਾਮ ਵਡਾਈ ਪਾਵੋ ਆਪ ਨ ਬੂਝੇ ਲੋਕ ਬਜਾਵੈ ਮਨ ਕਾ ਅੰਧਾ ਅੰਧ ਕਮਾਵੈ ਦਰ ਕਰ ਮੈਲ ਠੋਰ ਕੈਸੇ ਪਾਵੇ ਹਰ ਜੋ ਸੇਵੀ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕੈ ਚੱਲੇ ਪਹਿਨਾਮੀ ਸੱਚਾ ਨਾਮ ਸੱਚੇ ਸ਼ਬਦ ਜਾਣੇ ਆਪੇ ਆਪ ਮਿਲੇ ਚੁੱਕੇ ਅਭਿਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਨੇ ਸਤਿਗੁਰ ਸੇਵੀਏ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲੀਏ ਵੱਡੀ ਵਡਿਆਈ ਦੁੱਖ ਆਟੇ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੁਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰੀ ਸਰਦਾਰ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਰ ਗਿਆਰਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮਿੱਟੀ ਅੰਧ ਨਾ ਰਸ ਗੀਤ ਗਵਈਆ ਗੁਰਮੁਖ ਪਰਚੇ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਲਈਆ ਮੈਂ ਹਰ ਨਾਮ ਨਾ ਆਧਾਰ ਮਈਆ ਬਿਨ ਖਿਨ ਪਲ ਰਹਿ ਨਾ ਸਕੂੰ ਬਿਨ ਨਾਵੇਂ ਗੁਰਮੁਖਾਰ ਹਰ ਪਾਠ ਪੜਈਆ ਰਹਾਓ ਏਕ ਗ੍ਰਹਿ ਦਸ ਦੁਆਰ ਹੈ ਜਾਂ ਕੇ ਐਨਸ ਤਸਕਰ ਪੰਚ ਚੋਰ ਲਗਈਆ ਪੰਚ ਚੋਰ ਲਗਈਆ ਧਰਮ ਅਰਥ ਸਵੇਰ ਲੈ ਜਾਵੇ ਮਨਮੁਖੀ ਅੰਦੇ ਕਬਰ ਨ ਪਈਆ ਕੰਚਨ ਕੋਟ ਬਹੁ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲਕਾਨੇ ਗੁਰ ਕਹਿ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਝਤਾ ਖੋਈਵਟ ਸ਼ਬਦ ਗੁਰੂ ਪਾਰ ਲੰਘਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦੇ ਰਾਤੀ ਮੈਂ ਹਰ ਜਸ ਕਹਿਤੇ ਅੰਤ ਨਾ ਲਈਆ ਗੁਰਮੁਖ ਮਨੁਆ ਕਤ ਕਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਸਮਨ ਤ੍ਰਿਪਤੇ ਸਰਵਨ ਬਾਣੀ ਗੁਰ ਸ਼ਬਦ ਸੁਨਈਆ ਸੁਣ ਸੁਣ ਆਤਮ ਦੇਵ ਹੈ ਪੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦੇਸ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰੀਆ ਰਾਮ ਨਾਮ ਹੈ ਜੋਤ ਸਬਾਈ ਗੁਰਮੁਖੇ ਆਪੇ ਲੱਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਪਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾਸ ਸੰਗ ਹਰ ਬਈਆ ਜਪ ਜਗਨ ਨਾਥ ਜਗਦੀਸ਼ ਗਸਈਆ ਸਰਨ ਭਰੇ ਸੇ ਜਨ ਉਭਰੇ ਜੋ ਪ੍ਰਹਲਾਦ ਉਧਾਰ ਸਮਈਆ ਰਹਾਉ ਭਾਰ ਅਠਾਰਾਂ ਮੈਂ ਚੰਦਨ ਉੱਤਮ ਚੰਦਨ ਸਭ ਚੰਦਨ ਹੋਈਆ ਸਾਗਤ ਕੂੜੇ ਉਪਸੁਕ ਗਏ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭ ਬਿਦ ਹਰ ਹਰ ਨਾਮ ਬਨਈਆ ਜੇ ਸਤਿਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨ ਮਿਟਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਏ ਹਰ ਪਾਰ ਨ ਪਵੇ ਪਰੇ ਪਰਈਆ ਸਾਸ ਬੇਦ ਪ੍ਰਾਨ ਪੁਕਾਰੇ ਧਰਮ ਕਰੋ ਖਟ ਕਰਮ ਦੜਈਆ ਮਨਮੁਖ ਪਖੰਡ ਭਰਮ ਵਿਗੁੱਤੇ ਲੋਭ ਰਹਿ ਨਾ ਪਾਰ ਬਡਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤ ਨਾਮ ਦੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੋ ਸੋ ਕਰਮ ਕਮਈਆ ਨਾਨਕ ਜੰਤ ਵਜਾਏ ਜਾਇਆ ਹੋ ਬਲ ਬਲ ਸਤਿਗੁਰ ਸਤਿਪੁਰਖਈਆ ਚਿੱਤ ਰਹਿ ਜਲਈਆ ਬਲਾਵਲ ਮਹੱਲਾ ਚੌਥਾ ਗੁਰਮੁਖ ਅਗਮੇ ਅਗੋਚਰ ਧਿਆਇਆ ਹੋ ਬਲ ਬਲ ਸਤਿਗੁਰ ਸਤਿਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸਨ ਨਾਮ ਸਮਈਆ ਜਨ ਕੀ ਟੇਕ ਨਾਮ ਟਕੀਆ ਸਤਿਗੁਰ ਕੀ ਤਰ ਲਾਗਾ ਜਾਵਾ ਗੁਰ ਕਿਰਪਾ ਤੇਰ ਦਰ ਲਈਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕਢਈਆ
ਲਾਲ ਜਵੇਰ ਨਾ ਪ੍ਰਗਾਸਿਆ ਭਾਂਡੇ ਪਉ ਭਵੇ ਤਿਤ ਇਹੀਆ ਦਾਸਨ ਦਾਸ ਦਾਸ ਹੋਏ ਦਾਸ ਰਹੀਏ ਤੇ ਜਨ ਨਾ ਭਗਤ ਨਿਜ ਪਈਆ ਮਨ ਬੁੱਧ ਅਰਪਿਤ ਰੋ ਗੁਰੇ ਆਗੇ ਗੁਰਪ੍ਰਸਾਦੀ ਮੈਂ ਕਥ ਕਥਈਆ ਮਨ ਮੁਖ ਮਾਇਆ ਮੋਹ ਵਿਆਪੇ ਮਨ ਤ੍ਰਿਸ਼ਨਾ ਜਲ ਤਿਤ ਕਹੀਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਵਜਈਆ ਇਹ ਮਨ ਨਾਚੇ ਸਤਿਗੁਰੇ ਆਗੇ ਅਨਦ ਸ਼ਬਦ ਧੁਨ ਤੁਰ ਵਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰੱਖ ਰੱਖ ਚਰਨ ਹਰਤਾਲ ਪ੍ਰਿਆ ਹਰ ਕੇ ਰੰਗ ਰਤਾਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਚਾਰ ਚੂਹੇ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਈਆ ਮਨ ਅਟ ਕਰਮ ਕਰੇ ਅਭਿਮਾਨੀ ਜੋ ਬਾਲਕ ਬਾਲੂ ਕਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹੈ ਆਪੇ ਇਹ ਜਗ ਹੈ ਸਭ ਖੇਲ ਖਲਈਆ ਜੋ ਜਲ ਤਰੰਗ ਜਲੇ ਜਲੇ ਸਮਾਵੈ ਨਾਨਕ ਆਪੇ ਆ ਪਰਮਈਆ ਬਿਲਾਵਲ ਮਹੱਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਭਾਈ ਗੁਰ ਕਾ ਸ਼ਬਦ ਤਨ ਪਸੰਦ ਡਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਤੋਂ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਧੂਦਨ ਮਾਧੋ ਮੈਂ ਖਿੰਨ ਖਿੰਨ ਸਾਧੂ ਚਰਨ ਖਵਈਆ ਰਹਾਓ ਤਜੇ ਗ੍ਰਿਸਤ ਭਇਆ ਬਨਵਾਸੀ ਇਕਿਨ ਮਨੁਆ ਟਿਕਿਨ ਟਕਈਆ ਤਾਵਤ ਤਾਏ ਤਦੀ ਕਰੇ ਆਵੇ ਹਰ ਹਰ ਸਾਧੂ ਸਰਨ ਪਵਈਆ ਤੀਆ ਪੂਤ ਛੋਟ ਸੰਨਿਆਸੀ ਆਸਾ ਆਸ ਮਨ ਬੁੱਤ ਕਰਈਆ ਆਸਾ ਆਸ ਕਰੇ ਨਹੀਂ ਬੂਜੇ ਗੁਰ ਕਹਿ ਸ਼ਬਦ ਨਿਰਾਸਮ ਸੁਖ ਲਈਆ ਉਪਜੀ ਤਰਕ ਦਿਕੰਬਰ ਹੋਵਾ ਮਨ ਦੈ ਦੇ ਚਲ ਚਲ ਗਮਨ ਕਰਈਆ ਪ੍ਰਭਵਨ ਪ੍ਰਭਵਨ ਕਰੇ ਬੂਜੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿੱਧ ਸਿੱਖੇ ਬਤੇਰੇ ਮਨ ਮਾਂਗੇ ਰਿੱਧ ਛਿੱਧ ਚਿਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮੈਂ ਸਾਧੂ ਤ੍ਰਿਪਤ ਨਾਮ ਸਿੱਧ ਪਈਆ ਅੰਡਜ ਜੇਰ ਸੇਤ ਜੁਤ ਭਜ ਸਵਰਨ ਰੂਪ ਜੀ ਜੰਤ ਪਈਆ ਸਾਧੂ ਸਰਨ ਪਰੇ ਸੋ ਉਭਰੇ ਖੱਤਰੀ ਬ੍ਰਾਹਮਣ ਸੂਤ ਵੇ ਚੰਡਾਲ ਚੰਡਈਆ ਨਾਮ ਜੈ ਦਿਓ ਕਬੀਰ ਤਲੋਚਨ ਔ ਜਾਤ ਰਵਿਦਾਸ ਚਮਾਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਤੰਨਾ ਜੱਟ ਸੈਨ ਮਿਲਿਆ ਹਰਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਿਸ਼ਾਲ ਅੰਗੀਕਾਰ ਕਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਰ ਰਖਈਆ ਬਿਲਾਵਲ ਮਹੱਲਾ ਪੰਜਵਾਂ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਕੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਰਾਮ ਗੁਰਮੋਹਨ ਮੋਹ ਮਨ ਲਈਆ ਹੋ ਅਕਲ ਬਿਕਲ ਹੋਏ ਪਈ ਗੁਰ ਦੇਖੇ ਹੋ ਲੋਟ ਪੋਟ ਹੋਏ ਪਈਆ ਰਹੋ ਹੋ ਨਿਰਖਤ ਫਿਰੋ ਸਭ ਦੇ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਅਨ ਸੰਦੇਸ਼ਾ ਦੇ ਪ੍ਰਭ ਕੇਰਾ ਹਿਰਦੇ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦਿਓ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚੱਲ ਚੱਲ ਸਕੀ ਹਰ ਪ੍ਰਭ ਪ੍ਰਬੋਧੋ ਹਰ ਕਾਮਨ ਹਰ ਹਰ ਪਰ ਲਈਆ ਭਗਤ ਵਿਸ਼ਾਲ ਉਹਾਂ ਕੋ ਨਾਮ ਕਹੀਤ ਹੈ ਸਰਨ ਪ੍ਰਭੂ ਤਿਸ ਪਾਛੇ ਪਈਆ ਹਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮਤੀ ਸਿਆਗੇ ਜੋ ਕੱਟ ਕੱਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵਟ ਗੈਨ ਗਨਈਆ ਹਰ ਹਰ ਸਰਦਾ ਛੇਜ ਵਿਛਾਈ ਪ੍ਰਭ ਛੋੜ ਨਾ ਸਕੇ ਬਹੁਤ ਸ਼ਿੰਗਾਰ ਮਿਲਣ ਕੇ ਤਾਈ ਪ੍ਰਭ ਲਿਓ ਸੁਹਾਗਣ ਸੁਖ ਮੁਖ ਪਈਆ ਹਮ ਚੇਰੀ ਤੂੰ ਅਗਮਨ ਗਸਾਈ ਕਿਆ ਹਮ ਕਰੇ ਤੇਰੀ ਵਸ ਪਈਆ ਦਇਆ ਦੀਨ ਕਰੋ ਰਖ ਲੀਵੋ ਨਾਨਕ ਹਰ ਸਰਨ ਸਮਈਆ ਬਿਲਾਵਲ ਮਹੱਲਾ ਪਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤਰਕ ਪ੍ਰਿਯੋ ਪ੍ਰਿਯੋ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਅੱਗੇ ਸਿਰ ਕੱਟ ਕੱਟ ਪਈਆ ਰਾਓ ਰੋਮ ਰੋਮ ਮਨ ਤਨ ਇੱਕ ਬੰਧਨ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੇਦਕ ਨਾਟਕ ਦੇਖ ਭਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਔਖਿਨ ਪਲ ਰਹਿ ਨਾ ਸਕੂੰ ਬਿਨ ਪ੍ਰੀਤਮ ਜਿਉਂ ਬਿਨ ਅਮਲੀ ਅਮਲੀ ਮਰ ਗਈਆ ਜਿਉਂ ਕੋ ਪਿਆਸ ਹੋਏ ਪ੍ਰਭ ਕੇਰੀ ਨਵਰ ਨ ਭਾਵੇ ਬਿਨ ਹਰ ਕੋ ਦਬਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ ਔ ਤਿਸ ਵਿੱਚੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ
ਜਾਂ ਸੱਤ ਸੱਤ ਸਤਿਗੁਰ ਸਰਨ ਪਵਈਆ, ਸੇਜ ਏਕ ਏਕੋ ਪ੍ਰਭ ਠਾਕਰ, ਪਹਿਲ ਨਾ ਪਾਵੇ ਮਨਮੁਖ ਪਰਮਈਆ, ਗੁਰ ਗੁਰ ਕਰਤ ਸਰਨ ਜੇ ਆਵੈ, ਪ੍ਰਭ ਆਏ ਮਿਲ ਕੇ ਢੀਲ ਨ ਪਈਆ, ਕਰ ਕਰ ਕਿਰਿਆ ਕਾਰ ਵਧਾਏ, ਮਨ ਪਖੰਡ ਕਰਮ ਲਪਈਆ, ਬੇਸਵਾ ਕੇ ਕਰ ਬੇਟਾ ਜਨਮਿਆ, ਪਿਤਾ ਤਾਏ ਕਿਆ ਨਾਮ ਸਦਈਆ, ਪੂਰਬ ਜਨਮ ਭਗਤ ਘਰ ਆਏ, ਗੁਰ ਹਰ ਹਰ ਹਰ ਹਰ ਭਗਤ ਜਮਈਆ, ਭਗਤ ਭਗਤ ਕਰਤੀ ਹਰ ਪਾਇਆ, ਜਾਂ ਹਰ ਹਰ ਹਰ ਹਰ ਨਾਮ ਸੁਮਈਆ, ਪ੍ਰਭ ਆਣ ਆਣ ਮਹਿੰਦੀ ਪਿਸਾਈ, ਆਪੇ ਘੋਲ ਘੋਲ ਅੰਗ ਲਈਆ, ਜਿਨ ਕੋ ਠਾਕਰ ਕਿਰਪਾ ਧਾਰੀ, ਬਾਂਹ ਪਕੜ ਨਾਨਕ ਕੱਢ ਲਈਆ। ਰਾਗ ਬਲਾਵਲ ਮਹੱਲਾ ਪੰਜਵਾਂ, ਅਸ਼ਟਪਦੀਆ ਅਸ਼ਟਪਦੀ ਕਰ ਬਾਰਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨ ਕਹੀ, ਤਜਿਆਨ ਸਰਨ ਗਈ ਰਾਓ, ਪ੍ਰਭ ਚਰਨ ਕਮਲਿਆ ਪਾਰ, ਹੋ ਜਾਓ ਸਦਾ ਬਲਿਹਾਰ, ਮਨ ਪ੍ਰੀਤ ਲਾਗੀ ਤਾਹੇ, ਤਜ ਆਣ ਕਤੀ ਨਾ ਜਾਏ, ਹਰ ਨਾਮ ਰਸਨਾ ਕਹਿਣ, ਮਲ ਪਾਪ ਕਲਮਲ ਦੈਨ, ਚੜ ਨਾਮ ਸੰਤ ਉਧਾਰ, ਪੈ ਤਰੇ ਸਾਗਰ ਪਾਰ, ਮੰਡੋਰ ਪ੍ਰੇਮ ਪ੍ਰੀਤ, ਇਹ ਸੰਤ ਨਿਰਮਲ ਰੀਤ, ਤਜ ਗਏ ਪਾਪ ਵਿਕਾਰ, ਹਰ ਮਿਲੇ ਪ੍ਰਭ ਨਿਰੰਕਾਰ, ਪ੍ਰਭੇਖੀਏ ਬਿਸਮਾਦ, ਚਖ ਨੰਦ ਪੂਰਨ ਸਾਧ, ਨਾ ਡੋਲੀਏ ਇਤੂਤ, ਪ੍ਰਭ ਸੇ ਹਰ ਹਰ ਚੀਤ, ਤੇ ਨਾਏ ਨਰਕ ਨਿਵਾਸ, ਨਿਤ ਸਿਮਰ ਪ੍ਰਭ ਗੁਣਤਾਸ, ਤੇ ਜਮ ਨ ਭੇਖੀ ਨੈਣ, ਸੁਨ ਮੈਤੋ ਅਨਹਦ ਬੈਨ, ਹਰ ਸਰਨ ਸੂਰ ਗੋਪਾਲ, ਪ੍ਰਭਤ ਦਿਆਲ, ਹਰ ਨਿਮਖ ਲੈ ਨਾ ਭੇਵ, ਨਿਤ ਕਰੇ ਮੁਨ ਜਨ ਸੇਵ, ਦੁਖ ਦੀਨ ਦਰਦ ਨਿਵਾਰ, ਜਾਂ ਕੀ ਮਹਿਮਾ ਬਿਖੜੀ ਕਾਰ, ਤਾਂ ਕੀ ਮਿਤ ਨ ਜਾਣੇ ਕੋਏ, ਜਲ ਤਲ ਮਈਲ ਸੋਏ, ਕਰ ਬੰਦਨਾ ਲਖਬਾਰ, ਥਕ ਪਰਿਓ ਪ੍ਰਭ ਦਰਬਾਰ, ਪ੍ਰਭ ਕਰੋ ਸਾਧੂ ਧੂਰ, ਨਾਨਕ ਮਨਸਾ ਪੂਰ, ਬਿਲਾਵਲ ਮਹੱਲਾ ਪੰਜਵਾਂ, ਪ੍ਰਭ ਜਨਮ ਮਰਨ ਵਾਰ, ਹਰ ਪਰਿਓ ਦੁਆਰ, ਕੈ ਚਰਨ ਸਾਧੂ ਸੰਗ, ਮਨ ਮਿਸਟ ਹਰ ਹਰ ਰੰਗ, ਕਰ ਦਿਆਲਿਓ ਲੜ ਲਾਏ, ਨਾਨਕਾ ਨਾਮ ਧਿਆਏ, ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ, ਜਾਚੋ ਸੰਤਰਵਾਲ ਰਾਓ, ਸੰਸਾਰ ਵਿਖਿਆ ਕੂਪ, ਤੁਮ ਅਗਿਆਨ ਮੋਤ ਕੂਪ, ਕਹਿ ਪੂਜਾ ਪ੍ਰਭ ਜੀ ਲੇਹੋ, ਹਰ ਨਾਮ ਆਪਣਾ ਦੇਹੋ, ਪ੍ਰਭ ਤੁਝ ਬਿਨ ਨਾਹੀ ਠਾਉ, ਨਾਨਕਾ ਬਲ ਬਲ ਜਾਓ, ਲੋਭ ਮੋਹ ਬਾਧੀ ਦੇਹੇ, ਬਿਨ ਭਜਨ ਹੋਵਤ ਖੇਹੇ, ਜਮਦੂਤ ਮਹਾਂਭਿਆਨ, ਚਿੱਤ ਗੁਪਤ ਕਰਮੈ ਜਾਨ, ਦਿਨ ਰਹਿਣ ਸਾਖ ਸੁਨਾਏ, ਨਾਨਕ ਹਰ ਸਰਨਾਏ, ਪੈ ਪੰਜਨਾ ਮੁਰਾਰ, ਕਰ ਦਇਆ ਪਤ ਤੇ ਉਧਾਰ, ਮੇਰੇ ਦੁਖ ਗਣੇ ਨਾ ਜਾਏ, ਹਰ ਬਿਨ ਕਤੇ ਸਮਾਏ, ਗਏ ਉਠ ਚਿਤ ਵੀ ਨਾਥ, ਨਾਨਕਾ ਦੇ ਰਖ ਹਾਥ, ਹਰ ਗੁਣ ਦੇ ਗੋਪਾਲ, ਸਰਬ ਕਟਾ ਪ੍ਰਿਤਪਾਲ, ਮਨ ਪ੍ਰੀਤ ਦਰਸ਼ਨ ਪਿਆਸ, ਗੋਬਿੰਦ ਪੂਰਨ ਆਸ, ਇੱਕ ਨਿਮਕ ਰਹਿ ਨਾ ਜਾਏ, ਵਡਭਾਗ ਨਾਨਕ ਪਾਏ, ਪ੍ਰਭ ਤੁਝ ਬਿਨਾ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ, ਜਿਉ ਮੀਨ ਜਲ ਜਿਉ ਹੇਤ, ਅਲ ਕਮਲ ਬਿਨ ਨ ਭੇਤ, ਜਿਉ ਚਕਵੀ ਸੂਰਜ ਆਸ, ਨਾਨਕ ਚਰਨ ਪਿਆਸ, ਜਿਉ ਤੁਰਨ ਭਰਤ ਪੁਰਾਣ, ਜਿਉ ਲੋਭੀਏ ਤੰਦਾਨ, ਜਿਉ ਦੂਧ ਜਲੇ ਸੰਜੋਗ, ਜਿਉ ਮਾਂ ਖੁਆਸ ਭੋਗ, ਜਿਉ ਮਾਤ ਪੂਤੇ ਹੇਤ, ਹਰ ਸਿਮਰ ਨਾਨਕ ਨੇਤ, ਜੋ ਦੀਪ ਪਤਨ ਪਤੰਗ, ਜੋ ਚੋਰ ਹਿਰਤਨ ਸੰਗ, ਮੈਗਲੇ ਕਾਮੇ ਬੰਦ, ਜੋ ਗ੍ਰਸਤ ਬਿਖੀ ਤੰਦ, ਜੋ ਜਵਾਰ ਬਿਸਨ ਨਾ ਜਾਏ, ਹਰ ਨਾਨਕ ਏ ਮਨ ਲਾਏ, ਕੁਰੰਗ ਨਾਤੀ ਨੀ ਹੋ, ਚਾਤਰਕ ਚਾਹਤ ਮੇ ਹੋ, ਜਨ ਜੀਵਨਾ ਸਤਸੰਗ, ਗੋਬਿੰਦ ਭਜਨਾ ਰੰਗ, ਰਸਨ ਬਖਾਨੇ ਨਾਮ, ਨਾਨਕ ਦਰਸ਼ਨ ਦਾਨ, ਗੁਣ ਗਾਏ ਸੁਣ ਲਿਖਦੇ, ਸੋ ਸਰਬ ਫਲ ਹਰਲੇ, ਕੁਲ ਸਮੂਹ ਕਰਤੇ ਉਧਾਰ, ਸੰਸਾਰ ਉਤਰਸ ਪਾਰ, ਹਰ ਚਰਨ ਬੋਹਤ ਤਾਏ, ਮਿਲ ਸਾਧ ਸੰਗਤ ਜਸ ਗਾਏ, ਹਰ ਪੈਜ ਰੱਖੀ ਮਰਾਰ, ਹਰ ਨਾਨਕ ਸਰਨ ਦੁਆਰ। ਬਿਲਾਵਲ ਮਹੱਲਾ ਪਹਿਲਾ, ਥਿੱਤੀ ਕਰ ਦਸਵਾਂ, ਜਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਏਕਮ ਏਕਮ ਕਾਰ ਨਿਰਾਲਾ, ਅਮਰ ਅਜੋਨੀ ਜਾਤ ਨ ਜਾਲਾ,
ਅਗਾਮਿਆ ਗੁੱਚ ਰੂਪ ਨਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ, ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ, ਗੁਰ ਪ੍ਰਸਾਦ ਪਰਮ ਪਦ ਪਾਈ, ਕਿਆ ਜਪ ਜਪ ਹੋ ਬਿਨ ਜਗਦੀਸੇ, ਗੁਰ ਕਹਿ ਸ਼ਬਦ ਮਹਿਲ ਕਰਦੀ ਸੇ, ਰਹੋ ਦੂਜੇ ਪਾਏ ਲੱਗੇ ਪਛਤਾਨੇ, ਜਮਦਰ ਬਾਧੇ ਆਮ ਨਜਾਣੇ, ਕਿਆ ਲੈ ਆਵੇ ਕਿਆ ਲੈ ਜਾਏ, ਸਿਰ ਜਮਕਾਲ ਜ ਚੋਟਾਂ ਖਾਏ, ਬਿਨ ਗੁਰ ਸ਼ਬਦ ਨ ਝੂਠ ਕੋਏ, ਪਖੰਡ ਕਿੰਨੇ ਮੁਕਤ ਨ ਹੋਏ, ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਵਿਛੋੜ, ਤਰਤੇ ਆਕਾਸ਼ ਕੀ ਬੈਸਨ ਕੋ ਥਾਉ, ਰਾਤ ਦਿਨ ਕੀ ਭੋ ਪਾਓ, ਜਿਨ ਕੀ ਏ ਕਰ ਵੇਖਣ ਹਾਰਾ, ਅਵਰਨ ਦੂਜਾ ਸਿਰਜਨ ਹਾਰਾ, ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ, ਦੇਵੀ ਦੇਵ ਪਾਏ ਵਿਸਾ, ਜੋਤੀ ਜਾਤੀ ਗੰਤ ਨਾ ਆਵੇ, ਜਿਨ ਸਾਜੀ ਸੋ ਕੀਮਤ ਪਾਵੇ, ਕੀਮਤ ਪਾਏ ਰਿਹਾ ਭਰਪੂਰ, ਕਿਸ ਨੇੜੇ ਕਿਸ ਅੱਖਾਂ ਦੂਰ, ਚੌਥ ਪਾਏ ਚਾਰੇ ਬੇਦਾਂ, ਖਾਣੀ ਚਾਰੇ ਪਾਣੀ ਭੇਦਾਂ, ਅਸ਼ਟ ਦਸਾ ਖੱਟ ਤੀਨ ਉਪਾਏ, ਜੋ ਬੂਝੇ ਸਿਆ ਬਜਾਏ, ਤੀਨ ਸਮਾਏ ਚੌਥੇ ਵਾਸਾ, ਪ੍ਰਣਵਤ ਨਾਨਕ ਤਮ ਹਮ ਤਾਂ ਕੀ ਦਾਸਾ, ਪੰਚਮੀ ਪੰਚ ਭੂਤ ਬਿਤਾਲਾ, ਗਾ ਪਿਆ ਗੋਚਰ ਪੁਰਖ ਨਿਰਾਲਾ, ਇੱਕ ਭਰਮ ਭੁੱਖੇ ਮੋਹ ਪਿਆਸੀ, ਇੱਕ ਰਸ ਚਾਗ ਸ਼ਬਦ ਤ੍ਰਿਪਤਾਸੀ, ਇੱਕ ਰੰਗ ਰਤ ਇੱਕ ਮਰ ਧੂਰ, ਇੱਕ ਦਰ ਘਰ ਸਾਚੀ ਦੇਖ ਅਧੂਰ, ਝੂਠੇ ਝੂਠੇ ਕਹੋ ਨਾਹੀਂ ਪਤਨਾਉ, ਕਬੂ ਨ ਸੁੱਚਾ ਕਾਲਾ ਕਾਉ, ਪਿੰਜਰ ਪੰਖੀ ਬੰਦਿਆ ਹੋਏ, ਸ਼ੇਰੀ ਭਰਮੇ ਮੁਕਤ ਨਾ ਹੋਏ, ਤੋ ਝੂਟੇ ਜਾਂ ਖਸਮ ਛਡਾਏ, ਗੁਰਮਤ ਮੇਲੇ ਭਗਤ ਦੜਾਏ, ਖਸਤੀ ਖੱਟ ਦਰਸ਼ਨ ਪ੍ਰਭ ਸਾਜੇ, ਅਨਦ ਸ਼ਬਦ ਨਿਰਾਲਾ ਵਾਜੇ, ਜੇ ਪ੍ਰਭ ਪਾਵੇ ਤਾਂ ਮੈਲ ਬੁਲਾਵੇ, ਸ਼ਬਦੇ ਪੇਤੇ ਤੋ ਪਤ ਪਾਵੇ, ਕਰ ਕਰ ਹੋ ਵੇਸ ਪਖੇ ਜਲ ਜਾਵੇ, ਸਾਚੇ ਸਾਚੇ ਸਾਸ ਸਮਾਵੇ, ਸੰਪਤੀ ਸਤ ਸੰਤੋਖ ਸਰੀਰ, ਸਾਹ ਸਮੁੰਦ ਭਰੇ ਨਿਰਮਲ ਰੀਰ, ਮਜਨਸ਼ੀਲ ਸੱਚ ਹਿਰਦੇ ਵਿਚਾਰ, ਗੁਰ ਕਹਿ ਸ਼ਬਦ ਪਾਵੇ ਸਭ ਭਾਰ, ਮਨ ਸਾਚਾ ਮੁਖ ਸੱਚ ਉਪਾਏ, ਸੱਚ ਨਿਸ਼ਾਨ ਸਾਖ ਨਾ ਪਾਏ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ, ਸੱਚ ਨ ਕੇਵਲ ਕਰਮ ਅਰਾਧੇ, ਪੌਣ ਪਾਣੀ ਅਗਨੀ ਬਿਸਰਾਓ, ਤਈ ਨਿਰੰਜਨ ਸੱਚੋ ਨਾਉ, ਤਿਸ ਮੈਂ ਮਨੁਆ ਟਿਆਲ ਵਿਲਾਏ, ਪ੍ਰਣਵਤ ਨਾਨਕ ਕਾਲ ਨ ਖਾਏ, ਨੌ ਨੌਮੀ ਨਾਵੀ ਹੱਥ ਨਵ ਹੱਥ ਖੰਡ, ਘਟ ਘਟ ਨਾਥ ਮਹਾਂਬਲਵੰਡ, ਆਏ ਪੁੱਤਾ ਇਹ ਜਗ ਸਾਰਾ, ਪ੍ਰਭ ਆਦੇਸ਼ ਆਦਿ ਰਖਵਾਰਾ, ਆਦਿ ਜਗਾਦੀ ਹੈਪੀ ਹੋਗ, ਉਹ ਅਪਰੰਪਰ ਕਰਨੇ ਜੋਗ, ਦਸਵੀਂ ਨਾਮ ਦਾਨ ਇਸਨਾਨ, ਅੰਦਨ ਮਜਨ ਸੱਚਾ ਗੁਣ ਗਿਆਨ, ਸੱਚ ਮੈਲ ਨਾ ਲਾਗੇ ਪਰਮ ਪੋ ਭਾਗੇ, ਬਿਲਮ ਨਾ ਤੂਟਸ ਕਾਚੇ ਧਾਗੇ, ਜਿਉ ਤਾਗਾ ਜਗੇ ਹੋ ਜਾਨੋ, ਅਸਤਰ ਚੀਤ ਸੱਚ ਰੰਗ ਮਾਨੋ, ਇਕਾਦਸੀ ਇਕਰੀ ਦੇਵ ਸਾਵੇ, ਹਿੰਸਾ ਮਮਤਾ ਮੋਹ ਚੁਕਾਵੇ, ਫਲ ਪਾਵੇ ਬਰਤ ਆਤਮ ਚੀਨੇ, ਪਖੰਡ ਰਾਜ ਤੱਤ ਨਹੀਂ ਬੀਨੇ, ਨਿਰਮਲ ਨਿਰਹਾਰ ਨੇ ਕੇਵਲ, ਸੁੱਚੇ ਸੱਚੇ ਨਾ ਲਾਗੇ ਮਲ, ਜੈ ਦੇਖਾਂ ਤਾਂ ਏਕੋ ਏਕਾ, ਹੋਰ ਜੀ ਉਪਾਏ ਵੇਕੋ ਵੇਕਾ, ਫਲੋ ਹਾਰ ਕੀਏ ਫਲ ਜਾਏ, ਰਸ ਖਸ ਖਾਏ ਸਾਧ ਗਵਾਏ, ਕੂੜੇ ਲਾਲਚ ਲਪਟ ਲਟਾਏ, ਝੂਠੇ ਗੁਰਮੁਖ ਸਾਚ ਕਮਾਏ, ਦੁਆਸ ਸਮੁੰਦਰਾ ਮਨ ਅਤੂਤਾ, ਹੈਨਸ ਜਾਗੇ ਕਬੂ ਨ ਸੂਤਾ, ਜਾਗਤ ਜਾਗ ਰਹਿ ਲਿਵਲਾਏ, ਗੁਰ ਪਰਚੇ ਤਿਸ ਕਾਲ ਨ ਖਾਏ, ਅਤੀਤ ਪਏ ਮਾਰੇ ਬੇਰਾਈ, ਪ੍ਰਣਵਤ ਨਾਨਕ ਤੈ ਲਿਵਲਾਏ, ਦੁਆਸੀ ਦਇਆ ਦਾਨ ਕਰ ਜਾਣੇ, ਬਾਹਰ ਜਾਤੋ ਪੀਤਰਿਆ ਨੇ, ਵਰਤੀ ਬਰਤ ਰਹਿ ਨ ਕਾਮ, ਅਜਪਾ ਜਾਪ ਜਪੇ ਮੁਖ ਨਾਮ, ਤੀਨ ਭਵਨ ਮੈਂ ਇੱਕੋ ਜਾਣੇ, ਸਭ ਸੰਜਮ ਸਾਚ ਪਛਾਣੇ, ਤੀਰਥ ਸਰਵਰ ਸਮੁੰਦ ਕਿਨਾਰੇ, ਅੰਮ੍ਰਿਤ ਮੂਲ ਸਿਖਰ ਲਿਵਤਾਰੇ, ਡਰ ਡਰ ਮਰੇ ਨ ਬੂਡੇ ਕੋਏ, ਨ ਡਰ ਬੂੜ ਮਰੇ ਪਤ ਖੋਏ, ਡਰ ਮੈਂ ਘਰ ਘਰ ਮੈਂ ਡਰ ਜਾਣੇ, ਤਖ਼ਤ ਨਿਵਾਸ ਸੱਚ ਮਨ ਭਾਣੇ, ਚੌਦਸ ਚੌਥੇ ਥਾਵੇਂ ਲੈ ਪਾਵੇ, ਰਾਜਸ ਤਮ ਸਤਕਾਲ ਸਮਾਵੇ, ਸਸੀਅਰ ਕੇ ਕਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ, ਚੌਥੇ ਸਪਵਨ ਪਤਾਲ ਸਮਾਵੇ, ਖੰਡ ਬ੍ਰਹਿਮੰਡ ਰਿਹਾ ਲਿਵਲਾਏ, ਅਮਾਸਿਆ ਚੰਦ ਚ ਗੁਪਤ ਰਗਨਾਰ, ਬੂਜੇ ਗਿਆਨੀ ਸ਼ਬਦ ਵਿਚਾਰ, ਸਸੀਅਰ ਗਗਨ ਜੋਤ ਤੇ ਲੋਈ, ਕਰ ਘਰ ਵਿਖੇ ਕਰਤਾ ਸੋਈ, ਗੁਰ ਤੈ ਦੀਸੇ ਸੋ ਤਿਸ ਹੀ ਮਾਹੇ, ਮਨ ਮੁਖ ਭੂਲੇ ਆਵੇ ਜਾਏ, ਘਰ ਦਰ ਥਾਪ ਥਿਰ ਥਾਨ ਸੁਹਾਵੇ, ਆਪ ਪਛਾਣੇ ਤਾਂ ਸਤਿਗੁਰ ਪਾਵੇ, ਜੈ ਆਸਾ ਤੇ ਬਿੰਸ ਬਿਨਾਸਾ, ਫੂਟੇ ਖੱਪਰ ਦੁਬਦਾ ਮਨਸਾ, ਮਮਤਾ ਜਾਲ ਤੇ ਰਹੇ ਉਦਾਸਾ, ਪ੍ਰਣਵਤ ਨਾਨਕ ਮਤਾ ਕੇ ਦਾਸਾ। ਬਲਾਵਲ ਮਹੱਲਾ ਤੀਜਾ ਵਾਰ, ਸੱਤ ਘਰ
ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਅਤ ਪੁਰਖ ਹੈ ਸੋਈ ਆਪੇ ਵਰਤੇ ਅਵਰ ਨ ਕੋਈ ਓਤ ਪੋਤ ਜਗ ਰਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਪੂਜੇ ਕੋਈ ਹਿਰਦੇ ਜਪਣੀ ਜਪੋ ਗੁਣਤਾਸਾ ਹਰ ਗਮ ਗੋਚਰ ਅਪਰੰਪਰ ਸਵਾਮੀ ਜਨ ਪਗਲੋ ਧਿਆਓ ਤੋ ਦਾਸਨ ਦਾਸਾ ਰਹਾਓ ਸੋਮਵਾਰ ਸਚ ਰਿਆ ਸਮਾਏ ਤਿਸ ਕੀ ਕੀਮਤ ਕਹੀ ਨ ਜਾਏ ਆਖ ਆਖ ਰਹੇ ਸਭ ਲਿਵ ਲਾਏ ਜਿਸ ਦੇਵੇ ਤਿਸ ਪੱਲੇ ਪਾਏ ਅਗਮੈ ਗੋਚਰ ਲਖਿਆ ਨ ਜਾਏ ਗੁਰ ਕੈ ਸ਼ਬਦਾ ਰਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਬਜਾਏ ਸੋਈ ਬੂਜੈ ਗੁਰ ਕੈ ਸ਼ਬਦਾਰ ਕਰ ਸੂਜੈ ਪ੍ਰੇਮ ਭਗਤ ਕਰੇ ਲਿਵ ਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧ ਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋਮੇ ਮਲ ਖੋਏ ਦਰ ਸੱਚੇ ਸਭ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਨ ਹਾਰ ਜੋ ਦੇਵੇ ਤਿਸ ਕੋ ਬਲ ਜਾਈਏ ਗੁਰ ਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਰਖੋ ਰਤਾਰ ਦੇਵਨ ਹਾਰੇ ਕੋ ਜੇਕਾਰ ਵੀਰ ਵਾਰ ਵੀਰ ਪਰਮ ਭਲਾਏ ਪ੍ਰੇਤ ਭੂਤ ਸਭ ਦੂਜੇ ਲਾਏ ਆਪ ਉਪਾਏ ਕਰੇ ਵੇਖੇ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੇ ਜਿਸ ਲਿਓ ਮਲਾਈ ਸ਼ੁਕਰਵਾਰ ਭਰਿਆ ਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸਤ ਸੰਜਮ ਕਰਨੀ ਹੈ ਸਾਰ ਵਰਤ ਨੇਮ ਤਿੰਨਤਾ ਪ੍ਰਤ ਪੂਜਾ ਬਿਨ ਬੂਜੇ ਸਾ ਪਉ ਹੈ ਦੂਜਾ ਸ਼ਨਿਚਰ ਵਾਰ ਸੌਣ ਸਾਸਤ ਵਿਚਾਰ ਹੋਮੇ ਮੇਰਾ ਪਰਮੇ ਸੰਸਾਰ ਮਨਮੁਖ ਅੰਦਾ ਦੂਜੇ ਪਾਏ ਜਮ ਦਰਬਾਦਾ ਝੋਟਾਂ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸੱਚ ਲਿਵ ਲਾਏ ਸਤਿਗੁਰ ਸੇਵੇ ਸੇਵਟ ਭਾਗੀ ਹੋਮੇ ਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਤੇ ਸਹਿਜ ਸੁਭਾਈ ਤੂੰ ਸੁਖਦਾਤਾ ਲਿਓ ਮਲਾਏ ਇੱਕ ਸੇ ਦੂਜਾ ਨਹੀਂ ਕੋਏ ਗੁਰਮੁਖ ਬੂਜੇ ਸੋ ਜੀ ਹੋਏ ਪੰਦਰਾਂ ਥਿੱਤੀ ਤੇ ਸੱਤ ਵਾਰ ਮਹਾਰੁਤੀ ਆਵੇ ਵਾਰ ਵਾਰ ਦਿਨ ਸਰੈਣ ਤਿਵੇ ਸੰਸਾਰ ਆਵਾ ਗੌਣ ਕੀਆ ਕਰਤਾਰ ਨਿਚਲ ਸਾ ਚਰਿਆ ਕਲ ਧਾਰ ਨਾਨਕ ਗੁਰਮੁਖ ਬੂਜੇ ਕੋ ਸ਼ਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸਿਸ਼ਟ ਸਾਜੇ ਜੀ ਜੰਤ ਮਾਇਆ ਮੋਹ ਭਾਜੇ ਦੂਜੇ ਪਾਏ ਪਰਪੰਚ ਲਾਗੇ ਆਵੇ ਜਾਵੇ ਮਰੇ ਅਭਾਗੇ ਸਤਿਗੁਰ ਭੇਟੀਏ ਸੋ ਜੀ ਪਾਏ ਪਰਪੰਚ ਚੁਕੇ ਸਤ ਸਮਾਏ ਜਾਂ ਕੇ ਮਸਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਭ ਏਕ ਰਹਾਓ ਸਿਸ਼ਟਿ ਉਪਾਏ ਆਪੇ ਸਭ ਵੇਖੇ ਕੋਈ ਨ ਮੇਟੇ ਤੇਰੇ ਲੇਖੇ ਸੇ ਸਾਧਕ ਜੀ ਕੋ ਕਹੇ ਕਹਾਏ ਪਰਮੇ ਪੂਲਾ ਆਵੇ ਜਾਏ ਸਤਿਗੁਰ ਸੇਵੇ ਸੋ ਜਨ ਬੂਜੈ ਹਮੇ ਮਾਰੇ ਤਾਂ ਦਰ ਸੂਜੈ ਇੱਕ ਸੇ ਸਭ ਦੂਜਾ ਹੋਵਾ ਇੱਕ ਸੇ ਸਭ ਦੂਜਾ ਹੋਆ ਇੱਕ ਸੇ ਇੱਕੋ ਵਰਤੇ ਅਵਰ ਨਥੀਆ ਦੂਜੇ ਦੇ ਜੋ ਇੱਕੋ ਜਾਣੇ ਗੁਰ ਕਹਿ ਸ਼ਬਦ ਹਰ ਦਰ ਨਿਸ਼ਾਨੇ ਸਤਿਗੁਰ ਭੇਟੇ ਤਾਂ ਇੱਕੋ ਪਾਏ ਵਿੱਚੋਂ ਦੂਜਾ ਠਾਕਰ ਹਾਏ ਜਿਸ ਦਾ ਸਾਹਿਬ

ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰ ਹਰ ਬਖਸ਼ਿਓ ਸਭ ਜਹਾਨ, ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੇ, ਜੇ ਵੇਮਕ ਹੋਵੇ ਸੋ ਫਿਰੇ ਭ੍ਰਿਸ਼ਟ ਥਾਨ। ਜਦ ਨਾਨਕ ਕੇਵਲ ਹੁਆ ਹੋ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ, ਪੌਂਦੀ ਪਿੱਤ ਦੇਖ ਕੇ ਸਭ ਆਏ ਪੈ ਸਤਿਗੁਰ ਕੀ ਪੈਰੀ ਲਹਿਣ ਸਭਨਾ ਕਿਆ ਮਨੋ ਗੁਮਾਨ। ਸਲੋਕ ਮਹੱਲਾ ਪਹਿਲਾ, ਕੋਈ ਵਾਏ ਕੋ ਲੁਨੇ ਕੋ ਪਾਏ ਖਲਿਆਨ, ਨਾਨਕ ਏਵ ਨ ਜਾਪਈ ਕੋਈ ਖਾਏ ਨਿਦਾਨ। ਮਹੱਲਾ ਪਹਿਲਾ, ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਪਾਵੇ ਸੋ ਹੋਏ ਪੌੜੀ, ਪਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰਪੂਰੇ ਮਿਹਰਵਾਨ ਪਰਮ ਪਉ ਮਾਰਿਆ, ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਨਿਦਾਨ ਕੰਠ ਉਰ ਤਾਰਿਆ, ਨਾਨਕ ਸਾਧੂ ਸੰਗ ਜਨ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ, ਜਿੰਨੀ ਨਾਮ ਵਸਾਰਿਆ ਕੂੜੇ ਕਹਿਨ ਕਹਨ, ਪੰਚ ਚੋਰ ਤਿੰਨ ਘਰ ਮਹਿਨ ਹੋਮੇ ਅੰਦਰ ਸਨ, ਸਾਗਤ ਮੁੱਠੇ ਦੁਰਮਤੀ ਹਰ ਰਸਨ ਜਨਨ, ਜਿੰਨੀ ਅੰਮ੍ਰਿਤ ਪਰਮ ਲਟਾਇਆ ਬਿਕਸਿਓ ਰਚੇ ਰਚਨ, ਦੁਸ਼ਟਾਂ ਸੇਤੀ ਪਿਰਹੜੀ ਜਾਂ ਸਿਉ ਵਾਦ ਕਰਨ, ਨਾਨਕ ਸਾਗਤ ਨਰਕ ਮੈਂ ਜਮ ਬੱਧੇ ਦੁੱਖ ਸੁਹਨ, ਪਈਏ ਕਿਰਤ ਕਮਾਵਦੇ ਜਿਵ ਰਾਖੇ ਤਿਵੇਂ ਰਹਨ। ਮਹੱਲਾ ਤੀਜਾ, ਜਿੰਨੀ ਸਤਿਗੁਰ ਸੇਵਿਆ ਤਾਂ ਨਥਾਣੇ ਤਿਸ, ਸਾਸ ਗ੍ਰਾਸ ਸਦ ਮਨ ਵਸੇ ਜਮ ਜੋ ਹਿੰਨ ਸਕੇ ਤਿਸ, ਹਿਰਦੇ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ, ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ, ਨਾਨਕ ਮਨ ਤਿਨ ਸਾਜਿਸ ਪ੍ਰਵਸੇ ਹੋ ਸਤਕਰਮਾਨੇ ਤਿਸ, ਜਿਨ ਕੋ ਪੂਰਬ ਲਿਖਿਆ ਰਸੰਤ ਜਿਨਾ ਤਿਸ ਪੌੜੀ, ਜੋ ਬੋਲੇ ਪੂਰਾ ਸਤਿਗੁਰ ਸੋ ਪਰਮੇਸ਼ਰ ਸੁਣਿਆ, ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁਖ ਬਣਿਆ, ਬਹੁਤ ਵਡਿਆਈਆ ਸਾਹਿਬੇ ਨਜਾਹੀ ਗਣੀਆਂ, ਸੱਚ ਸਹਿਜ ਆਨੰਦ ਸਤਿਗੁਰ ਪਾ ਸੱਚੀ ਗੁਰਮਣੀਆਂ, ਨਾਨਕ ਸੰਤ ਸਵਾਰੇ ਪਰ ਬ੍ਰਹਮ ਸੱਚੇ ਜਿਉਂ ਬਣਿਆ। ਸਲੋਕ ਮਹੱਲਾ ਤੀਜਾ, ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰ, ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ, ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ, ਨਾਨਕ ਬਖਸ਼ਿ ਮਲਾਇਨ ਸੱਚੇ ਸ਼ਬਦ ਹਦੂਰ। ਮਹੱਲਾ ਤੀਜਾ, ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ, ਅੰਦਰ ਨਾਮ ਸੁਹਾਲਣਾ ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਾਂ ਨਾਨਕ ਨਾਮ ਸੁਲਾਇਆ ਬੋੜਨ ਮਨ ਧਨ ਪੰਗ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰ ਕਾ ਫਿਰ ਸਰਨ ਗੁਰ ਆਵੇ, ਪਿਛਲੇ ਗੁਣੇ ਸਤਿਗੁਰ ਬਖਸ਼ ਲੈ ਸਤ ਸੰਗਤ ਨਾਲ ਰਲਾਵੇ, ਜੋ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ, ਵਿੱਚ ਸਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਰਵੈਰ ਵਿੱਚ, ਜਿਤ ਮਿਲੀਏ ਤਿਸ਼ਨਾ ਭੁੱਖ ਉਤਰੇ ਹਰ ਸ਼ਾਂਤ ਧੜੇ ਆਵੇ, ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ, ਜੇ ਸਤਿਗੁਰ ਨੂੰ ਮੰਨੇ ਸੋ ਤਬਨਾ ਪਾਵੇ। ਸ਼ੁੱਧ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਐਸੋ ਇਹ ਸੰਸਾਰ ਭੇਖਣਾ ਰਹਿ ਨ ਕੋਈ ਪਈਏ ਰੇ, ਸੂਦੇ ਸੂਦੇ ਰੇਖ ਚਲੋ ਤੁਮ ਨਤਰ ਕੁਦਕ ਦਵਈਏ ਰੇ, ਰਾਓ ਬਾਰੇ ਬੂਢੇ ਤੰਨੇ ਬਈਆ ਸਭੂ ਜਮਲੇ ਜਈਏ ਰੇ, ਮਾਨਸ ਬਪਰਾ ਮੂਸੋ ਕਿੰਨਾ ਮੀਚ ਬਲਈਆ ਖਈਏ ਰੇ, ਧਨਵੰਤਾਰ ਨਿਰਧਨ ਮਨੀ ਤਾਂ ਕੀ ਕਛੂ ਨਕਾਨੀ ਰੇ, ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ, ਹਰ ਕੇ ਸੇਵਕ ਜੋ ਹਰ ਪਾਵੇ ਤਿਨ ਕੀ ਕਥਾ ਨਰਾਰੀ ਰੇ, ਆਵੇ ਨ ਜਾਏ ਨ ਕੱਬੂ ਮਰਤੇ ਪਰ ਬ੍ਰਹਮ ਸਿੰਘਾਰੀ ਰੇ, ਪੁੱਤਰ ਕਲੱਤਰ ਲਛਮੀ ਮਾਇਆ ਏ ਤਜੇ ਜੀ ਜਾਨੀ ਰੇ, ਕਹਿਤ ਕਬੀਰ ਸੁਨੋ ਰੇ ਸੰਤੋ ਮਿਲੇ ਸਾਰਗ ਪਾਨੀ ਰੇ। ਬਿਲਾਵਲ ਵਿਦਿਆ ਨਾ ਪਰੋ ਬਾਧ ਨਹੀਂ ਜਾਨੋ, ਹਰ ਗੁਣ ਕਥ ਸੁਨ ਬਰਾਨੋ, ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ, ਮੈਂ ਬੋਰਾ ਮੈਂ ਬਿਗਰਿਓ ਬਿਗਰੇ ਮਤ ਔਰਾ ਰਾਓ, ਆਪ ਨ ਬੋਰਾ ਰਾਮ ਕਿਉ ਬੋਰਾ, ਸਤਿਗੁਰ ਜਰ ਗਿਓ ਪਰਮ ਮੋਰਾ, ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮ ਭੁੱਲੋ ਮਤ ਕੋਈ, ਸੋ ਬੋਰਾ ਜੋ ਆਪ ਨਾ ਪਛਾਨੇ ਆਪ ਪਛਾਨੇ ਤਾਂ ਇੱਕ ਹੈ ਜਾਨੇ, ਅਬੇ ਨ ਮਾਤਾ ਸੋ ਕਬੂ ਨ ਮਾਤਾ, ਕਹਿ ਕਬੀਰ ਰਾਮੇ ਰੰਗ ਰਾਤਾ। ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈ

0: ਕੀ ਕੰਦਾ, ਅਜੂ ਬਕਾਰ ਨਾ ਛੋਟੀਏ ਪਾਪੀ ਮਨ ਮੰਦਾ, ਕਿਉਂ ਛੋਟੋ ਕੈਸੇ ਤਰੂ ਪਵਜਲ ਨਿਤ ਪਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ, ਰਾਓ ਵਿਖੇ ਵਿਖੇ ਕੀ ਵਾਸਨਾ ਤਜੀਏ ਨਾ ਜਾਈ, ਅਨੇਕ ਜਤਨ ਕਰ ਰਾਖੀਏ ਫਿਰ ਫਿਰ ਲਪਟਾਈ, ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲੰਗ ਮੀਕਾ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੂੰ ਸੰਸਰ ਨਾਹੀ ਦਿਆਲ ਮੋਏ ਸੰਸਰ ਪਾਪੀ, ਬਲਾਵਲ ਨਿਤ ਉਠ ਕੋਰੀ ਗਾਗਰ ਆਨੇ ਲਪਤ ਜੀਓ ਗਿਓ, ਤਾਣਾ ਬਾਣਾ ਕਛੂ ਨ ਸੂਜੇ ਹਰ ਹਰ ਰਸ ਲਪਤੇ ਹੋ, ਅਮਰੇ ਕੁਲ ਕੌਣ ਰਾਮ ਕੇ ਹੋ, ਜਬਕਿ ਮਾਲਾ ਲਈ ਨਪੁੱਤੇ ਤਬ ਤੇ ਸੁਖ ਨ ਪਇਓ, ਰਹਾਓ ਸੁਨੋ ਜਠਾਣੀ ਸੁਨੋ ਦਰਾਣੀ ਅਚਰਜੇ ਇਕ ਪਇਓ, ਸਾਤ ਸੂਤ ਮੁੰਡਿਆ ਕੋਇਓ ਇਹ ਮੁੰਡਿਆ ਕਿਉਂ ਨ ਮੋਇਓ, ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਨ ਦਇਓ, ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਾ ਮਿਦਰਿਓ, ਕਰਕੇ ਦੇ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ, ਕਹਿਤ ਕਬੀਰ ਸਗਲ ਪਵ ਖੰਡਨ ਸੰਤੋ ਲੈ ਉਤਰਿਓ, ਬਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਹੈ, ਝੂਠੇ ਕਰਤ ਦਿਵਾਜਾ ਰਹਾਓ ਤੇਰੇ ਜਨ ਹੋਏ ਸੋਏ ਕਤ ਡੋਲੇ, ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੇ ਜੋ ਜਨ ਕੋ ਬੋਲ ਸਕੇ ਨਾ ਅੰਦਾਜਾ, ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਦ ਬਾਜਾ, ਕਹਿ ਕਬੀਰ ਸੰਸਾ ਪਰਮ ਚੂਕੋ ਤੂੰ ਪ੍ਰਹਲਾਦ ਨਵਾਜਾ, ਬਲਾਵਲ ਰੱਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਬ ਭਗਤ ਨਕੀਨੀ, ਹੋ ਬਮਾਨ ਢਿੱਡ ਪਗਰੀ ਰਾਓ ਅਮਰ ਜਾਨ ਸੰਚੀ ਏ ਕਾਇਆ, ਇਹ ਮਿਥਿਆ ਕਾਚੀ ਗਗਰੀ ਜਿਨੇ ਨਵਾਜ ਸਾਜ ਹਮ ਕੀ ਹੈ, ਸੇਬ ਸਾਰ ਅਵਰ ਲਗਰੀ ਸੰਦਕ ਤੋਏ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ, ਕਹਿ ਕਬੀਰੇ ਬਿਨਤੀ ਸੁਣਿਓ ਮਤ ਕਾਲੋ ਜਮਕੀ ਖਬਰੀ, ਬਲਾਵਲ ਦਰਮਾਨ ਦੇ ਠਾਂਡੀ ਦਰਬਾਰ ਤੁਝ ਬਿਨ ਸੁਰਤ ਕੋਏ ਕੋ ਮੇਰੀ, ਦਰਸ਼ਨ ਦੀਜੇ ਖੋਲ ਕੁਵਾਰ ਆਓ, ਤੁਮ ਧਨ ਧਨੀ ਉਦਾਰ ਤੇ ਆਗੀ ਸਰਵਨ ਸੁਣੀਏ ਸੋ ਜਸ ਤੁਮਾਰ, ਮਾਂਗੋ ਕਾਏ ਰੰਗ ਸਭ ਦੇਖੋ ਤੁਮੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪਸਨਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਭਾਰ, ਬਿਲਾਵਲ ਡੰਡਾ ਮੁੰਦਰਾ ਖਿੰਤਾ ਧਾਰੀ ਪਰਮ ਕੇ ਪਾਏ ਪਏ ਭੇਖ ਧਾਰੀ, ਆਸਨ ਆਸਨ ਪਵਨ ਦੂਰ ਕਰ ਬਵਰੇ ਛੋਟ ਕਪਟ ਨਿਤ ਹਰ ਭਜ ਬਵਰੇ, ਰਹਾਓ ਜੇ ਤੂੰ ਜਾਚੇ ਸੋ ਤ੍ਰਿ ਭਵਨ ਜੋਗੀ ਭੋਗੀ, ਕਹਿ ਕਬੀਰ ਕਹਿ ਸੋ ਜਗ ਜੋਗੀ, ਰੱਬ ਲਾਵਲ ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਬਿਸਾਰੇ, ਕਿੰਚਤ ਪ੍ਰੀਤ ਨ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ, ਰਾਓ ਤ੍ਰਿਗ ਧਨ ਤ੍ਰਿਗ ਧਨ ਤ੍ਰਿਗੇ ਮਾਇਆ ਤ੍ਰਿਗ ਤ੍ਰਿਗ ਮਤ ਬਨ ਕਿੰਨੀ, ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਧੇ ਆਪ ਬਚੰਨੀ, ਕਿਆ ਖੇਤੀ ਕਿਆ ਲੇਵਾ ਦੇਵੀ ਪਰਪੰਚ ਝੂਠ ਗੁਮਾਨਾ, ਕਹਿ ਕਬੀਰ ਤੇ ਅੰਤ ਬਗੁੱਤੇ ਆਇਆ ਕਾਲ ਨਿਧਾਨਾ, ਬਿਲਾਵਲ ਸਰੀਰ ਸਰੋਵਰ ਪੀਤਰੇ ਆਛੇ ਕਮਲ ਅਨੂਪ ਪਰਮ ਜੋਤ ਪਰ ਖੋਤਮੋ ਜਾਂ ਕੇ ਰੇਖ ਨ ਰੂਪ, ਰੇ ਮਨ ਹਰ ਭਜ ਪਰਮਤ ਜੋ ਜਗ ਜੀਵਨ ਰਾਮ ਰਹਾਓ, ਆਵਤ ਕਛੂ ਨ ਦੀਸੇ ਨਾਏ ਦੀਸੇ ਜਾਤ, ਜੈ ਉਪਜੇ ਬਿਨਸੇ ਤਹੀਂ ਜੈਸੇ ਪੁਰਵਨ ਪਾਤ, ਮਿਥਿਆ ਕਰਮਾਇਆ ਤਜੀ ਸੁਖ ਸਹਿਜ ਵਿਚਾਰ, ਕਹਿ ਕਬੀਰ ਸੇਵਾ ਕਰੋ ਮਨ ਮਜ ਮਿਰਾਰ, ਬਲਾਵਲ ਜਨਮ ਮਰਨ ਕਾ ਪਰਮ ਗਇਓ ਗੋਬਿੰਦ ਲਿਵ ਲਾਗੀ, ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ, ਰਾਓ ਕਾਛੀ ਤੇ ਤਨ ਉਪਜੇ ਤੁਨ ਕਾਛੀ ਜਾਈ, ਕਾਛੀ ਫੁੱਟੀ ਪੰਡਤਾਂ ਤੁਨ ਕਾਂ ਸਮਾਈ, ਤੇਰੇ ਕੁੱਟੀ ਸੰਤ ਮੈਂ ਪੇਖਿਆ ਕਟ ਹੂੰ ਕਟ ਜਾਗੀ, ਐਸੀ ਬੁੱਧ ਸਮਾਚਰੀ ਕਟ ਮਾਏ ਤਿਆਗੀ, ਆਪ ਆਪ ਤੇ ਜਾਣਿਆ ਤੇ ਤੇ ਸਮਾਨਾ, ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ, ਬਿਲਾਵਲ ਚਰਨ ਕਮਲ ਜਾਂ ਕੇ ਹਿਰਦੇ ਵਸੇ ਸੁਜਨ ਕਿਉਂ ਡੋਲੇ, ਦੇਵ ਮਾਨੋ ਸਭ ਸੁਖ ਨੋ ਨਿਧ ਤਾਂ ਕੇ ਸਹਿਜ ਸਹਿਜ ਜਸ ਬੋਲੇ, ਦੇਵ ਰਾਓ ਤਾਬੇ ਮਤ ਜਾਉ ਸਭ ਮੈਂ ਭੇਖੇ ਕੁਠਲ ਗਾਂਠ ਜਬ ਖੋਲੇ, ਦੇਵ ਬਾਰੰਬਾਰ ਮਾਇਆ ਕੇ ਅਟਕੇ ਲੈ ਨਰਜਾ ਮਨ ਤੋਲੇ, ਦੇਵ ਜੈ ਉਹ ਜੈ ਤਹੀਂ ਸੁਖ ਪਾਵੇ ਮਾਇਆ ਤਾਸ ਨ ਝੋਲੇ, ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕਿਉ ਲੈ, ਦੇਵ ਨਿਰਮਲ ਬਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਓਂਕਾਰ ਸਤਿ ਪ੍ਰਸਾਦ ਸਫਲ ਜਨਮ ਮੁਖੋ ਗੁਰਮਕੀਨਾ, ਦੁੱਖ ਬਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੁਕੋ ਗੁਰ ਦੀਨਾ, ਨਾਮ ਨਾਮ ਬਿਨ ਜੀਵਨ ਮਹਾਨੀਨਾ, ਰਾਉ ਨਾਮ ਦੇਵ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜੀਓ ਸਮਾਨਾ, ਬਿਲਾਵਲ ਬਾਣੀ ਰਵਿਦਾਸ ਭਗਤ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਦਾਰਦ ਦੇਖ ਸਭ ਕੁ ਹੱਸੇ ਐਸੀ ਦਸ਼ਾ ਹਮਾਰੀ, ਅਸ਼ਟ ਦਸ਼ਾ ਸਿੱਧ ਕਰ ਤਲੇ ਸਭ ਕਿਰਪਾ ਤੁਮਾਰੀ, ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ, ਸਗਲ ਜੀ ਸਰਨਾਗਤੀ ਪ੍ਰਾਪੂਰਨ ਕਾਮ ਰਹਾਓ, ਜੋ ਤੇਰੀ ਸਰਨਾਗਤਾ ਤੇ ਨਾਹੀ ਭਾਰ, ਊਚ ਨੀ ਤੁਮ ਤੇ ਤਰੇ ਆਲਸ ਸੰਸਾਰ, ਕਹਿ ਰਵਿਦਾਸ ਅਕਥ ਕਥਾ ਬਹੁ ਕਹਿ ਕਰੀਜੈ, ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੀਜੈ, ਬਿਲਾਵਲ ਜੇ ਕੁੱਲ ਸਾਧ ਬੈਸ ਨੂੰ ਹੋਏ, ਵਰਨ ਅਭਰਨ ਰੰਕ ਨਹੀਂ ਈਸਰ, ਬਿਮਲ ਬਾਸ ਜਾਣੀਏ ਜਗ ਸੋਏ ਰਹਾਓ, ਬ੍ਰਾਹਮਣ ਬੈਸ ਸੂਦ ਅਰ ਖੱਤਰੀ, ਡੋਮ ਚੰਡਾਰ ਮਲੇਸ਼ ਮਨ ਸੋਏ, ਹੋਏ ਪਨੀਤ ਭਗਵੰਤ ਭਜੰਤੇ, ਆਪ ਤਾਰ ਤਾਰੇ ਕੁਲ ਦੋਏ, ਧਨ ਸੁਗਾਓ ਧਨ ਸੋਠਾਓ, ਧਨ ਪਨੀਤ ਕੁਟੰਬ ਸਭ ਲੋਏ, ਜਿਨ ਪੀਆ ਸਾ ਰਸਤ ਜੇ, ਹਾਂ ਰਸ ਹੋਏ ਰਸ ਬਗੰਡਾਰੇ ਬਿਖ ਖੋਏ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨ ਕੋਏ, ਜੈਸੇ ਪ੍ਰੇਨ ਪਾਤਰ ਹੈ ਜਲ ਸਮੀਪ, ਪਨ ਰਵਿਦਾਸ ਜਨਮੇ ਜਗੇ ਹੋਏ, ਬਾਣੀ ਸਦਨੇ ਕੀ ਰਾਗ ਬਲਾਵਲ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਿਰਪ ਕੰਨਿਆ ਕੇ ਕਾਰਨ ਇੱਕ ਪਿਆ ਪਿਖ ਧਾਰੀ, ਕਾਮ ਰਾਥੀ ਸਵਾਰਥੀ ਬਾਕੀ ਪੈਜ ਸਵਾਰੀ, ਤਵ ਗੁਣ ਕਾ ਜਗਤ ਗੁਰ ਜੋ ਕਰਮ ਨਾਸੀ, ਸਿੰਘ ਸਰਨ ਕਤ ਜਾਈਏ ਜਮਕ ਰਾਸੀ ਰਾਓ, ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ, ਪ੍ਰਾਣ ਜੋ ਥਾਕੇ ਬਿਰਥ ਨਹੀਂ ਕਿਛ ਬਿਰਮਾਓ, ਬੁੱਢ ਮੁਵੇ ਨੌਕਾ ਮਿਲੇ ਕੋ ਕਾਓ ਚੰਡਾਵੋ, ਮੈਂ ਨਾ ਹੀ ਕੁਛ ਹੋ ਨਹੀਂ ਕਿਛ ਆਏ ਨਮੂਰਾ, ਅਸਰ ਰਾਜ ਰਖ ਲੈ ਸਦਨਾ ਜਨ ਤੇਰਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਵੰ ਗੁਰਪ੍ਰਸਾਦ, ਰਾਗ ਔਰ ਚੌਪਦੇ ਮਹੱਲਾ ਚੌਥਾ ਕਰ ਪਹਿਲਾ, ਜੇ ਮਨ ਚਿੱਤ ਆਸ ਰੱਖੇ ਅਰੂਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਹਰ ਜਾਣੇ ਸਭ ਕਿਛ ਜੋ ਜੀ ਵਰਤੇ ਪ੍ਰਭ ਕਾਲਿਆ, ਕਿਸੇ ਕਾ ਤਿਲ ਨਾ ਗਵਾਈ, ਹਰ ਤਿਸ ਕੀ ਆਸ ਕੀ ਜੇ ਮਨ ਮੇਰੇ, ਜੋ ਸਭ ਮੈਂ ਸਵਾਮੀ ਰਿਆ ਸਮਾਈ, ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਉ ਕੀ ਕੀਜੈ, ਸਾਨੇ ਫਲ ਆਸ ਸਭ ਬਿਰਥੀ ਜਾਈ ਰਾਓ, ਜੋ ਦੀਸੇ ਮਾਇਆ ਮੋਹ ਕਟੰਬ, ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ, ਇਨ ਕਹਿ ਕਛੂ ਹਾਥ ਨਹੀਂ ਕਾਂ ਕਰੇ ਏ ਬੱਪੜੇ, ਇਨਕਾ ਵਾਇਆ ਕਛੂ ਨਾ ਵਸਾਈ, ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰੇ ਤੇਰਾ ਕਟੰਬ ਸਭ ਛਡਾਈ, ਜੇ ਕਿਸ ਆਸ ਅਵਰ ਕਰ ਪਰਮਿਰਤੀ, ਮਤ ਤੂੰ ਜਾਣੇ ਤੇਰੇ ਕੀਤੇ ਕਮ ਆਈ, ਇਹ ਆਸ ਪਰਮਿਰਤੀ ਭਉ ਦੂਜਾ ਹੈ, ਖਿਨ ਮੈਂ ਝੂਠ ਬਿੰਸ ਸਭ ਜਾਈ, ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਂ ਪਾਈ, ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ, ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ, ਕਿਸ ਕੈਸੀ ਕੇ ਹਾਥ ਨਾਈ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰ ਬੂਝ ਬਜਾਈ, ਜਾਂ ਨਾਨਕ ਕੀ ਆਸ ਤੂੰ ਜਾਣੇ, ਹਰ ਦਰਸ਼ਨ ਦੇਖ ਹਰ ਦਰਸ਼ਨ ਤਿਪਤਾਈ, ਗੌਡ ਮਹੱਲਾ ਚੌਥਾ ਐਸਾ ਹਰ ਸੇਵੀਏ ਨਿੱਤ ਧਿਆਈ ਹੈ, ਜੋ ਖਿਨ ਮੈਂ ਕਿਲਵਿਕ ਸਭ ਕਰੇ ਬਿਨਾਸਾ, ਜੇ ਹਰ ਤਿਆਗ ਅਵਰ ਕੀ ਆਸ ਕੀਜੇ, ਤਾਂ ਹਰ ਨੇ ਫਲ ਸਾਹਿਬ ਕਾਲ ਗਵਾਸਾ, ਮੇਰੇ ਮਨ ਹਰ ਸੇਵੋ ਸੁਖਦਾਤਾ, ਸਵਾਮੀ ਜਿਸ ਸੇਵੀਏ ਸਭ ਭੁੱਖ ਲਹਾਸਾ, ਮੇਰੇ ਮਨ ਹਰ ਉਪਜੇ ਮੇਰੇ ਮਨ ਹਰ ਉੱਪਰ ਕੀ ਹੈ ਪਰਵਾਸਾ, ਜੈ ਜਾਈਏ ਤੈ ਨਾਲ ਮੇਰਾ ਸਵਾਮੀ, ਹਰ ਆਪਣੀ ਪੈਜ ਰੱਖੀ ਜਨ ਸੱਚਾ ਰਾਓ, ਜੇ ਆਪਣੀ ਬਿਰਥਾ ਕਹੋ ਅਵਰ ਪੈ ਤਾਂ ਕੀ, ਆਪਣੀ ਬਿਰਥਾ ਬਹੁਤ ਕਢਾਸਾ, ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ, ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ, ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ, ਅਵਰਾ ਪੈ ਕਹੀਏ ਅਵਰਾ ਪੈ ਕਰਮਾਨ ਲਾਜਮ ਰਾਸਾ, ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੇ ਮਨ ਮੇਰੇ, ਤੇ ਸਭ ਆਪਣੇ ਸਵਾਈ ਮਲਾਸਾ, ਜਿੱਤ ਦਿਨ ਉਨਕਾ ਸੁਆਹ ਹੋਈ ਨਾ ਆਵੇ, ਤਿੱਤ ਦਿਨ ਨੇੜ ਨ ਟੁਕਾਸਾ, ਮਨ ਮੇਰੇ ਆਪਣਾ ਹਰ ਸੋਏ ਦਿਨ ਰਾਤੀ, ਜੋ ਤੁਪ ਕਰੇ ਦੁੱਖ ਸਕਾਸਾ, ਤਿਸਕਾ ਪਰਵਾਸਾ, ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਸਕਾਸਾ, ਹਰ ਜਪ ਮੰਤ ਹਰ ਉਦੇਸ਼ ਲੈ ਜਾਪੋ ਤਿੰਨ ਅੰਤ ਪਰਵਾਸਾ, ਗੌਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ, ਜੈਸੇ ਸਖਤ ਸੂਰ ਬਹੁ ਜਲਤਾ, ਔਰ ਸੱਸ ਦੇਖੀ ਲੈ ਜਾਏ ਸਭ ਤਪਨਾ, ਮੇਰੇ ਮਨ ਅੰਦਰ ਧਿਆਏ ਨਾਮ ਹਰ ਜਪਣਾ, ਜੈ ਕਹਾਂ ਤੁਝ ਰਾਖੇ ਸਭ ਠਾਈ, ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ, ਜਾ ਮੈਂ ਸਭ ਨਿਧਾਨ ਸੋ ਹਰ ਜਪ ਮੇਰੇ ਗੁਰਮੁਖ, ਖੋਜ ਲਹੋ ਰਤਨਾ ਜਿਨ ਹਰ ਧਿਆਏ ਤੇ ਨਰ ਪਾਇਆ ਮੇਰਾ ਸਵਾਮੀ, ਤਿਨ ਕੇ ਚਰਨ ਮਲੋ ਹਰ ਦਸਨਾ, ਸ਼ਬਦ ਪਛਾਣ ਰਾਮ ਰਸ ਪਾਵੋ, ਊਤਮ ਸੰਤ ਭਇਓ ਵੱਡ ਵਡਨਾ, ਤਿਸ ਜਨ ਕੀ ਵਡਿਆਈ ਹਰ ਆਪ ਵਧਾਈ, ਉਹ ਕਟੇ ਨਾ ਕਿਸੀ ਕਟਾਈ, ਇੱਕ ਤਿਲ ਤਿਲ ਤਿਲ ਨਾਮ ਜਿਸ ਤੇ ਸੁਖ ਪਾਵੇ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁਰਨਾ, ਜਨ ਨਾਨਕ ਕੋ ਹਰ ਦਾਨ ਇੱਕ ਦੀਜੈ, ਨਿਤ ਬਸੇ ਹਰ ਪੈਰੀ ਮੂੰਹ ਚਰਨਾ, ਗੋਡ ਮਹੱਲਾ ਚੌਥਾ, ਜਿਤਨੇ ਸ਼ਾਹ ਪਾਤਸ਼ਾਹ ਮਰਾਵ ਸਿਕੰਦਰ ਸਿਕਦਾਰ ਚੌਧਰੀ, ਸਭ ਮਿਥਿਆ ਝੂਠ ਪਾਉ ਦੂਜਾ ਜਾਨ, ਹਰ ਅਬਨਾਸੀ ਸਦਾ ਥਿਰ ਨੇਚਲ, ਤਿਸ ਮੇਰੇ ਮਨ ਭਜ ਪਰਵਾਨ, ਮੇਰੇ ਮਨ ਨਾਮ ਹਰੀ ਭਜ ਸਦੀਵਾਨ, ਜੋ ਹਰ ਮੈਲ ਪਾਵੇ ਗੁਰਬਚਨੀ, ਤੇ ਜੇ ਵੜੇ ਅਵਰ ਨਾਈ ਕਿਸੇ ਕਾ ਤਾਨ, ਰਹਾਉ ਜਿਤਨੇ ਧਨਵੰਤ ਕਲਵੰਤ ਮਿਲਖਵੰਤ ਦਿਸੇ ਮਨ ਮੇਰੇ, ਸਭ ਬਿਨ ਸਜਾਏ ਜੋ ਰੰਗ ਕੁਸੰਭ ਕਚਾਨ, ਹਰ ਸਤ ਨਿਰੰਜਨ ਸਦਾ ਸੇ ਮਨ ਮੇਰੇ, ਜਿਤ ਹਰ ਦਰਗੇ ਪਾਵੇ ਤੂੰ ਮਾਨ, ਬ੍ਰਾਹਮਣ ਖੱਤਰੀ ਸ਼ੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਏ ਸੋ ਪ੍ਰਧਾਨ, ਚੋ ਚੰਦਨ ਨਿਕਟ ਵਸੇ ਹਿਰ ਬੱਪੜਾ, ਤਿਉ ਸਤ ਸੰਗਤ ਮਿਲ ਪਤਤ ਪਰਵਾਨ, ਉਹ ਸਭ ਤੇ ਉੱਚਾ ਸਭ ਤੇ ਸੁੱਚਾ, ਜਾਂ ਕੇ ਹਿਰਦੇ ਵਸਿਆ ਭਗਵਾਨ, ਜਾਂ ਨਾਨਕ ਤਿਸਕੇ ਚਰਨ ਪਖਾਲੇ, ਸੋ ਹਰ ਜਨ ਨੀਚ ਜਾਤ ਸੇਵਕਾਨ, ਗੋਡ ਮਹੱਲਾ ਚੌਥਾ, ਹਰ ਅੰਤਰ ਜਾਮੀ ਸਭ ਤੇ ਵਰਤੇ, ਜੇ ਹਰ ਕਰਾਏ ਤਿਆ ਕੋ ਕਰੀਐ, ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੁਧਨੋ ਸਭ ਦੂਰ ਰੱਖ ਲਈਐ ਦੁੱਖ ਲਈਐ, ਮੇਰੇ ਮਨ ਹਰ ਜਪ ਹਰ ਨਿਤ ਪੜੀਐ, ਹਰ ਬਿਨ ਕੁਮਾਰ ਜਵਾਲ ਨਾ ਸਕੇ, ਤਾਂ ਮੇਰੇ ਮਨ ਕਾਇਤ ਕਰੀਐ, ਸਹਾਉ ਹਰ ਪਰਪੰਚ ਕੀਆ ਸਭ ਕਰਤੇ, ਵਿੱਚ ਆਪੇ ਆਪਣੀ ਜੋਤ ਤਰੀਐ, ਹਰ ਇੱਕੋ ਬੋਲੇ ਹਰ ਇੱਕ ਬੁਲਾਏ, ਹਰ ਗੁਰ ਪੂਰੇ ਹਰ ਏਕ ਦਿਖਈਐ, ਹਰ ਅੰਤਰ ਨਾਲੇ ਬਾਹਰ ਨਾਲੇ, ਕਹੋ ਤਿਸ ਪਾਸੋਂ ਮਨ ਕਿਆ ਚੂ ਰਹੀਐ, ਨੇ ਕਪਟ ਸੇਵਾ ਕੀਜੇ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਈਐ, ਜਿਸ ਤੇ ਵਸ ਸਭ ਕਿਛ ਸੋ, ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਐ, ਜਾਂ ਨਾਨਕ ਸੋ ਹਰ ਨਾਲ ਹੈ ਤੇਰੇ, ਹਰ ਸਦਾ ਧਿਆਏ ਤੂੰ ਤੁਧ ਛਡਈਐ, ਗੋਡ ਮਹੱਲਾ
1: ਤ੍ਰਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਜਾਨੇ ਮੇਰੇ ਮਨ ਤਨ, ਮਨ ਅੰਤਰ ਕੀ ਪੀਰ ਰਹਾਓ, ਮੇਰੇ ਪ੍ਰੀਤਮ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਮਿਲਵੇ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ, ਸਤਿਗੁਰ ਕੀ ਮਦ ਧੀਰ, ਜਨ ਨਾਨਕੀ ਹਰਾਸ ਪਜਾਵੋ, ਹਰ ਦਰਸ਼ਨ ਸਾਧ ਸਰੀਰ ਸਕਾ ਇੱਕ, ਰਾਗ ਗਾਉਂਡ ਮਹੱਲਾ ਪੰਜਵਾਂ, ਚੌਪਦੇ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਕਰਤਾ ਸਭ ਭੁਗਤਾ, ਰਹਾਉ ਸੁਨਤੋ ਕਰਤਾ ਅਪੇਖਤ ਕਰਤਾ, ਅਦਿਸ਼ਟੋ ਕਰਤਾ ਦਿਸ਼ਟੋ ਕਰਤਾ, ਓਪਤ ਕਰਤਾ ਪਰਲੋ ਕਰਤਾ, ਵਿਆਪਤ ਕਰਤਾ ਅਲਪਤੋ ਕਰਤਾ, ਭਗਤੋ ਕਰਤਾ ਬੁਝਤ ਕਰਤਾ, ਆਵਤ ਕਰਤਾ ਜਾਤ ਵੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ, ਗੌਂਡ ਮਹੱਲਾ ਪੰਜਵਾਂ, ਹਾਕਿਓ ਮੀਰ ਕੀ ਨਿਆਈ ਤੂੰ ਉਰਜਰੇ ਹੁਕ ਪਾਈ ਲੇ, ਪੱਗ ਧਾਰੇ ਸਾਂਸ ਲੇਖੇ ਲੈ ਤੋ, ਉਦਰੇ ਹਰ ਗੁਣ ਗਾਇ ਲੈ, ਮਨ ਸਮਝ ਸੋੜ ਅਵਾਈ ਲੇ, ਆਪਣੇ ਰਹਿਣ ਕੋ ਠੋਰ ਨਾ ਪਾਵੇ, ਕਾਏ ਪਰ ਕਹਿ ਜਾਇ ਲੈ ਰਹਾਉ, ਜੋ ਮੈਂ ਅਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਪਰਿਓ ਆ ਵਾਈ ਲੈ, ਪੰਖ ਜਿਉਂ ਪੰਖੀ ਕਤਰ ਹੋਏ ਫਿਰ ਵਿਸਰੇ, ਥਿਰ ਸੰਗਤ ਹਰ ਹਤਿਆਈ ਲੈ, ਜੈਸੇ ਮੀਨ ਰਸਨ ਸਾਧ ਬਿਨਸਿਓ, ਉਹ ਮੂਠੋ ਮੂੜ ਲਭਾਈ ਲੈ, ਤੂੰ ਹੋਵਾ ਪੰਚਵਾ ਸਦਾਰੀ ਕਹਿ, ਸੂਟੇ ਪਰ ਸਰਨਾਈ ਲੈ, ਹੋ ਕਿਰਪਾਲ ਦੀਨ ਦੁਖ ਭੰਜਣ, ਸਭ ਤੁਮਰੇ ਜੀ ਜਨਤਾਈ ਲੈ, ਪਾਵੋ ਦਾਨ ਸਦਾ ਦਰਸ ਪੇਖਾ, ਮਿਲ ਨਾਨਕ ਦਰਸ ਦਾਸ ਦਸਾਈ ਲੈ, ਰਾਗ ਗੌਂਡ ਮਹੱਲਾ ਪੰਜਵਾਂ, ਚੁੱਪ ਦੇ ਘਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ, ਜੇ ਸਾਜ ਮਾਟੀ ਮੇਜ ਉਤ ਰੱਖੀ ਨਵਾਜ, ਬਰਤਨ ਕੋ ਸਭ ਕਿਛ ਭੋਜਨ ਭਗਾਏ, ਸੋ ਪ੍ਰਭ ਤਜ ਬੂੜੇ ਕਤ ਜਾਏ, ਪ੍ਰਭ ਕੀ ਲਾਗੋ ਸੇਵ, ਗੁਰ ਤੇ ਸੁਜੈ ਨਿਰੰਜਨ ਦੇਵ, ਰਹਾਉ ਜਿਨ ਕੀ ਏ ਰੰਗ ਅਨਕ ਪ੍ਰਕਾਰ, ਓ ਪਤ ਪਰਲੋ ਨਿਮਕ ਬਜਾਰ, ਜਾਂ ਕੀ ਗਤਵਿਤ ਕਹੀ ਨ ਜਾਏ, ਸੋ ਪ੍ਰਭ ਮੇਰੇ ਮਨ, ਸੋ ਪ੍ਰਭ ਮੇਰੇ ਮਨ ਮੇਰੇ ਸਦਾ ਧਿਆਏ, ਆਏ ਨਾ ਜਾਵੇ ਨਿਚਲ ਧਨੀ ਬੇਅੰਤ ਗੁਣਾ ਤਾਂ ਕੇ ਕੇਤਕ ਗਨੀ। ਲਾਲ ਨਾਮ ਜਾ ਕੇ ਹੈ ਭਰ ਭਰੇ ਭੰਡਾਰ, ਸਗਲ ਘਟਾ ਦੇਵੇ ਆਧਾਰ, ਸਤ ਪੁਰਖ ਜਾਂ ਕੋ ਹੈ ਨਾਉ, ਮਿਟੇ ਕੋਟ ਅਗਨਿਮੁਖ ਜਸ ਗਾਓ, ਬਾਸਖਾਈ ਭਗਤਨ ਕੋ ਮੀਤਾ, ਪ੍ਰਾਨ ਆਧਾਰ ਨਾਨਕ ਹਿਤ ਚੀਤਾ, ਗੌਂਡ ਮਹੱਲਾ ਪੰਜਵਾਂ, ਨਾਮ ਸੰਗ ਕੀਨੋ ਵਿਹਾਰ, ਨਾਮ ਉਹੀ ਇਸ ਮਨ ਕਾ ਆਧਾਰ, ਨਾਮ ਉਹੀ ਤਕੀਨੀ ਓਟ, ਨਾਮ ਜਤ ਮਿਟੇ ਪਾਪ ਕੋਟ, ਰਾਸ ਦੀ ਹਰ ਏਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ, ਰਹਾ ਨਾਮ ਹਮਾਰੇ ਜੀ ਕੀ ਰਾਸ, ਨਾਮੋ ਸੰਗੀ ਜਤ ਕਰ ਜਾਤ, ਨਾਮੋ ਹੀ ਮਨ ਲਾਗਾ ਮੀਠਾ, ਜਲ ਥਲ ਸਾਮੇ ਨਾਮੋ ਡੀਠਾ, ਨਾਮੇ ਦਰਗਹਿ ਮੁਖ ਉਜਲੇ, ਨਾਮੇ ਸਗਲ ਕੁਲ ਉਦਰੇ, ਨਾਮ ਹਮਾਰੇ ਕਾਰ ਸੀ, ਨਾਮ ਸੰਗ ਇਹ ਮਨਵਾ ਗੀਤ, ਨਾਮੇ ਹੀ ਹਮ ਨਿਰਭੋ ਭਏ, ਨਾਮੇ ਆਵਨ ਜਾਵਨ ਰਹੇ, ਗੁਰਪੂਰੇ ਮੇਲੇ ਗੁਣਤਾਸ, ਕਹੁ ਨਾਨਕ ਸੁਖ ਸਹਿਜ ਨਿਵਾਸ, ਗੌਂਡ ਮਹੱਲਾ ਪੰਜਵਾਂ, ਨਿਮਾਣੇ ਕੋ ਜੋ ਦੇਤੋ ਮਾਨ, ਸਗਲ ਭੂਠੇ ਕੋ ਕਰਤਾ ਦਾਨ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੈਂ ਰਾਖਣ ਹਾਤ, ਸਿਠਾ ਕਰ ਕੋ ਸਦਾ ਨਮਸਕਾਰ, ਐਸੋ ਸ ਐਸੋ ਪ੍ਰਭ ਮਨ ਮਾਹੇ ਧਿਆਏ, ਘਟ ਘਟ ਜਤ ਕਤੇ ਸਹਾਇ ਰਾਓ, ਰੰਕ ਰਾਓ ਹੈ ਜਾਂ ਕਿ ਇੱਕ ਸਮਾਨ, ਕੀਟ ਹੈ ਸਗਲ ਪੁਰਾਨ, ਬਿਓ ਪੂਛਦਾ ਮਸਤਲ ਧਰੇ, ਸੋ ਕਿਸ ਕਰੇ ਸੋ ਆਪੇ ਕਰੇ, ਜਾਂ ਕਾ ਅੰਤਰ ਜਾਂ ਸੋਏ ਆਪੇ ਆਪ ਨਿਰੰਜਨ, ਸੋਏ ਆਪ ਕਾਰ ਆਪ ਨਿਰੰਕਾਰ, ਘਟ ਘਟ ਘਟ ਸਭ ਘਟ ਆਧਾਰ, ਨਾਮ ਰੰਗ ਭਗਤ ਭੈ ਲਾਲ, ਜਸ ਕਰਤੇ ਸੰਤ ਸਦਾ ਨਿਹਾਲ, ਨਾਮ ਰੰਗ ਜਨ ਰਹੇ ਅਕਾਏ, ਨਾਨਕ ਤਿੰਜਾ ਲਾਗੇ ਪਾਏ, ਗੌਂਡ ਮਹੱਲਾ ਪੰਜਵਾਂ, ਜਾਂ ਕੇ ਸੰਗ ਇਹ ਮਨ ਨਿਰਮਲ, ਜਾਂ ਕੇ ਸੰਗ ਹਰ ਸਿਮਰਨ, ਜਾਂ ਕੇ ਸੰਗ ਕਿਲਬ ਹੋਏ ਨਾਸ, ਜਾਂ ਕੇ ਸਾਗਰੇ ਦੇ ਪ੍ਰਗਾਸ, ਸੇ ਸੰਤਰ ਹਰ ਕੇ ਮੇਰੇ ਮੀਤਾ, ਕੇਵਲ ਨਾਮ ਗਾਈਏ, ਜਾਂ ਕੇ ਨੀਤਾ ਰਹਾਓ, ਜਾਂ ਕੇ ਮੰਤਰ ਹਰ ਹਰ ਵਸੇ, ਜਾਂ ਕੇ ਵਿਦੇਸ਼ ਭਰਮ ਪੂਰਨ ਸੇ, ਜਾਂ ਕੇ ਕੀਰਤਾ ਨਿਰਮਲ ਸਾਰ, ਜਾਂ ਕੀ ਰੇਨ ਵਸੇ ਸੰਸਾਰ, ਕੋਟ ਪਰ ਜਾਂ ਕੇ ਸੰਗ ਉਧਾਰ, ਏਕ ਨਿਰੰਕਾਰ ਜਾਂ ਕੇ ਨਾਮ ਆਧਾਰ, ਸਰਬ ਜੀਆਂ ਕਾ ਜਾਨੇ ਭਿਓ, ਕਿਰਪ ਆਧਾਨ ਨਿਰੰਜਨ ਦਿਓ, ਪਰ ਬ੍ਰਹਮ ਜਾ ਭਏ ਕਿਰਪਾਲ, ਤਬ ਭੇਟੇ ਗੁਰ ਸਾਧ ਦਿਆਲ, ਦਿੰਦ ਰਹਿਣ ਨਾਨਕ ਨਾਮ ਧਿਆਏ, ਸੁਖ ਸਹਿ ਆਨੰਦ ਹਰਨ ਆਏ, ਗੌਂਡ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚੰਦਰ ਦੇ ਉਰਧਾਰੋ, ਗੁਰ ਪਾਰੋ ਸਦਾ ਨਮਸਕਾਰੋ, ਮਤ ਕੋ ਭਰ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ, ਰਹਾ ਭੁੱਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ, ਗੁਰਪ੍ਰਸਾਦ ਉਹਦਾ ਕਮਲ ਵਿਗਾਸ, ਅੰਧਕਾਰ ਮੈਂ ਭਿਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਅਤੇ ਮੁੱਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋ, ਗੁਰ ਪਰਮੇਸ਼ਰ ਹੈਪੀ ਹੋਗਾ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰਮੁਖਤ ਨਾ ਪਾਈਏ ਭਾਈ, ਗੌਂਡ ਮਹੱਲਾ ਪੰਜਵਾਂ, ਗੁਰੂ ਗੁਰੂ ਗੁਰ ਕਰ ਮਨ ਮੋਹਰਾ, ਗੁਰੂ ਬਿਨਾ ਮੈਂ ਨਾਹੀ ਹੋਰ, ਹੋਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੇ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਜੋ ਤਿਸ ਭਾਵੈ ਪਾਏ, ਛੋ ਪਰਵਾਨ ਰਹਾਉ ਗੁਰ ਕੀ ਚਾਨੀ, ਜਾਂ ਕਾ ਮਨ ਲਾਗੇ ਦੁਖ ਦਰਦ ਪਰਤਾ ਕਾ ਭਾਗੇ, ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ, ਗੁਰ ਕਾ ਦਰਸ਼ਨ ਦੇਖ ਨਿਹਾਰ, ਗੁਰ ਕੇ ਸੇਵ ਕੀ ਪੂਰਨ ਕਾਲ, ਗੁਰ ਕੇ ਸੇਵਕ ਕਉ ਦੁੱਖ ਨਾ ਵਿਆਪੇ, ਗੁਰ ਕਾ ਸੇਵਕ ਦੈ ਜਿਸ ਜਾਪੇ, ਗੁਰ ਕੀ ਮਹਿਮਾ ਕਥ ਨ ਜਾਏ, ਪਰ ਗੁਰ ਰਿਹਾ ਸਮਾਏ, ਕਉ ਨਾਨਕ ਜਾ ਕੇ ਪੂਰੇ ਭਾ, ਗੁਰ ਚਾਨੀ ਤਾਂ ਕਾ ਮਨ ਲਾਗ, ਗੌਂਡ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੋਬਿੰਦਾ, ਗੁਰ ਮੇਰਾ ਪਰਮ ਗੁਰ ਭਗਵੰਤਾ, ਗੁਰ ਮੇਰਾ ਅਲਕ ਅਪੇਓ, ਸਰਬ ਪੂਜਾ ਚਰਨ ਗੁਰ ਸਿਓ, ਗੁਰ ਬਿਨ ਅਵਰ ਨਾਹੀ ਮੈਂ ਥਾਉ, ਅੰਧਨ ਜਪੋ ਗੁਰੂ ਗੁਰ ਨਾਉ, ਰਾ ਗੁਰ ਮੇਰਾ ਗਿਆਨ ਗੁਰ ਦੇ ਧਿਆਨ, ਗੁਰ ਗੋਪਾਲ ਪੁਰਖ ਭਗਵਾਨ, ਗੁਰ ਕੀ ਸ਼ਰਨ ਰਹੋ ਕਰ ਜੋਰਾ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬਹੁ ਤਾਰੇ ਭਾਵ ਅਪਾਰ, ਗੁਰ ਸੇਵਾ ਜਮ ਤੇ ਛੁਟਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੇ ਸੰਗ ਸਗਨ ਸਿਤਾਰਾ, ਗੁਰ ਪੂਰਾ ਪਾਈਏ ਵਡਭਾਗੀ, ਗੁਰ ਕੀ ਸੇਵਾ ਦੁਖ ਨ ਲਾਗੀ, ਗੁਰ ਕਾ ਸ਼ਬਦ ਨ ਮਿਟੇ ਕੋਏ, ਗੁਰ ਨਾਨਕ ਨਾਨਕ ਹਰ ਸੋਏ, ਗੌਂਡ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਹਾਰ ਰਾਮ ਰਾਮ ਰਾਮ ਕਾ ਪ੍ਰਾਣ ਆਧਾਰ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਿਹੋ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਓ ਰਾਮ ਰਾਮ ਧਨ ਸੰਤ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰ ਗਿਆ ਦਿਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਨਿਮਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕਹਿ ਕਿਰ ਗਏ ਰਮਤ ਰਾਮ ਜਨਮ ਮਰਨ ਵਾਰੇ ਉਚਰਤਾ ਰਾਮ ਭੈ ਪਾਰ ਉਤਾਰੇ ਸਭ ਤੇ ਊਚ ਰਾਮ ਪਰਗਾਸ ਨਿਸ਼ਬਾਸਰ ਜਪ ਨਾਨਕ ਦਾਸ ਗੌਂਡ ਮਹੱਲਾ ਪੰਜਵਾਂ ਉਨ ਕੋ ਖਸਮਕੀਨੀ ਠਾਕ ਠਕ ਹਾਰੇ ਦਾਸਾਂ ਤੇ ਮਾਰ ਵਧਾਰੇ ਗੋਵਿੰਦ ਭਗਤ ਕਾ ਮਹਿਲ ਨ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗ ਸਿਰਟ ਕੈ ਪੰਚ ਸਿਗਦਾਰ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲਹੇ ਸਾਗਤ ਪਤ ਖੋਵੈ ਸਾਧ ਜਨਾ ਪਗ ਮਲ ਮਲ ਧੋਵੈ ਪੰਚਭੂਤ ਜਣੇ ਇਕ ਮਾਏ ਉਤ ਭੁਜ ਖੇਲ ਕਰ ਜਗਤ ਵਿਹਾਏ ਤੀਨ ਗੁਣਾ ਕੇ ਸੰਗ ਰਚ ਰਸੇ ਇਨ ਕਉ ਸੋੜ ਉਪਰ ਜਨ ਬਸੈ ਕਰ ਕਿਰਪਾ ਜਨ ਦੀਏ ਛਡਾਏ ਜਿਸ ਕੈ ਸੇ ਤਿਨ ਰਖੇ ਹਟਾਏ ਕਉ ਨਾਨਕ ਭਗਤ ਪ੍ਰਸਾਰ ਬਿਨ ਭਗਤੀ ਸਭ ਹੋਏ ਖੁਆਰ ਗੌਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨ ਸੇ ਸੁਖ ਕੀਨੋ ਠਾਉ ਜਪ ਜਪ ਅੰਮ੍ਰਿਤ ਨਾਮ ਅਕਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਰ ਦੇ ਉਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਵਰਨ ਸਭ ਮਿਟੀ ਅਪਾਤ ਪ੍ਰਭਸੋ ਲਾਗੀ ਸਹਿਜ ਸਮਾਧ ਥਾਂ ਥਨੰਤਰ ਏਕੋ ਸਵਾਮੀ ਸਗਲ ਘਟਾਕਾ ਅੰਤਰ ਜਾਮੀ ਕਰ ਕਿਰਪਾ ਜਾਂ ਕੋ ਮਤ ਦੇ ਆਠ ਪੈਰ ਪ੍ਰਭਕਾਰ ਨਾਉ ਲੇ ਜਾਂ ਕੇ ਅੰਤਰ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪ੍ਰਗਾਸ ਭਗਤ ਭਾਏ ਹਰ ਕੀਰਤਨ ਕਰੀਏ ਜਪ ਪਰਵ ਨਾਨਕ ਨਿਸ਼ਤਰੀਏ ਗੌਂਡ ਮਹੱਲਾ ਪੰਜਵਾਂ ਗੁਰ ਕੇ ਚੰਨ ਕਮ ਨਮਸਕਾਰ ਕਾਮ ਕੁਰ ਇਸਤਾਨ ਤੇ ਮਾਰ ਹੋਏ ਰਹੀਏ ਸਗ ਕਰੀਨਾ ਘਟ ਘਟ ਰਮਈਆ ਸਭ ਮੈਂ ਚੀਨਾ ਇੰਦ ਬਿੰਦ ਰਮੋ ਗੋਪਾਲ ਗਿੰਦਾ ਤਨ ਧਨ ਪ੍ਰਭ ਕਾ ਪ੍ਰਭ ਕੀ ਜੇਂਦਰ ਹਾਉ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਇਹੋ ਸੁਭਾਓ ਤਜ ਅਭਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਚਿਉ ਮਨ ਰੰਗ ਜਿਨ ਤੂੰ ਕੀਆ ਜਿਨ ਤੂੰ ਕੀਆ ਤਿਸ ਕੋ ਜਾਨ ਆਗੇ ਦਰ ਦਰਗੇ ਪਾਵੇ ਮਾਨ ਮਨ ਤਨ ਦਿਨ ਵਹੋਏ ਨਿਹਾਰ ਰਚਨਾ ਨਾਮ ਜਪਤ ਕਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵਾਲਾ ਹੋਏ ਦਿਆਲ ਦਿਹੁ ਪ੍ਰਭਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕਵਾਰ ਬੰਧਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵਡ ਭਾ ਆਠ ਪੈਰ ਗਾਈਅ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਾਓ ਹਰ ਗੁਣ ਰਮਤਾ ਭਏ ਆਨੰਦ ਪਰ ਬ੍ਰਹਮ ਪੂਰਨ ਬਖਸ਼ਾਂਦ ਕਰ ਪਾ ਜਨ ਸੇਵਾ ਲਾਏ ਜਨਮ ਵਨ ਦੁੱਖ ਮੇਟ ਮਿਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬਹੁਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰੱਖ ਲਈ ਨੇ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਏ ਜਨਮ ਨ ਕਬੂ ਹਾਰ ਨਾਨਕਾ ਅੰਗ ਕੀਆ ਕਰਤਾਰ ਗੌਂਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਸਹਿਜ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰੱਖ ਲਈਏ ਗੁਰਦੇਵ ਪ੍ਰਭ ਕਿਰਪਾ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਤੇਰੀ ਸਰਬਤ ਦੀਨ ਦਿਆਲ ਪ੍ਰਭ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋ ਨਾ ਹੀ ਘਟ ਘਟ ਅੰਤਰ ਸਰਬ ਸਮਾਈ ਆਪਣੇ ਦਾਸ ਕਾ ਹਲਤ ਪਲਤ ਸਵਾਰੇ ਪਤ ਪਰ ਬਿਰਧ ਤੁਮਾਰੇ ਔਖ ਦਕੋਟ ਸਿਮਰ ਗੋਬਿੰਦ ਤੰਤ ਮੰਤ ਜਪੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਹਿਤ ਪੂਰਨ ਫਲ ਪਾਏ ਕਰਨ ਕਾਨ ਸਰਭ ਸਮਰੱਥ ਗੁਰਦਿਆਰ ਸਰਬਧਾਨ ਮਹਾਂ ਵਿਚਾਰ ਨਾਨਕ ਬਖਸ਼ ਲਈਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੌਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮਿਰਮੀਤ ਨਿਰਮਲ ਹੋਏ ਤੁਮਾਰਾ ਚੀਤਾ ਮਨ ਤਨ ਕੀ ਸਾਹਿਬ ਮਿਟੇ ਬੁਲਾਏ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਵਡਭਾਗੀ ਪਾਈਏ ਪੁਰਖ ਅਪਾਰ ਰਹਾਓ ਜੋ ਜਾਨ ਕਰੇ ਕੀਰਤਨ ਗੋਪਾਲ ਤਿਸ ਕੋ ਕਹੇ ਨ ਸਕੇ ਜਮਕਾਲ जग में आया सो परवान गुरु में अपना खसम पछाण हर गुण गावे सत प्रसाद काम क्रोध मिटे उन्माद सदा हजूर दान भगवंता पूरे गुर का पूर्ण मंता हर धन खाट किए भंडार मिल सतगुर सबका सवार हर के नाम रंग संग जागा हर चरनी नानक मन लागा गौंड महला पंजवा भव सागर बोहित हर चरण सिमत नाम नाही फिर मरन हर गुण रमत नाही जम पंथ महा बचार पंचे दूते मंथ तो शरणाई पूर्ण नाथ जंत अपने को दिसे दिजे हाथ रहाओ सिमत साहित बिद प्राण परम का करव ख्यान जोगी जति वैष्णो रामदास मित नाही ब्रह्म अविनाश कर्ण पल्ला करे शिव देव तिल नहीं बुझे अलख भेव प्रेम भगत जिस आपे दे जग में विरले के मोह निर्गुण गुण किसुनाहे सरदान तेरी दृष्टि माहे नानक दीन जाचे तेरी सेवा कर कृपा दी जय गर देवा गौंड महला पजवा संत कली जा तप्त बधारो संत कंद काष्ट टारो संत को राखो अपने जी नाल संत उधारे तत्खिन ताल सोही संत जपावे राम संत गोविंद के एक एक काम संत के ऊपर देह प्रभात संत के संग बचे दिन रात सा संत पाल संत का दोखी राज तटाल संत की निंदा करो न कोवे जो निंदे तिसका पतन होए जिसको राखे से जनहार चाख मारो साग सगल संसार अपने का पे अभिशा जियो पिंड साब तिसकी रास नानको उपजी प्रतीता मनमुख हर गुरमुख हर जीता गौंड महला पंजवा नाम नरंजन नीर नारायण रचना सिमत पाप बिलायण राव नारायण सब माहे निवास नारायण कट कट प्रगास नारायण कहते नरक न जाय नारायण सेव सगल फल पाए नारायण मन महिला नारायण बोहित संसार नारायण कहत जम भाग भलायन नारायण दंत भाने डायन नारायण सद शांत नारायण कीने सोख सुख आनंद नारायण प्रगट कीनो प्रताप नारायण संत कुमाई बाप नारायण सत्संग नारायण बारों बार नारायण गायन बहता गोचर गुरमिर लही नारायण ओट नानक दास गई गौंड महला पंजवा जाको राखे राखण हा तिसका अंग करे निरंकार हा मात गर्व में अगन ना जो है काम क्रोध लो मोह न पोहे साध संग जपे निरंकार निंदक के मुख लागे सार राम कवच दास का सुनाहो दूत दुष्ट तिस पोहित नाय जो जो गर्व करे सो जाए गुरु दास की प्रसर नाय जो जो शरण प्यार राय सो दास रखे अपने कंठ लाए जे को बोत करे हंकार ओखिन में रुलता काकू नाल है पी साचा हो मने हार सदा सदा जाई बलहार अपने दास रखे कृपा धार नानके प्राण आधार गौंड महला पंजवा चज कथा अमहा अनूप परमात्मा परम का रूप राना है बूढ़ा ना है बाला ना ऐसा दुख नहीं जम जाला ना एह बिन से ना एह जाए आदि जुगाद रहा समय ना ऐसा उष्ण नहीं ऐ शीत ना इस दुश्मन ना इस मीत ना इस अर्क ना ही इस होगा सब कि इसका एक करने जोगा ना इस बाप नहीं इस माए यह परंपर होता आया पाप उनका इस लेपन लागे काट का अंत सार ही जागे तीन गुना एक शक्त पाया महामाया है ताकि साया असल अशेद अपेद दयाल दीन दयाल सदा कर पाल ताकि गत मित कछु न पाए नानक ताके बल बल जाए गौंड महला पंजवा संतन के बलहारे जाओ संतन के संग्राम गुण गाओ संत प्रसाद किलबिक सब गए संत शरण बड़ भागी पाए राम जपत कस बिघना व्यापे वर प्रसाद अपना प्रभ जापे रहाओ परम जप होए दयाल साधु जन की करे रवाल काम करो इस तन ते जाए राम रतन वचे मन आए सबल जन ता का परवान परम निकट कर जान पाए भगत प्रभ कीर्तन लागे जन्म जन्म का सोया जागे चरण कमर जन आधार गुण गोविंद रवो सत्व पा दास जना की मनसा पूर नानक सुख पावे जंतूर राग गौंट अष्टपदियां महला पंजवा कर दूजा एक ओंकार सतगुर प्रसाद कर नमस्कार पूरे गुरदेवा सफल मूर्त सफल जा की सेवा अंतर जामी पुरख बधाता आठ पैर नाम रंग राता ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰੱਖਣ ਹਰ ਰਾਮ ਪਾਤਸ਼ਾਹ ਸਾਹ ਉਮਰਾਓ ਪਤੀ ਆਏ ਦੁਸ਼ਟ ਹੰਕਾਰੀ ਮਾਰ ਪਚਾਏ ਨਿੰਦੇ ਕੇ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਕ ਸੰਤਨ ਕੇ ਮਨ ਮਹਾ ਆਨੰਦ ਸੰਤ ਜਪੇ ਗੁਰ ਦੇਉ ਭਗਵੰਤਾ ਸੰਗਤ ਕੇ ਮੁਖ ਉਜਲ ਭਏ ਸਗਲ ਥਾਨ ਨਿੰਦ ਕੇ ਗਏ ਸਾਂ ਸਾਂ ਜਨ ਸਦਾ ਸਲਾਹੇ ਪਰਮ ਗੁਰ ਬੇਪਰਵਾਹੇ ਸਗਲ ਭੈ ਮਿਟੇ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨ ਕੋਏ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਇੱਕ ਤੇ ਆਏ ਜੰਮੂਆ ਤਾਂ ਕੇ ਨਿਕਟ ਨ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੇ ਨਿੰਦਕ ਅਵਕਾਰੀ ਗੁਰ ਕੇ ਸਿੱਖ ਸਤਿਗੁਰੂ ਤੇ ਆਇਆ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮਿਰਮੀਤ ਪਿਆਰੇ ਸੰਤ ਬਚ ਸਤ ਬਚਨ ਵਰਤੇ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਇ ਭਾਨੀ ਕੀ ਜਾ ਸਰਪਰ ਜਾ ਨੀ ਧਰੇ ਹਸ ਗੁਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਹਾਰੀ ਜਾਂ ਕੇ ਸਿਮਨ ਪੈ ਸਵਾਰੀ ਰਾਗ ਗੌਂਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਸੰਤ ਮਸ਼ਟ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਓ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚੱਖ ਮਾਰੀ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੋ ਕਬੀਰ ਸੂਸਾ ਘੱਟ ਬੋਲੇ ਭਰਿਆ ਹੋਏ ਸੋ ਕਬੂ ਨਾ ਡੋਲੇ ਗੌਂਡ ਨਰੂ ਮਰੇ ਨਰਕਾਮਨ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਨੂੰ ਮੈਂ ਕਿਆ ਜਾਨੂੰ ਬਾਬਾ ਰੇ ਰਹਾਉ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਹ ਜਲੇ ਜੈਸੇ ਘਾਸ ਕਾ ਪੂਲਾ ਕਹੁ ਕਵਿਤਾ ਵੀ ਨਰ ਜਾਗੇ ਜਮਕਾ ਡੰਡ ਮੂਡ ਮੇ ਲਾਗੇ ਗੌਂਡ ਕਾਸ਼ ਗਗਨ ਪਤਾਲ ਗਗਨ ਹੈ ਚੌ ਦਿਸ ਗਗਨ ਰਹਾਈ ਲੇ ਆਨੰਦ ਮੂਲ ਸਦਾ ਪੁਰਖ ਹੋਤਮ ਘੱਟ ਬਿਨਸੇ ਗਗਨ ਨ ਜਾਈ ਲੇ ਮੋਹੇ ਬਰਾਗ ਭਯੋ ਜੋ ਆਏ ਕਹਾ ਗਯੋ ਰਹੋ ਪੰਚ ਤਤ ਮਿਲ ਕਾਇਆ ਕੀਨੀ ਤਤ ਕਹ ਤੇ ਕੀਨ ਰੇ ਕਰਮ ਬੰਧ ਤੁਮ ਜਿਉ ਕਹਿਤ ਹੋ ਕਰਮੇ ਕਿਨ ਜਿਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਕਹੇ ਕਬੀਰ ਰਾਮ ਨਾਮ ਨ ਸੋਡੋ ਸੋਡੋ ਸਹਿਜੇ ਹੋਏ ਸੋਏ ਰੇ ਰਾਗ ਗੌਂਡ ਬਾਣੀ ਕਬੀਰ ਜਿਉ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਦ ਭਿਲਾ ਕਰ ਡਾਰਿਓ ਹਸਤੀ ਕ੍ਰੋਹ ਮੂਡ ਮੈਂ ਮਾਰਿਓ ਹਸਤ ਭਾਗ ਕੇ ਚੀਛਾ ਮਾਰੇ ਇਹ ਮੂਰਤ ਕੇ ਹੋ ਬਲਹਾਰੇ ਆਏ ਮੇਰੇ ਠਾਕਰ ਤੁਮਰਾ ਜੋਰ ਕਾਜੀ ਬਕੋ ਹਸਤੀ ਤੋਰ ਰਹਾਓ ਰੇ ਮੁਹਾਵਤ ਤੁਜ ਡਾਰੋ ਕਾਟ ਇਸੇ ਤਰਾਵੋ ਕਾਲੋ ਸਾਟ ਹਸਤ ਤੇਰੇ ਹਸ ਤੋਰੇ ਧਰੇ ਧਿਆਨ ਵਾ ਘੇਰੇ ਦੇ ਬਸੇ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਦ ਕੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਨਹੀਂ ਕਾਜੀ ਅੰਧਿਆਰੇ ਤੀਨ ਵਾਰ ਪਤੀਜਾ ਪਰ ਲੀਨਾ ਮਨ ਕਠੋਰ ਅਜਰੂ ਨਾ ਪਤੀਨਾ ਕਹਿ ਕਬੀਰ ਹਮ ਹਮਰਾ ਗੋਬਿੰਦਾ ਚੌਥੇ ਪਦਮੇ ਜਨ ਕੀ ਜਿੰਦਾ ਗੌਂਡ ਨਾ ਇਹ ਮਾਨਸ ਨਾ ਇਹ ਦਿਓ ਨਾ ਇਹ ਜਤੀ ਕਹਾਵੇ ਸਿਓ ਨਾ ਇਹ ਜੋਗੀ ਨਾ ਅਵਤੂਤਾ ਨਾ ਇਸ ਮਾਏ ਨਾ ਕਾਹੂ ਪੂਤਾ ਇਹ ਇਹ ਮੰਦਰ ਮੈਂ ਕੌਣ ਵਿਸਾਈ ਤਾਂ ਕਾ ਅੰਤ ਨ ਕੋ ਉਪਾਈ ਰਾ ਨਾ ਇਹ ਗ੍ਰੀ ਨਾ ਉਦਾਸੀ ਨਾ ਇਹ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਰਤ ਕੋ ਰਾਤੀ ਨਾ ਇਹ ਬ੍ਰਾਹਮਣ ਨਾ ਇਹ ਖਾਤੀ ਨਾ ਇਹ ਤਪਾ ਕਹਾਵੇ ਸੇਖ ਨਾ ਇਹ ਜੀਵੇ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੋਵੈ ਸੋ ਜੋ ਰੋਵੈ ਸੋ ਹੀ ਪਤ ਖੋਵੈ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋਹੋਂ ਮਿਟਵਾਇਆ ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਾ ਮਨਛਾ ਗੌਂਡ ਟੁੱਟੇ ਧਾਗੇ ਟੁੱਟੀ ਪਾਨ ਦੁਆਰ ਉੱਪਰ ਚਲਕਾਵੇ ਕਾਨ ਕੂਚ ਵਿਚਾਰੇ ਫੂਏ ਫਾਲ ਇਹ ਮੁੰਡੀਆ ਸਿਰ ਚੜਵੋ ਕਾਲ ਇਹ ਮੁੰਡੀਆ ਸਗਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾਉ ਤੁਰੀ ਨਾਰਕੀ ਸੋਡੀ ਬਾਤਾ ਰਾਮ ਨਾ ਵਾਕਾ ਮੰਦ ਰਾਤਾ ਲੜਕੀ ਲੜਕਨ ਖੈਬੋ ਨਾਹੇ ਮੁੰਡੀਆ ਅੰਦਰ ਤਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥ ਉਨਕੋ ਖਾਟ ਮੁੰਡ ਪਲੋਸ ਕਰਮ ਬੰਧ ਪੋਥੀ ਹਮਕੋ ਚਾਵਨ ਉਨਕੋ ਰੋਟੀ ਮੁੰਡੀਆ ਮੁੰਡੀਆ ਹੋਏ ਏਕ ਇਹ ਮੁੰਡੀਆ ਬੁੰਡ ਕੀ ਟੇਕ ਸੁਣ ਅੰਦਲੀ ਲੋਹੀ ਬੈ ਪੀਰ ਇਨ ਮੁੰਡੀਆਂ ਨੂੰ ਪਾਤਸ਼ਾਹ ਕਬੀਰ ਔਰ ਖਸਮਰੇ ਤੋ ਨਾਰ ਨ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬਿਨਾਸ਼ ਆਗੇ ਨਰਕੀਆ ਭੋਗ ਬਿਲਾਸ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਸੋਹੇ ਹਾਰ ਸੰਤ ਕੋ ਬਿਖ ਬਿਖਸੇ ਸੰਸਾਰ ਕਰ ਸੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੇ ਬਚਾਰੀ ਸੰਤ ਭਾਗੋ ਪਾਸੇ ਪਰੇ ਗੁਰ ਪ੍ਰਸਾਦੀ ਮਾਰੋ ਡਰੇ ਸਾਗਤ ਕੇ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟਾ ਪਰੇ ਤ੍ਰਿਖ ਡਾਇਣ ਹਮ ਇਸ ਹਮ ਤਿਸ ਕਾ ਬਹੁ ਜਾਣਿਆ ਭਿਉ ਜਬ ਹੋਏ ਹੋਏ ਕਿਰਪਾਲ ਮੇਰੇ ਗੁਰਦੇਉ ਕਹੁ ਕਬੀਰ ਆਵ ਬਾਹਰ ਪਰੀ ਸੰਸਾਰ ਕੇ ਅੰਚਲ ਲਰੀਮ ਗੌਂਡ ਗ੍ਰਹਿ ਸੋਭਾ ਜਾ ਕੇ ਹੈ ਰੇ ਨਾਹਿਮ ਇਹ ਸੋਭਾ ਜਾ ਕੇ ਕਹਿ ਰੇ ਨਾਹੀ ਆਵਤ ਪਈ ਆ ਖੂਦੇ ਜਾਹੇ ਵਾਂਕੇ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੇ ਦੋਖ ਧੰਨ ਸੁਹਾਗਣ ਮਹਾਪਵੀ ਤਪੇ ਤਪੇ ਸਰ ਡੋਲੇ ਚੀਤਰ ਹਾਉ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਸੇਵਕ ਸਾਡ ਸੇਵਕ ਤਾਜ ਸਗ ਜਗਤ ਸੂਤੀ ਸਾਧੂ ਕਹਿ ਠਾਂਡੀ ਦਰਬਾਰ ਸਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਗ ਨੇਵਰ ਸਨਕ ਸਨ ਹਰੀ ਜੋ ਲਗ ਪ੍ਰਾਣ ਤੋ ਲਗ ਸੰਗੇ ਨਾਹੇ ਤਾਂ ਚੱਲੀ ਬੇਗ ਉੱਠ ਨੰਗੇ ਸੁਹਾਗਣ ਭਵਨ ਤ੍ਰੈਲੀ ਆ ਦਸ ਅੱਠ ਪ੍ਰਾਣ ਤੀਰਥ ਰਸ ਕੀ ਆ ਬ੍ਰਹਮਾ ਬਿਸਨ ਮਹੇਸਰ ਬੇਦੇ ਵੱਡੇ ਭੂਪਤ ਰਾਜ ਹੈ ਸਿਧੇ ਸੁਹਾਗਣ ਉਰਵਾਰ ਨਪਾਰ ਪਾਂਚ ਨਾਦ ਕੇ ਸੰਗ ਵਿਹਾਰ ਪਾਂਚ ਨਾਦ ਕੇ ਮਿਟਵੇ ਫੂਟੇ ਕੋ ਕਬੀਰ ਗੁਰ ਕਿਰਪਾ ਤੇ ਸੂਟੇ ਗੌਂਡ ਜੈਸੇ ਮੰਦਰ ਮੈਂ ਬਲ ਹਰ ਨਾ ਠਾਰੇ ਨਾਮ ਬਿਨਾ ਕੈਸੇ ਪਾਰ ਉਤਰੇ ਕੁੰਭ ਬਿਨਾ ਜੈ ਜਲ ਨਾ ਟਕਾਵੇ ਸਾਧੂ ਬਿਨ ਐਸੇ ਅਵਗਤ ਜਾਵੇ ਜਾਰੋ ਤਿਸ ਜੋ ਰਾਮ ਨ ਚੇਤੇ ਤਨ ਮਨ ਰਮਤਾ ਰਹੇ ਮੈਂ ਖੇਤੇ ਰਹੋ ਜੈਸੇ ਹਲ ਹਰ ਬਿਨਾ ਜ਼ਮੀਨ ਅਬੋਈਏ ਛੂਤ ਬਿਨਾ ਕੈਸੇ ਮਣੀ ਪਰੋਈਏ ਖੁੰਡੀ ਖੁੰਡੀ ਬਿਨ ਕਿਆ ਗੰਠ ਚੜ੍ਹਾਈ ਹੈ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ ਖਸਮ ਦੁਹਾਗਣ ਤਾਜ ਹੇਰੀ ਕਹੇ ਕਬੀਰ ਏਕੋ ਕਾਰ ਕਰਨ ਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੌਂਡ ਕੂਟਣ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮਤੇ ਸੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸੋ ਨਾਚੇ ਝੂਠ ਨ ਪਤੀਆ ਪਰਚੇ ਸਾਚੇ ਇਸ ਮਨ ਆਗੇ ਭੂਰੇ ਤਾਲ ਇਸ ਨਾਚਨ ਕੇ ਮਨ ਰਖਵਾਰ ਬਜਾਰੀ ਸੋ ਜੋ ਬਜਾਰੇ ਸੋਧੇ ਪਾਂਚ ਪਲੀਤ ਹੈ ਕੋ ਪ੍ਰਬੋਧੇ ਨਉ ਨਾਕੀ ਭਗਤ ਪਛਾਨੇ ਸੋ ਬਜਾਰੀ ਹਮ ਗੁਰ ਮਾਨੇ ਤਸਕਾਰਾ ਸੋਏ ਜਿਤਾ ਤਨ ਕਰੇ ਇੰਦਰੀ ਕੇ ਜਿਤਨ ਨਾ ਉਜਰੈ ਕਹ ਕਬੀਰ ਹਮ ਐਸੇ ਲਖਣ ਧਨ ਗੁਰਦੇਵ ਆਤ ਰੂਪ ਵਿਚੱਖਣ ਗੌਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਹਦ ਭੁਖੇ ਕਵਲ ਟਿਟਹਿ ਕੇਵ ਧਨ ਓਹੇ ਸੰਤ ਜੈਨ ਐਸੀ ਜਾਨੀ ਤਿਨ ਕੋ ਮਿਲੋ ਸਾਰੰਗ ਪਾਣੀ ਆਦਿ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅੰਨ ਕੇ ਸਾਧ ਰਹਾਉ ਜਪੀਏ ਨਾਮ ਜਪੀਏ ਅੰਨ ਅਵੇ ਕਹਿ ਅਹਿ ਕਹਿ ਸੰਗ ਨਿਕਾ ਵੰਨ ਅੰਨੇ ਬਾਹਰ ਜੋ ਨਰ ਹੋਵੇ ਤੀਨ ਭਵਨ ਮੇ ਆਪਣੀ ਖੋਵੇ ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਹੋ ਰੰਡ ਜਗ ਮੇ ਬਖਤੇ ਦੂਧਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਅੰਨੇ ਬਿਨਾ ਨ ਹੋਏ ਸੁਕਾਲ ਤਜੀ ਅੰਨ ਨ ਮਿਲੇ ਗੋਪਾਲ ਕਹੁ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ ਰਾ ਗੌਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਸ਼ਨਾਨੇ ਤਉ ਨ ਪੂਜੇ ਹਾਰ ਕੀਰਤਨਾਮਾ ਆਪਣੇ ਰਾਮੇ ਭਜਰੇ ਮਨ ਆਲਸੀਆ ਰਹਾ ਗਿਆ ਪਿੰਡ ਭਰਤਾ ਬਨਾਰਸ ਅਸਬਸਤਾ ਮੁਖ ਬੇਦ ਚਤਰ ਪੜਤਾ ਸਗਲ ਧਨ ਅਸ਼ਿਤਾ ਗੁਰ ਗਿਆਨ ਇੰਦਰੀ ਡਿਢਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਕਤ ਸਵਾਦਿੰਗਾ ਮਨ ਸੋੜ ਸੋ ਸਗਲੇ ਭੇਦਿੰਗਾ ਸਿਮਰ ਸਿੰਘ ਬਿੰਦਗਾ ਭਜ ਨਾਮਾ ਤਰਸ ਭਾਵ ਸਿਧਿੰਗ ਗੌੜ ਨਾਦ ਭਰਮੇ ਜੈਸੇ ਮਿਰਗਾਏ ਪ੍ਰਾਣ ਤਜੇ ਵਾਂ ਕੋ ਧਿਆਨ ਜਾਏ ਜੈਸੇ ਰਾਮਾ ਐਸੇ ਰਾਮਾ ਐਸੇ ਹੇਰੂ ਰਾਮ ਛੋੜ ਚੇਤਾ ਨੰਤ ਨਾ ਫੇਰੋ राहु ज्यो मीना हिरे पशुवारा सोना घटते हिरे सुनारा ज्यो मिखी हेरे पर नारी कौडा डारत हिरे जुआरी जय जय देखो तह तय रामा हर के चन नित त्यावे रामा हर के चन त्यावे नामा गौड मुख तार ले तार लय मैं अजान जा तरबे तरबे न जानो बाबी ठला बहादे नरते सुर होए जात निमुख मैं सतगुर बुद्ध सिखलाई नरते उपज सुर कौ जीत्यो सो अवकद मैं पाई जहाँ जहाँ त्रुनार टेके नैन टकावो मोहे तेरे नाम अब लामो बहुत जान उदरे नामे की नेजा माते हे गौड़ा मोको लागती ताला बेली बसरे बिन गाय अकेली पानिया बिन मीन तल फै ऐसे राम नामा बिन बापरो नामा राव जैसे गाय का बासा सुटला थन चोखता माठ माखन कूटला नामे द्यो नारायण पाया गुर भेट तलख लखाया जैसे बिखे हित पर नारी ऐसे नामे प्रीतम नारी जैसे तप ते निर्मल कामा तैसे राम नामा बिन बापरो नामा राग गौंड बाणी नाम दियो जियो की घर दूजा ओंकार सतगुर प्रसाद हर हरकत मिटे सा परमा हर को नाम लै उत्तम धर्मा हर हरकत जात कुल हरी सो हर अंदरे की लाकरी हरे नमस्ते हरे नमय हर हर कत नहीं दुख जमे आओ हर हर हर नाक हरे पुराण अजय अजय मल कियो बकुंठे थान सुआ प्राप्त गंग कनका तरी सो हर नैनो की पुत्री हर कत पूतना तरी बाल कातनी कपटे परी सिमरन द्रोपता सुती सुत उदरी गौतम सती शिला निस्तारी कैसे कंस मत रंजन किया जी दान काली को दिया प्रभु नाम ऐसो हरि जास टरी गौंड पैरों भूत शीतला तावे खर बहन ओसार उड़ावे हो तो ए करमैया लेहो आन देव बदलावन देहो राहो शिव सेवा करते जो दरते आवे वर्त बत चढ़े डौरू डमकावे महामाई की पूजा करे नर से नार होए अवतारे तू कही तही आद भवानी मुक्त की बरिया कहां सपानी गुरमत राम नाम गोहमीता प्रुने नामा इहो कहे गीता गौ बलावल गौंड आज नामे बिठ देख्या मूरु को समझाओ रे रहाओ पांडे तुम्बरी गाय तरी लोदे खे लोदे का खेद खाती थी लेकर ठेगा टगरी तोरी लाग तला जाती थी पांडे तुम्बरा महादेव धौले बलदा चढ़िया आपत देखा था मोदी के कर खाना पाका वहां का लड़का मारिया था पांडे तुम्बरा रामचंद सो भी आवत देखा था राम सेती सहबर हो ही घर की जोए गवाई थी हिंदू अन्ना तुर्कू काना दुहते ज्ञानी स्याणा हिंदू पूजे दुहेरा मुसलमान मसीता नामे सोही सेवया जहदेरा नाम सीता राग गौंड बाणी रविदास जियो की कर दूजा ओंकार सतगुर प्रसाद मकंद मकंद जपो संसार बिन मकंद तन ओहे ओहार सोई मकंद मुगत का दाता सोई मकंद हमरा पित माता जीवत मकंदे मर्त मकंदे तां के सेवको सदा आनंदे रहाओ मकंद मकंद हमारे प्राणिगा जप मकंद मस्तक निशानिगा सेव मकंद करे बरागी सोई मकंद धुर बल तन लादी एक मकंद करे उपकार हमरा कहाँ करे संसार मेटी जात हुई दरबार तू ही मकंद जोग जुग तार उपजो ज्ञान हुआ प्रगाश करके दपा लीने कीट दास कहो रविदास अब तृष्णा चूकी जाप मकेन मकांद सेवा ता हूं के रहा जे ओ ग्रहण करे कुल खेता अर्पे नार सिंगार समेत सगरी सिमता स्वर्णी सुने करे नेंदा कम ने नहीं गुने जे ओ अनक प्रसाद करावे भूमदान शोभा मंडप पावे अपना बिगाड़ बराना साढ़े करे निंद बोजूने हांडे निंदा कहाँ करो संसारा निंदक कहा प्रगट पहारा निंदक सोध साध विचारया कहो रविदास पापी नरक सुधारया जोड़ राम कली महला पहला कर पहला चौपदे एक ओंकार सतनाम करता पुरख निरपाओ निर्वैर अकाल मूर्त आजुनी सहंगुर प्रसाद कोई पढ़ता कृता कोई पढ़े पुराना कोई नाम जपे जप माली लागे तिसे त्याना अब ही कब ही किछु न जाना तेरा एको नाम पसाना ना जाना हरे मेरी कमन गते हा मूर्ख अज्ञान सन प्रभ तेरी कर कृपा राखो मेरी लाज पते रहा कबू जीड़ा उब चरत है कबू जाए प्याले लोभी जीड़ा थे नहीं रहता है चारे कुंडा पाले मन लखाए मंडल में आए जीवन साजे माई एक चले हम देखो स्वामी पाए बलंती आई ना किसी का मीता ना किसी के पाई ना किसे बाप नमाई परंत नानक जे तू देवे अंते होए सखाई रामकली महला पहला सर्व जोत तेरी पछर रही जय जय देखा तै नरहरी जीवन तल बनवार स्वामी अंध कु माया मन गांडिया क्यों कर उतर से पार स्वामी रहाओ जय पीतर कट पीतर बछया बार काहे नाही तिन्हे तिनकी सार कर नित सैब सदा चिंत मन वाही आपे नेड़े आपे दूर आपे सरभरया परपूरा सतगुर मिले अंधेरा जाय जय देखा ता रहा समाय अंत सहसा बहार माया नैनी लागस बाणी परवंत नानक दासन दासा प्रतापेगा प्राणी राम कली महला पहला जित दर वसे कवन दर कहिए दरा पीतर दर कवन लहे जिस दर कारण फिरा उदासी सो दर कोई आए कहे किन बिद सागर तरिए जीवत्या न मरिए रहाओ दुख दरवाजा रहो रखवाला आश अंदेसा दोए पट जड़े माया जल खाई पानी कर बांधिया सत के आसन पुरख रहे किते नामा अंत न जाने आ तुम सर नाही अवरहारे ऊंचा नहीं कहना मन में रहना आपे जाने आप करे जब आशा देसा तब ही क्यों कर एक कहे आशा पितर रहे निराशा तो नानक एक मिले इन बिद सागर तरिए जीवत आयो मरिए रहाओ दूजा राम कली महला पहला सुरत शब्द साखी मेरे सिंगी बाजे लोक सुने पत झोड़ी मंगण के ताई भिख्या नाम पड़े बाबा गोरख जागे गोरख सो जिन गोहे उठाली करते बार न लागे रहाओ पानी प्राण पवन बंद राखे चांद सूरज मुख दिए मन जीवन को धरती दीनी एते गुण विसरे सिद्ध साधक और जोगी जंगमा पीर पुरुष बहुत तेरे जे तिन मिला ता कीरत आखा तामन सेव करे कागद लून रहे किरत संगे पानी कमल रहे ऐसे भगत मिले जन नानक तिन जम क्या करे राम कली महला पहला सुन मिसिंदरा नानक बोले वसगत पंच करे नह डोले ऐसी जुक जो को पाले अब तरे सगले कुल तारे सो अब तूता ऐसी मत पावे आनस सुन समाध समावे रहा पिखिया पाए भगत पै चले होए होवे सो तृप्त अस्तोक अमूल्य ध्यान रूप होए आसन पावे सच नाम ताड़ी जित लावे नानक बोले अमृत बाणी सुन सिंदरा अवधू नशानी आसा माहे नरास वलावे नेचो नानक करते पाए परंत नानक अगम सुनाए गुर चेले की संध मलाए दिखिया दारू भोजन खाए से दर्शन की सोजी पाए रामकली महला पहला हम डोलत बेड़ी पाप भरी है पवन लगे मत जाई सनमुख सिद्ध भेटन को आए नेचो देवड़े आई गुर तार तार नहारिया देह भगत पूर्ण अविनाशी हो तुझ को बलहारिया रहाओ सिद्ध साधक जोगी और जंगमा एक शिद जिन त्याया परसत पैर सिजते स्वामी अखर जिन को आया जप ताप संजम कर्म न जाना नाम जपी प्रभ तेरा गुर परमेश्वर नानक भेट्यो साचे शब्दन बेरा राम कली महला पहला सुरती सुर तरलाइए एता तन कर तुला लंगे जेता अंतर पाए तिसे तू राख आनस दीवा बड़े अकाथ ऐसा दीवा नीर तराए जित दीव ऐसा छो जी पाए राव अस्सी मिट्टी छो जी हो एता का किया माने सोए करनी ते कर चकोटा आला एथ ओथे निभि नाल आपे नद करे जा छोए गुरमुख बिरला बुझे कोवे इत घट दीवा निचल होए पानी मरे न बजाया जाए ऐसा दीवा नीर तराए डोले वाओ ना वड्डा कहाए डोले वाओ न वड्डा होवे जापे जो सिंघासन छोवे खत्री ब्राह्मण सूद क्या वैस नृत न पाइये गुणी सहंसा नृत न पाइये गणी सहंसा ऐसा दीवा बाले कोवे नानक सो पारंगत होए रामकली महला पहला तुदनो निमन निमन मन तेरा नाव साच भेट बैछन को थाओ सत संतोख होवे अरदास ता सुन सद बहाले पास नानक बिरथा कोय न होवे ऐसी दरगह साचा सोए रहाओ प्राप्त पोता करम पसाओ तू देवे मंगत जन जाओ भांडे भाओ पवे तित आए तुरकै सोडी कीमत पाए जिन किस की आ सो किस करे अपनी कीमत आपे धरे गुरमुख प्रगट होवा हर राय ना को आवे ना को जाए लुकत घार कहे मंगत जान मांगत मान न पाया सहकियां गल्ला दरकियां बातां तय ता कहण कहाया रामकली महला पहला सागर में बूंद बूंद में सागर कमन बुझे बिद जाने उत पुज चलत आप कर चीने आपे तत् पछाणे ऐसा ज्ञान बचारे कोई तिस्ते मुक्त परमगत होई रा इन में रहन रहन में दिनियरा दिन में रहन रहन में दिनियर उसन शीत बेद सोई ताकि गित मित अवर न जाने गुरबिन समझ न होई पुरख में नार नार में पुरखा बुझो ब्रह्म ज्ञानी तुन में ध्यान ध्यान में जान्या गुरमुख कथ कहानी मन में जो जोत में मनुआ पंच मिले गुर पाई नानक ताके सद बलहारी जन एक शब्द ने बलाई राम कली महला पहला जा हर प्रभ कृपा तारी ताहू में विचो मारी सो सेवक राम प्यारी जो गुर शब्दी बिचारी सो हर जन हर प्रभ पावे आनस भगत करे दर राती लाल छोड़ हर के गुण गावे रहाओ धुन बाजे अनद घोरा मन मान्य हर रस मोरा गुर पूरे सच समाया गुर आदि पुरख हर पाया सब नाद वेद गरबाणी मन राता सारंग पाणी तय तीर्थ वर्त तब सारे गुर मिरिये हर निस्तारे जय आप गया पो भागा गुर चरणी सेवक लागा गुर सतगुर भरम चकाया कहो नानक शब्द मलाया रामकली महला पहला साधन भोजन मांगत भागे खुथिया दुष्ट जले दुख आगे गुरमत नहीं लीनी दुर्मता पत खोई गुरमता भगत पावे जान कोई जोगी जुगत सहज कार वासे एक दृष्ट एको कार देख्या भिख्या पाए सब धर्मता से रहाओ पंच बैर गढ़िया दे तारी राम कला देवे पद सारी धार टूटी गाडो सिर भार लकड़ी बिरख जरी मजबार गुर का शब्द विचार जोगी दुख सुख सम करना सोग बियोगी उगत नाम गुर शब्द विचारी अस्थिर कंध जपे निरंकारी सहज गोटा बंधन ते सूटा काम क्रोर गुर शब्दी लूटा मन में मुंदरा हर गुर सरना नानक राम भगत जन तरना एक ओंकार सतगुर प्रसाद रामकली महला तीजा घर पहला सतजोग सच सवे कहे सब कोई घर घर भगत गुरमुख होई सत जोग धर्म पैर है चार गुरमुख बूझे को विचार जोग चारे ना वड्याई होई जे नाम लगे सो मुक्त होवे गुर बिन नाम न पावे कोई रहाओ त्रेते इक रल कीनी त्रेते इक कल कीनी दूरा पखंड वरत्या हर जाने दूरा गुरमुख बूझे सो जी होई अंतर नाम वसे सुख होई दुवापर दूजे दुविधा हुए भरम पलाने जाने दोए दुवापर धर्म दोए पैर रखाए गुरमुख होवे ता नाम दड़ाए कलयुग धर्म कला एक करहाए एक पैर चले माया मोह वधाए माया मोह अत गभार सतगुर भेटे न उधार ਸਭ ਜੁਗ ਮੈਂ ਸਾਚਾ ਇੱਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ। ਸਾਚੀ ਕੀਰਤ ਸਤ ਸੁਖ ਹੋਈ, ਗੁਰਮੁਖ ਨਾਮ ਖਾਣੇ ਕੋਈ। ਸਭ ਜਗ ਸਭ ਜੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਬਿਰਲਾ ਬੂਝੇ ਕੋਈ। ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਜੁਗ ਜੁਗ ਨਾਮ।

नवाजे अंतर जोत समाई, जैसा लिखत तुर लिखया तुर करते, हम तैसी किरत कमाई। मन तन थाप किया सब अपना, एहो आमन जाना, जिन दिया सो चेतन आवे, मोहे अंध लपटाना। जिन किया सोई प्रभ जाने, हर का महल अपारा, भगत करी हर के गुण गावा, नानक दास तुम्हारा। राम कली महला पंजवा, पवो चरना चरना तल ऊपर आओ, ऐसी सेव कमावो आपस आपस ते ऊपर सब जानो, तो दरगह सुख पावो संतो, ऐसी कथो कहानी सुर पवित्रा सुर पवित्र, दर देव पवित्रा, खिन बोलो गुरमुख बाणी। राव पर पंच छोड़ कर बैसो, झूठा कहो न कोई, सतगुर मिलो नवे निंद पावो, इन बि तत् बलोई। परम जगावो गुरमुख लिव लावो, आत्म चीनो भाई निट कर जानो, सदा प्रभ हाजर किस्यों करो बुराई। सतगुर मिलिए मागद मार्ग मुगता, सहजे मिले स्वामी, धन धन से जन जिनी कल में आया, धन धन ते से जन जिनी कल में हर पाया, जन नानक सद कुरबानी। राम कली महला पंजवा, आवत हर खना जावत दुखा, नह व्यापे मन रोगनी, सदा नंद गुर पूरा पाया, तो उतरे सगल बयोगनी, एह बिद मैं मन जोगनी, मोहे सोग रोग लोग न व्यापे, तै हर हर हर रस भोगनी। रस सुरग पवित्रा मृत पवित्रा, पाए आल पवित्र अलोगनी, आज्ञाकारी सदा सुख पुंचे, जत कत पेखो हर गुनी। न शिव शक्ति जल नहीं पमना, तै आकार नहीं मेदनी, सतगुर जोग का तहन वासा, जय अवगत नाथ अगम तनी। तन मन हर का तन सब हर का, हर के गुण हो क्या गनी, कहो नानक हम तुम गुर खोई है, अबे अब मिलोगनी। राम कली महला पंजवा, त्रै गुण रहत रहे निरारी, साधक सिद्ध न जाने, रतन कोठरी अमृत संपूर्ण, सतगुर के खजाने, चज किस कह न जाई, बस्त अगोचर पाई। रहाओ मोल नाही कस करने जोगा, क्या हो क्या को कहे सुनावे, कथन कहन को सो जी नाही, जो पेखे तिस बने आवे। सो ही जाने करने हारा, कीता क्या बिचारा, अपनी गत मित आपे जाने, हर आपे पूर भंडारा। ऐसा रस अमृत मन चाख्या, तिर तरह अकाई, कहो नानक मेरी आसा पूरी, सतगुरु की सरनाई। राम कली महला पंजवा, अंगीकार किया पर अपने बैरी, सगले साधे जिन बैरी, एह जैन बैरी है, एहो जग लुटिया ते बैरी लै बाधे, सतगुर परेसर मेरा, अनक राज भोग रस माणी, नाउ जपी परवाचा तेरा रहा। चीत ने आवे दूजी बाता, सिर ऊपर रखवारा, बिपर वाहो रहत है स्वामी, एक नाम के आधारा। पूर्ण हो ए मिले ओ सुखदाई, ऊन न काई बाता, तात सार परम पद पाया, छोड़ न कह तू जाता, बर न साकू जैसा तू है, साचे लख पारा, तुल अथा अडोल स्वामी, नानक खचवा मारा। राम कली महला पंजवा, तू दाना तू अबजल तू ही, तू जात मेरी पाती, तू अडोल कर डोले नाही, ताम कैसे ताती, एक तू ही, एक तू राया, तो कृपा चुग पाया। रातु सागर हां हंस तमारे, तुम मैं माणक लाला, तुम देहो तिल संक न मानो, हम पूछे सदा निहला, हम बारक तुम पिता हमारे, तुम मुख देवो खीरा, हम खेले सब लाडर डावे, तुम सदगुणी गहेरा, तुम पूर्ण पूर रहे सपूर्ण, हम पी संग अकाए, मिलत मिलत मिलत मिल रही रहे, या नानक कहन न जाए। राम कली महला पंजवा, कर का ताल पखावज नैनो, माथे वजे रबाबा, करनर मध बाछरी बाजे, सेवा धुन अगाजा, नृत करे करम नुआ नाचे, आने कुंगर ता साजा, राम को नृतकारी, पेखण हार पेखे पेखण हार, दयाला जेता साज सिंगारी, राम अखार मंडली तरन सबाई, ऊपर गगन चंदोवा, पवन विचोला करत अकेला, जलते ओ पत होवा, पंच तत् कर पुत्रा की ना, कृत मलावा होवा, चंद सूरज दोए जरे, चिरागा चौंकुंट भीतर राखे, दस पांचो पंच समाई,
ਦਸ ਪਾਤੋ ਪੰਚ ਸੰਗੀਤਾ ਏਕੇ ਪੀਤਰ ਸਾਥੇ ਭਿੰਨ ਭਿੰਨ ਹੋਵੇ ਭਾਵ ਦਿਖਾਵੇ ਸਭੂ ਨਰਾਰੀ ਭਾਖੇ ਘਰ ਘਰ ਨਿੱਤ ਹੋਵੇ ਦਰ ਰਾਤੀ ਘਟ ਘਟ ਵਾਜੇ ਤੂਰਾ ਇੱਕ ਨਚਾਵੇ ਇੱਕ ਪਹਾਵੇ ਇੱਕ ਆਏ ਜਾਏ ਹੋਏ ਧੂਰਾ ਕਹੋ ਨਾਨਕ ਸੋ ਬਹੁਰਾ ਨਾਚੇ ਜਿਸ ਗੌਰਾ ਭੇਟੇ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓਂਕਾਰ ਏਕ ਧੁਨ ਏਕੇ ਏਕੇ ਰਾਗ ਅਲਾਪੇ ਏਕਾ ਦੇਸੀ ਏਕ ਦਿਖਾਵੇ ਏਕੋ ਰਿਹਾ ਬਿਆਪੇ ਏਕਾ ਸੁਰਤ ਏਕ ਕੀ ਸੇਵਾ ਏਕੋ ਗੁਰ ਤੇ ਜਾਪੇ ਭਲੋ ਭਲੋ ਰੇ ਕੀ ਤਈਆ ਰਾਮ ਰਮਾ ਰਾਮਾ ਗੁਣ ਗਾਵੋ ਛੋਟ ਮਾਇਆ ਕੇ ਤਨ ਦਸਵਾਓ ਰਹਾਓ ਪੰਚ ਚਿਤਰਾ ਕਰੇ ਸੰਤੋਖਾ ਸਤ ਸੁਰਾ ਲੈ ਚਾਲੇ ਬਾਜਾ ਮਾਣ ਤਾਨ ਤਾਣ ਤਜ ਤਾਨਾ ਪਾਉ ਨਬੀਗਾ ਘਾਲੇ ਫੇਰੀ ਫੇਰ ਨਾ ਹੋਵੇ ਕਾਵੀ ਏਕ ਸ਼ਬਦ ਬੰਦ ਪਾਲੇ ਨਾਰਦੀ ਨਰਹਰ ਜਾਣ ਹਦੂਰੇ ਘੁੰਗਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹ ਨਿਰਕਾਰੀ ਜਨਮ ਨ ਆਵੇ ਜੇ ਕੋ ਆਪਣੇ ਠਾਕਰ ਭਾਵੇ ਕੋਟਾ ਮਾਧੋ ਕੀਰਤਨ ਗਾਵੇ ਸਾਧ ਸੰਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਏ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੇ ਵੇਦ ਕੋਈ ਕਤੇਬ ਆ ਕੋਈ ਓਡੇ ਨੀਰ ਕੋਈ ਸਫੇਦ ਆ ਕੋਈ ਕਹੇ ਤੁਰ ਕੋਈ ਕਹੇ ਹਿੰਦੂ ਕੋਈ ਬਾਸੇ ਪਿਸਤਾ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਬਸਾਤਾ ਪ੍ਰਭ ਸਾਹਿਬ ਕਥੇ ਭੇਜਣਾ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਮਨ ਟੇਕ ਕਨ ਵਾਰੇ ਕਮਨ ਮੁਵਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਰਹਾਉ ਅਗਲੀ ਕਿਸ ਖਬਰ ਨਾ ਪਾਈ ਰੋਵਨ ਹਾਰ ਪੇ ਉੱਠ ਸਧਾਈ ਭਰਮ ਹੋ ਕੇ ਬਾਂਧੇ ਬਾਂਧ ਸੁਪਨ ਪਿਆ ਪਖਲਾਏ ਅੰਧ ਇਹ ਤੋਂ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਪਾਰ ਨਾ ਕੋ ਮੁਵਾ ਨਾ ਮਰਨੇ ਜੋਗ ਨਾ ਬਿਨਸੇ ਅਬਨਾਪਸੀ ਹੋਗਾ ਜੋ ਇਹੋ ਜਾਣੋ ਸੋ ਇਹੋ ਨਾ ਹੇ ਰੋਵਣ ਹਾਰੇ ਕੋਬਲ ਜਾਓ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਖਾਈ ਨਾ ਮਹਾਂਕਾਲ ਰਾਕੋਟ ਜਨਮ ਪਰਮ ਪਰਮ ਪਰਮ ਰਾਖਿਓ ਸੰਭਾਲ ਪਰਮ ਪਰਮ ਆਇਓ ਬੜੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀਂ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਮ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪਕਾਰੇ ਨਾ ਤੂੰ ਮਾਨੇ ਖੱਟ ਪੀ ਏਕਾ ਬਾਤ ਵਖਾਨੇ ਦਸ ਅਸ਼ਟੀ ਮਿਲਕ ਇੱਕੋ ਕਹਿਆ ਤਾਂ ਪੀ ਯੋਗੀ ਭੇਦ ਨ ਲਾਇਆ ਕੁੰਗਿਰੀ ਅਨੂਪ ਵਾਜੇ ਜੋਗੀ ਆ ਮਤਵਾਰੋ ਰੇ ਰਾ ਪ੍ਰਥਮੇ ਵਛਿਆ ਸਤਕਾ ਖੇੜਾ ਤਿਆ ਮਹਿ ਏ ਕਿਸ ਭਿਆ ਦੁਹੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੇ ਸੂਤ ਪਰੋਏ ਮਣੀਏ ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬਹੁ ਵਿਦਧਾਏ ਖਿੱਚਿਆ ਸੂਤ ਨਿਆਈ ਥਾਏ ਚਹੁ ਮੈਂ ਏਕੇ ਮਟ ਹੈ ਕੀਆ ਤਹਿ ਬਿਖੜੇ ਥਾਨ ਅਨ ਖਿੜਕੀਆਂ ਖੋਜ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਹੋ ਅਨੂਪ ਵਾਜੇ ਜੋਗੀ ਸੁਣ ਜੋਗੀ ਕਹਿ ਮਨ ਮਿੱਠੀ ਲਾਗੇ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਧਾਗਾ ਕਰਕੇ ਲਾਈ ਥਿਗਲੀ ਲਾਓ ਨਾੜੀ ਸੁਆ ਹੈ ਅਸ਼ਤੀ ਅਬੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੇ ਭਰਿਆ ਜਪ ਨਾਥ ਦਿਰਨਾਈ ਤੇਰਾ ਤੇਰੀ ਖਿੰਥਾ ਦੁ ਤਿਹਾਈ ਰਹਾਉ ਗਹਿਰੀ ਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮਾਂਗੇ ਟੂਕਾ ਤਿਰ ਪਤ ਨ ਆਵੈ ਨਾ ਸੋੜ ਜਾਚੇ ਲਾਜਨ ਆਵੇ ਚਲ ਚਿੱਤ ਜੋਗੀ ਆਚਨ ਤੇਰਾ ਸਿੰਘੀ ਵਾਜੇ ਨਿਤ ਉਦਸੇਰਾ ਗੁਰ ਗੁਰ ਕੀ ਤੈ ਬੂਜਨ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸ ਨੂੰ ਹੋਵਾ ਨਾਥ ਕਿਰਪਾਲਾ ਰਹਿ ਰਾਸ ਹੰਭਾਰੀ ਗੁਰ ਗਪਾਲਾ ਨਾਮੇ ਖਿੰਥਾ ਨਾਮੇ ਬਸਤਰ ਨਾ ਜਨ ਨਾਨਕ ਜੋਗੀ ਹੋਵਾ ਅਸ਼ਥਿਰਾ ਇਉਂ ਜਪਿਆ ਨਾ ਦਿਨ ਅਰਨਾਈ ਹੁਣ ਪਾਇਆ ਗੁਰ ਗਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਮਣ ਸੋਈ ਆਨ ਦਿਸੇ ਕੋਈ
ठाकर मेरा सुगड़ सजाना गुरमुख मिलया रंग माना ऐसो रहे हर रस मीठा गुरमुख किन्ने विरले डीठा रहाउ जरबा जोत अवत हर नाम पीवत अबर पहे नेकाम तन मर शीतल अगंदवारी आनंद रूप प्रगटे संसारी क्या देवो जा सब किस तेरा सद बर हार जाओ लख बेरा मन तन तन मन जियो पिंड दे सजया गुर कृपा ते गरीब नवाजया गुर कृपा ते नीच नवाजया खुल कुवारा महल बलाया जैसा सा तैसा दिखलाया कहो नानक सा पर्दा टूटा हो तेरा तू मैं मन बूठा रामकली महला पंजवा सेवक लायो अपनी सेवा अमृत नाम दियो मुख देवा सगली चिंता आप नवारी तिस गुर कहो हो सत बलहारी काज हमारे पूरे सतगुर बाजे अनह तूरे सतगुर रहा महमा जा की गैर गंभीर हो निहाल दे जस तीरा जाके बंधन काटे राय सो नर बहुर ना जूनी पाए जाके अंतर प्रगट आप ता को ना ही दुख संताप लाल रतन तिस पल्ले पाले परया सागर टोंब ओ जन लह तरया नागस परम न दुबदा दूजा एको एक नरंजन पूजा जत का देखो आप दयाल को नानक प्राप मिले रसाल राम कली महला पंजवा तांते सुटकी अपनी तारी प्रभ की आज्ञा लगी प्यारी जो किस करे सो मन मेरे मीठा ता एहो चर्ज नैनो डीठा अब मोहे जानी रे मेरी गई बलाए बुझ गई त्रसन त्रसनवारी ममता पूरे गुर लियो छाए बुझ गई त्रिष्णा नवारी ममता गुरपूरे लियो छमझाए रहो गुर कृपा राख्यो गुर सरना गुर पकड़ाए हर के चरना बिस विश्वे जा का मन ठहराने गुर परम एके ही जाने जो जो कीनो हम तिसके दास प्रभेरे को सगर नवास ना को दूत नाही बहराई गल मिल चाले एके भाई जा को गुर हर दियो सूखा ता को बहुर न लागे दुखा आपे आप सर्व प्रतपाल नानक रातो रंग पाल राम कली महला पंजवा मुखते पढ़ता टीका सहत हिरदे राम नहीं पूर्ण रहत अब देश करे कर लोक धड़ावे अपना कहया अपना कमावे पंडित वेद विचार पंडित मन का क्रुद्धवार पंडित रहाओ आगे राख्यो साल साल ग्राम मन कीनो दै दिस विश्राम तिलक चरावै पाई पाए लोक विचारा अंध कमाए खट कर्मा अवर आसन धोती भागठ ग्रह पढ़े नित पोथी माला फेरे मंगे भूता एह बिद कोय न तरियो मीता सो पंडता गुर शब्द कमाए त्रै गुण की उतरी माए चतर भेद पूर्ण हर नाए नानक ता तिसकी सरनी पाए राम कली महला पंजवा कोट बिगना नहीं आवे नेर अनक माया है ता की चेर अनक पाप ता के पन पानी हार जा को मया पई करतार जिसे सहाई होए भगवान अनक जतन ओहा के सर जाम रहाओ करता राखे कीता कौन कीरी जीतो सगला भवन बेअंत मैं माता की केतक वरन बल बल जाइए ता के चरण तिन ही किया जप तप ध्यान अनक प्रकार किया तिन दान भगत सोही कल में परमान जा को ठाकर दिया मान सर सा मिल भय प्रगास सह सुख आश निवास पूरे सतगुरु दिया विसास नानक होए दास दास राम कली महला पंजवा दोष न दीजे काहू लोका जो कमावन सोई भोगा आपन कर्म आपे ही बांध आवन जावन आया तंद ऐसी जानी संत जानी प्रगास पया गुर पूरे पचनी राव तन धन करत मिथे अभिस्थार है वर गै वर चालन हार राज रंग रूप है सब कूरना बिना होए जासी धूरा पर पूरे बाद हंकार संग नाही रे सगल बिसारी सोग हरक मैं देहो फिर धानी सागत एवं करत बिहानी हर का नाम अमृत कल माहे दाना साधु पाहे नान गुर गोबिंद जय पुठा कट कर मैया तिन्ही डीठा राम कली महला पंजवा पंच शब्द तय पूर्ण नाद अनद बाजे अचर विस्माद
ਕਿਲ ਕਰੇ ਸੰਤ ਹਰ ਲੋਗ, ਪਰ ਬ੍ਰਹਮ ਪੂਰਨਰ ਜੋਗ, ਸੁਖ ਸਹਿ ਆਨੰਦ ਭਵਨ, ਸਾਧ ਸੰਗ ਬੈਸ ਗੁਣ ਗਾਵੈ, ਤੈ ਰੋਗ ਸੋਗ ਨਹੀਂ ਜਨਮ ਮਰਨ ਰਹਾਉ, ਉਹਾ ਸਿਮਰੇ ਕੇਵਲ ਨਾਮ, ਬਿਰਲੇ ਪਾਵੇ ਉਹ ਵਿਸਰਾਮ, ਭੋਜਨ ਭਾਓ ਕੀਰਤਨ ਆਧਾਰ, ਨੇਤਲ ਆਸਨ ਬੇਸਮਾਰ, ਡਿੱਗ ਨਾ ਡੋਲੇ ਕਤੂ ਨ ਧਾਵੇ, ਗੁਰਪ੍ਰਸਾਦ ਕੋ ਇਹੋ ਮਹਿਲ ਪਾਵੇ, ਭਰਮ ਭੈ ਮੋਹ ਨ ਮਾਇਆ ਜਾਲ, ਸੁੰਦ ਸਮਾਧ ਪ੍ਰਭੂ ਕਿਰਪਾਲ, ਤਾਂ ਕਾਂਤ ਨ ਪਾਰਾ ਵਾਰ, ਆਪੇ ਗੁਪਤ ਆਪੇ ਪਸਾਰ, ਜਾਂ ਕੇ ਅੰਤਰ ਹਰ ਹਰ ਸਵਾਦ, ਕਹਿਣ ਨ ਜਾਈ ਨਾਨਕ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾਂ, ਪੇਟ ਸਾਹਿਬ ਪਰਮ ਚਿਤੇ ਆਇਆ, ਸੰਗਤ ਕਰਤ ਦੁੱਖ ਮਨ ਪਾਇਆ, ਸੰਤੇ ਚਰਨ ਮਾਤਾ ਬਿਰਪੋਤ, ਅਨਕ ਬਾਰ ਸੰਤੇ ਡੰਡੋਤ, ਇਹ ਮਨ ਸੰਤਨ ਕੇ ਬਲਹਾਰੀ, ਜਾਂ ਕੀ ਉੱਠ ਗਏ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਉ, ਸੰਤੇ ਚਰਨ ਧੋਏ ਧੋਏ ਪੀਵਾਂ, ਸੰਤੇ ਦਸ ਪੇਕ ਵੀ ਜੀਵਾਂ, ਸੰਤੇ ਕੀ ਮੇਰੇ ਮੇਰੇ ਪਉਤ, ਸੰਤੇ ਕੀ ਮੇਰੇ ਮਨ ਆ, ਸੰਤ ਹੰਭਾਰੀ ਨਿਰਮਰਾ, ਸੰਤ ਹੰਭਾਰਿਆ ਰਾਖਿਆ ਪੜਦਾ, ਸੰਤ ਪ੍ਰਸਾਦ ਮੁਖ ਕੋ ਕਬੂ ਨਾ ਕਰਤਾ, ਸੰਤੇ ਸੰਗ ਕੀ ਦੀਆ ਕਿਰਪਾਲ, ਸੰਤ ਸਹਾਈ ਭਏ ਦਿਆਲ, ਸੁਰਤ ਮਾਤ ਬੁੱਧ ਪ੍ਰਗਾਸ, ਗੈਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤੇ ਦੇਖ ਨਿਹਾਲ, ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਕਾਜ ਨਾ ਗ੍ਰਹਿ ਰਾਜਮਾਲ, ਤੇਰੇ ਕਾਜ ਨ ਵਿਖੇ ਜੰਜਾਲ, ਇਸ਼ਟ ਮੀਤ ਜਾਣ ਸਭ ਸਲੇ, ਹਰ ਹਰ ਨਾਮ ਸੰਗ ਤੇਰੇ ਚਲੇ, ਰਾਮ ਨਾਮ ਗੁਣ ਗਾਏ ਲਮੀਤਾ, ਹਰ ਸਿਮਤ ਤੇਰੇ ਲਾਜ ਰਹੇ, ਹਰ ਸਿਮਤ ਜਮ ਕਸ ਨ ਕਹੇ, ਰਾਬਿਨ ਹਰ ਸਗਲ ਨਿਰਾਰਥ ਕਾਮ, ਸੋਨੇ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖਾ, ਇਹਾ ਉਹਾ ਤਿਰ ਉਜਲ ਮੁਖਾ, ਹਰ ਕਰ ਕਰ ਥਾਕੇ ਵਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੇ ਜਨ ਕੋਵੇ, ਤਾਂ ਕੀ ਆਸਾ ਪੂਰਨ ਹੋਏ, ਹਰ ਭਗਵੰਤ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪਰਵਾਨ, ਨਾਨਕ ਦਾਸ ਤਾਂ ਕੇ ਕੁਰਬਾਨ, ਰਾਮ ਕਲੀ ਮਹੱਲਾ ਪੰਜਵਾਂ, ਸਿੰਚੇ ਦਰਬ ਦੇਹ ਦੁਖ ਲਵੋਗਾ, ਤੇਰੇ ਕਾਜਨ ਅਵਰਾ ਜੋਗ, ਕਰ ਹੰਕਾਰ ਹੋਏ ਵਰਤੇ ਅੰਧ, ਜਮ ਕੀ ਜੇਵੜੀ ਤੂੰ ਆਗੇ ਬੰਧ, ਸਾੜ ਵਡਾਣੀ ਤਾਤ ਮੂੜੇ, ਇਹਾ ਬਚਨਾ ਰਾਤ ਮੂੜੇ, ਮਾਇਆ ਕੇ ਮਾਤੇ ਤੈ ਉੱਠ ਚਲਣਾ, ਰਚ ਰਿਹੋ ਤੂੰ ਸੰਗ ਸੁਪਨ, ਰਹਾਓ ਬਾਲ ਵਹਿਤਾ ਬਾਰਕ ਅੰਧ, ਭਰ ਜੋਬਨ ਲਾਗਾ ਦੁਰਗੰਧ, ਤ੍ਰਿਤੀਆ ਬਵਸਥਾ ਸਿੰਚੇ ਮਾਹੇ ਬਿੰਦ ਭਿਆ, ਸੁੜ ਚਲਿਓ ਪਛਤਾਏ, ਚਰਨ ਕਾਲ ਪਾਏ ਦੁਰਲਭ ਦੇ, ਨਾ ਵਿਹੂਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੁੱਝੇ ਜਿਨ ਇਹ ਸਰੀ ਸ਼੍ਰੀ, ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮੇ ਛਡਾਵੋ ਛੁਟਕੇ ਬੰਦ, ਬਖਸ਼ ਮਲਾਵੋ ਨਾਨਕ ਜਗ ਅੰਧ, ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਣਾਈ ਕਾਸ਼, ਤਿਸਾਂ ਗ੍ਰਿਹੁ ਨਿਆਣਾ ਇਆਣਾ ਰਾਚ, ਪ੍ਰਤ ਪਾਰੇ ਨਿਤ ਸਾਰ ਸੰਭਾਲੇ, ਛਤ ਸਾਰ ਸੰਭਾਰੇ, ਅੰਤ ਕੀ ਵਾਰ ਉੱਠ ਸੁਧਾਰੇ, ਨਾਮ ਬਿਨਾਸਾ ਝੂਠ ਪੁਰਾਣੀ, ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ, ਤੇਜ ਸਾਹਿਬ ਮਾਇਆ ਮੁੱਠ ਪੁਰਾਣੀ, ਰਾਤੀਰਥ ਨਾਇਣ ਉਤਰ ਸਮੈਲ, ਕਰਮ ਧਰਮ ਸਭ ਹੋਵੇ ਫੈਲ, ਪਚਾਏ ਗਤਨੀ ਹੋਵੇ ਨਾਮ ਵਿਹੂਣੇ ਚਾਲ ਸਰੋਏ, ਨਾ ਬਿਨ ਹਰ ਨਾਮ ਨਾ ਟੂਟ ਸਪਟਲ, ਸੋਧੇ ਸਾਹਿਤ ਸਿਮਰਤ ਸਗਲਾ, ਸੋ ਨਾਮ ਜਪੇ ਜਿਸ ਆਪ ਜਪਾਏ, ਸਗਲ ਫਲਾ ਸੇਵ ਸੁਖ ਸਮਾਏ, ਰਾਖਣ ਹਾਰੇ ਰਾਖਿਓ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ, ਜਿਤ ਲਾਵੇ ਤਿਤ ਲਾਗੇ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ, ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਸ ਕਰੇ ਸੋਏ ਸੁਖ, ਜਾਨਾ ਮਨ ਸਮਝ ਸਾਧ ਸੰਗ ਪਤਿਆਨਾ, ਡੋਲਣ ਤੇ ਚੁੱਕਾ ਠਹਿਰਾਇਆ, ਸਤ ਮਾਇਲੇ ਸਤ ਸਮਾਇਆ, ਦੁੱਖ ਗਿਆ ਸਭ ਰੁਕ ਗਿਆ, ਪ੍ਰਭ ਕੀ ਆ ਗਿਆ, ਮਨ ਮਹਿਮਾਨੀ ਮਹਾਂਪੁਰਖ ਕਾ ਸੰਗ ਭਇਆ, ਰਾਵ ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭਲਾ, ਜੈ ਰਾਖੇ ਸੋਈ ਮੁਕਥਾਨ, ਜੋ ਜਪਾਏ ਸੋਈ ਨਾਮ, ਅੜਸਾ ਤੀਰਥ ਜੈ ਸਾਧ ਪੱਗ ਧਰੇ, ਤਹਿ ਬਕੁੰਠ ਜੈ ਨਾਮ ਉਚਰੇ, ਸਰਬ ਨੰਦ ਜਬ ਦਰਸ਼ਨ ਪਾਈਏ, ਰਾਮ ਗੁਣਾ ਨਿਤ ਨੇਤਾ ਹਰ ਗਾਈ, ਆਪੇ ਘਟਕਾ ਰਿਹਾ ਬਿਆਪ, ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖਲਾਨੇ ਭਰਮ ਨਾਠੇ ਦੂਰੇ, ਨਾਨਕ ਕਉ ਗੁਰ ਭੇਟੇ ਪੂਰੇ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪ ਤਾਪ ਵਿਸਰਾਮ, ਰਿੱਧ ਬੁੱਧ ਸਿੱਧ ਸੁਰ ਗਿਆਨ, ਅਨਕ ਰੂਪ ਰੰਗ ਭੋਗ ਰਸੇ, ਗੁਰਮੁਖ ਨਾਮ ਨਿਮਖ ਰਿਦੇ ਵਸੇ,
ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿਣ ਨਾ ਜਾਈ ਰਹ ਸੁਰ ਵੀਰਾ। ਧੀਰ ਜਾ ਮਤ ਪੂਰਾ ਸਹਿ ਸਮਾਧ ਧੁਨ ਗੈਰ ਗੰਭੀਰਾ, ਸਦਾ ਮੁਕਤਾ ਤਾਂ ਕੇ ਪੂਰੇ ਕਾਮ, ਜਾਂ ਕੇ ਹਿਰਦੇ ਵਸੇ ਹਰ ਨਾਮ। ਸਗਲ ਸੁ ਆਨੰਦ ਅਰੋਗ ਸਮਦਰਸੀ, ਪੂਰਨ ਨਿਰਜੋਗ, ਆਏ ਨਾ ਜਾਏ ਡੋਲੇ ਕਤ ਨਾਹੀ। ਜਾਂ ਕੇ ਨਾਮ ਬਸੇ ਮਨ ਮਾਹੀ, ਦੀਨ ਦਿਆਲ ਗੋਪਾਲ ਗੋਬਿੰਦ, ਗੁਰਮੁਖ ਜਪੀਏ ਉਤਰੇ ਚਿੰਦ, ਨਾਨਕ ਕੋ ਗੁਰਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾਮ। ਰਾਮਕਲੀ ਮਹੱਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨਥਾ ਮੇਥਾ, ਗੁਰਪੂਰੇ ਕੀ ਚਾਨੀ ਲਾ, ਜਨਮ ਜਨ ਕਾ ਸੋਇਆ ਜਾਗ, ਹਰ ਹਰ ਜਾਪ ਜਪਲਾ ਜਪਲਾ, ਗੁਰ ਕਿਰਪਾ ਤੇ ਦੇ ਵਾਸੇ ਭਵਜਨ ਪਾਰ ਪਰਲਾ। ਰਹੋ ਨਾਮ ਤਾਂ ਧਿਆਏ ਮਨ ਅਟਲ, ਤਾਂ ਸੂਟੇ ਮਾਇਆ ਕੇ ਪਟਲ, ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤਿਰ ਹੋਵੇ ਨਿਰਮਲ ਜੀਓ, ਸੋਧ ਸੋਧ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ, ਸੋ ਹਰ ਭਜਨ ਸਾਧ ਕੇ ਸੰਗ, ਮਨ ਤਰ ਰਾਪੇ ਹਰ ਕੇ ਸਰੰਗ, ਸੁੜ ਸਿਆਣ ਬੁੱਚ ਤਰਾਈ, ਮਨ ਬਿਨ ਹਰ ਨਾ ਆਵੇ ਜਾਏ ਨਕਾਈ, ਦਇਆ ਧਾਰੀ ਗੋਬਿੰਦ ਗਸਾਈ, ਹਰ ਹਰ ਨਾਨਕ ਟੇਕ ਟਕਾਈ। ਰਾਮ ਕਲੀ ਮਹੱਲਾ ਪੰਜਵਾਂ, ਸੰਤ ਕੇ ਸਾਗਰ ਰਾਮ ਰੰਗ ਕੇਲ, ਆਗੇ ਜਮ ਚੋ ਹੋਏ ਨਾ ਮੇਲ, ਆਬੁਦ ਕਾ ਭਿਆ ਵਿਨਾਸ਼, ਦੁਰਮਤ ਹੋਈ ਸਗਲੀ ਨਾਸ਼। ਰਾਮ ਕਾ ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਹੰਕਾਰ ਨਕਾਸੇ ਕੁਸਲਾ, ਕਾਜੇ ਕੁਸ਼ਲ ਛੇਤੀ ਘਰ ਜਾਏ, ਪੰਡਿਤ ਰਹਾਉ ਹਰ ਕਾ ਜਸ, ਨਿਧ ਲੀਆ ਲਾ ਪੂਰਨ ਭਏ ਮਨੋਰਥ ਸਾਹਿਬ, ਦੁਖ ਨਾਠਾ ਸੋ ਘਰ ਮੈਂ ਆਇਆ, ਸੰਤ ਪ੍ਰਸਾਦ ਕਮਲ ਵਿਕਸਾਇਆ, ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਦਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਨ ਕਾਹੇ ਜਾਏ, ਹਰ ਕੀ ਕਥਾ ਸੁਨਤ ਪਵਿੱਤਾ, ਜਿਵਾਂ ਭਗਤ ਪਾਈ ਗਤ ਮਤ, ਸੋ ਪ੍ਰਮਾਣ ਜਿਸ ਹਿਰਦੇ ਵਸਾਈ, ਨਾਨਕ ਤੇ ਜਨ ਉਤਮ ਭਾਈ। ਰਾਮ ਕਲੀ ਮਹੱਲਾ ਪੰਜਵਾਂ, ਗਉ ਕਰ ਪਕੜੀ ਆਈ ਨਾ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤੋ ਉਹ ਚਰਨੀ ਆਏ ਪਈ। ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰਪੂਰਾ ਭੇਟ ਉਧਾਰ, ਰਾਜਾ ਉਸ ਕੋ ਕੋਈ ਦੇਵੇ ਮਾਨ, ਤਬ ਆਪ ਉੱਪਰ ਰੱਖੇ ਗੁਮਾਨ, ਜਬ ਉਸ ਕੋ ਕੋਈ ਮਨ ਪਰ ਹਰੇ, ਤਬ ਸੇਵਕ ਸੇਵਾ ਕਰੇ, ਸੇਵਕ ਸੇਵਾ ਕਰੇ, ਮੁੱਖ ਬਿਹਰਾਵੇ ਅੰਤ ਛੁਟਕਾਵੇ, ਇੱਕ ਠੋਰ ਉਹ ਕਹੀ ਨਾ ਸਮਾਵੇ। ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ, ਜੋ ਮੰਗੇ ਸੁਭੂਖਾ ਰੇ, ਤਿਸ ਸੰਗ ਰਚ ਸੋ ਕਸ ਨ ਲਹੇ, ਤਿਸੇ ਤਿਆਗ ਸਤਸੰਗਤ ਕਰੇ, ਵਡਭਾਗੀ ਨਾਨਕ ਉਤਰੇ। ਰਾਮ ਕਲੀ ਮਹੱਲਾ ਪੰਜਵਾਂ, ਆਤਮ ਰਾਮ ਸਰਬ ਮੈਂ ਭੇਖ, ਪੂਰਨ ਪੂਰ ਰਿਹਾ ਪ੍ਰਭ ਏਕ, ਰਤਨ ਅਮੋਲ ਹਿਰਦੇ ਮਹਿ ਜਾਨ, ਆਪਣੀ ਵਾਹਿ ਤੋਂ ਪਛਾਣ ਪੀ, ਅੰਮ੍ਰਿਤ ਸੰਤਨ ਪ੍ਰਸਾਦ, ਵੱਡੇ ਭਾਗ ਹੋਵੇ ਤੋ ਪਾਈਏ, ਬਿਨ ਹਿਵਾਂ ਕਿਆ ਜਾਣੇ ਸਵਾਦ। ਰਾਉ ਆਠ ਅੱਠ ਦਸ ਬੇਦ, ਸੁਨੇ ਕਹਿ ਡੋਰਾ, ਕੋਟ ਪ੍ਰਕਾਸ਼ ਨਾ ਦਿਸੇ ਅੰਧੇਰਾ, ਪਸ਼ੂ ਪ੍ਰੀਤ ਘਾਸ ਸੰਗ ਰਚੇ, ਜਿਸ ਨੀ ਬਜਾਵੇ ਸੋ ਕਿਤ ਬਿਦ ਬੂਝੇ, ਆਨੜ ਹਾਰਿਆ ਪ੍ਰਭ ਆ ਜਾਨ, ਓਤ ਪੋਤ ਭਗਤ ਸੰਘਾਨ, ਬਿਖਸ਼ ਵਿਸ ਆਪਣਾ ਪ੍ਰਭ ਗਾਵੇ, ਨਾਨਕ ਤਿੰਨ ਜਾਮ ਨੇੜ ਨ ਆਵੇ। ਰਾਮ ਕਲੀ ਮਹੱਲਾ ਪੰਜਵਾਂ, ਦੀਨੋ ਨਾਮ ਕੀਓ ਪਵੇਤਾ, ਹਰ ਤਨ ਰਾਸ ਨਿਰਾਸ ਬੇਤਾ, ਕਾਟੀ ਬੰਦ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ, ਬਾਜੇ ਅਨਹਰ ਬਾਜਾ ਰਸ ਗਾਵੇ, ਹਰ ਜਨ ਆਪਣੇ ਗੁਰਦੇਵ ਨਵਾਜਾ, ਰਹਾਓ ਆਏ ਬਣਿਓ ਪੂਰਾ ਪੂਰਬਲਾ ਭਾ, ਜਨਮ ਜਨਮ ਵਿਕਾਸ ਹੋਇਆ ਜਾ ਗਈ, ਕਲਹਾਨ ਸਾਧ ਕੇ ਸਾ ਮਨ ਤਨ ਰਾਤੋ, ਹਰ ਕੇ ਰੰਗ ਰਾਖੇ ਰਾਖਣ ਹਰ ਦਿਆ, ਨਾ ਕਿ ਸੇਵਾ ਨਾ ਕਿਸ ਘਾਲ, ਕਰ ਕਿਰ ਪ੍ਰਭ ਕੀਨੀ ਦਇਆ, ਬੂਟਤਾ ਦੁੱਖ ਮੈਂ ਕਾਢ ਲਿਆ, ਸੁਣ ਸੁਣ ਉਪਜਿਓ ਮਨ ਮੈਂ ਚਾਓ, ਆਟ ਪੈਰ ਕੇ ਗੁਣ ਗਾਓ, ਗਾਵਤ ਗਾਵ ਪਰਮਗਤ ਪਾਈ, ਗੁਰਪ੍ਰਸਾਦ ਨਾਨਕ ਲਈ ਵਿਲਾਈ। ਰਾਮ ਕਲੀ ਮਹੱਲਾ ਪੰਜਵਾਂ, ਕੌਡੀ ਬਦਲੇ ਤਿਆਗੇ ਰਤਨ, ਛੋੜ ਜਾਏ ਤਾ ਹੂਕਾ ਜਤਨ, ਛੋ ਸੰਚੇ ਜੋ ਹੋਸੀ ਬਾਤ, ਮਾਇਆ ਮੋਹਿਓ ਟੇਡੋ ਜਾਤ, ਅਪਾਗੇ ਤਹਿ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਚੇਤੇ ਮਨ ਮਾਹੀ, ਰਹਾਉ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਖਤ ਕੀ ਬਿਦ ਨੈਣੋ ਡੀਠੀ, ਕੂੜ ਕਪਟ ਅਹੰਕਾਰ ਰਿਝਾਨਾ, ਨਾਮ ਸੁਨਤਾ ਜਨ ਵਿਸੁਆ ਡਸਾਨਾ, ਮਾਇਆ ਕਾਨ ਸਦ ਹੀ ਝੂਰ, ਮਨ ਮੁੱਖ ਬਿਨ ਉਸਤ ਕਰੇ,
ਤਿਰਪੁ ਨਿਰੰਕਾਰ ਦਿੱਤਾ ਤਿਸਿਓ ਪ੍ਰੀਤਨ ਕਰੇ ਗਵਾਰ ਸਭ ਸਾਂ ਸਿਰ ਸਾਚਾ ਸਾਹੋ ਵਿਮੁਤਾ ਪੂਰਾ ਪਾਸਾਹੋ ਮੋਹਿ ਮਗਨ ਲਪਟਿਓ ਪਰਮ ਗ੍ਰਹਿ ਨਾਨਕ ਤਰੀਏ ਤੇਰੀ ਮੇਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਸਿ ਜਪੋ ਹਰ ਨਾਉ ਆਗੇ ਦਰਗੇ ਭਾਵੇ ਥਾਉ ਸਦਾ ਆਨੰਦ ਨ ਹੋਵੀ ਸੋਗ ਕਬੂਨਾ ਵਿਆਪੇ ਹੋਮੇ ਰੋਗਾ ਖੋਜੋ ਸੰਤੋ ਹਰ ਪਰਮ ਗਿਆਨੀ ਬਿਸਮਨਾ ਬਿਸਮ ਭਏ ਬਿਸਮਾਦਾ ਪਰਮ ਗਤ ਪਾਵੇ ਹਰ ਸਿਮਰ ਪੁਰਾਨੀ ਰਾਉ ਗਨ ਮਿਨ ਦੇਖੋ ਸਕ ਬਚਾ ਨਾਮ ਬਿਨਾ ਕੋ ਸਕਿਨ ਤਾਰ ਸਗਲ ਉਪਾਵਨਾ ਚਾਲ ਸਾਂਗ ਭਵ ਜਲ ਤਰੀਏ ਪ੍ਰਭ ਕੇ ਰਾਂਗਾ ਦੇਹੀ ਧੋਏ ਨ ਉਤਰੇ ਮਹਿਲ ਹੋਮੇ ਵਿਆਪੇ ਦੁਬਦਾ ਫੈਲ ਹਰ ਹਰ ਅਵਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਰਮ ਦਿਆਲ ਮੰਤੇ ਕਬੂ ਨਸ ਬਿਸਰਗ ਪਾਲ ਤੇਰੇ ਦਾਸ ਕੀ ਹੋਵਾਂ ਧੂਰ ਨਾਨਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਨ ਪੂਰੇ ਗੁਰਦੇਵਾ ਤੁਝ ਬੇਨ ਤੁਧ ਬੇਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਰਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਤਰਨ ਤਾਰਨ ਪ੍ਰਭ ਤੇਰੋ ਨਾਉ ਇੱਕ ਸਰਨ ਗਹੀ ਮਨ ਮੇਰੇ ਤੁਝ ਬਿਨ ਦੂਜਾ ਨਾਹੀ ਠਾਉ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੇ ਦਰਗੇ ਪਾਵੇ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤਾ ਬਿਨ ਛੇ ਰਾਚੇ ਹਰ ਨਾਏ ਚੰਨ ਕਮਲ ਛੋ ਲਾਗੀ ਪ੍ਰੀਤਾ ਗੁਰਪੂਰੇ ਕੀ ਨਿਰਮਲ ਰੀਤਾ ਭਉ ਭਾਗਾ ਨਿਰਭਉ ਮਨ ਬਸੇ ਅੰਮ੍ਰਿਤ ਨਾਮ ਰਸਨਾ ਨਿਤ ਜਾਪੇ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਧਨ ਲਾਹੇ ਟੋਟ ਨ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੋਹੇ ਹਰਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਨਾਮ ਸਤਸੰਤੋ ਗਿਆਨ ਸੁਖ ਸਹਿਜ ਦਿਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਛ ਟੋਟ ਨ ਆਵੇ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਅਨਹਤ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੇ ਸੁੰਦ ਸਮਾਧ ਗੁਫਾ ਤੈ ਆਸਨ ਕੇਵਲ ਬ੍ਰਹਮ ਪੂਰਨ ਤੈ ਵਾਸਨ ਭਗਤ ਸਾਂਗ ਪ੍ਰਾ ਗੋਸ਼ਟ ਕਰਤ ਤੈ ਹਰਖ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਵਾਇਆ ਸਾਧ ਸਾਂ ਤਿਨ ਹਰ ਧਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨ ਜਾਣੇ ਬੇਦ ਬ੍ਰਹਮੇ ਨੀ ਜਾਣੇ ਭੇਦ ਅਵਤਾਰ ਨ ਜਾਣੇ ਅੰਤਾ ਪਰਮੇਸ਼ਰ ਪਰਮ ਬਿਅੰਤ ਆਪਣੀ ਗਤ ਮਿਤ ਆਪੇ ਜਾਣੇ ਸੁਣ ਸੁਣ ਅੱਖ ਅਵਰ ਬਖਾਨੇ ਰਵ ਸ਼ੰਕਰਾ ਨਹੀਂ ਜਾਣੇ ਭੇਵ ਕੋਈ ਤਿਹਾਰੇ ਦੇਵ ਦੇਵਿਆ ਨਹੀਂ ਜਾਣੇ ਮਰਮ ਸਭ ਉੱਪਰ ਅਲੱਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਬਸੋਰੇ ਆਪੇ ਮੇਰਾ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਰ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ਨਹੀਂ ਲੇਪ ਤਿਸ ਪੁੰਨ ਪਾਪ ਨਾਨਕ ਪ੍ਰਭ ਆਪੇ ਆਪ ਰਾਮ ਕਲੀ ਮਹੱਲਾ ਪੰਜਵਾਂ ਕਿਸੋ ਕਾਜ ਨਕੀਨੋ ਜਾਨ ਸੁਰਤ ਮਤ ਨਾਹੀ ਕਿਸ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਸੋ ਨ ਜਾਣੋ ਕੈਸਾ ਕਰਮ ਠਾਕਰ ਪ੍ਰਿਪਰਾ ਮੇਰੇ ਤੁਝ ਬਿੰਦੂ ਜਾ ਅਵਰ ਨਾ ਕੋਈ ਭੁੱਲੇ ਚੁੱਕੇ ਪ੍ਰਭ ਤੇਰੇ ਰਹਾਉ ਰਿਧ ਨ ਬੁੱਧ ਨ ਸਿਧ ਪ੍ਰਗਾਸ ਵਿਖੇ ਵਿਆਤ ਕੇ ਗਾ ਮੈਂ ਵਾਸ ਕਰਨ ਹਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਣ ਸੁਣ ਜੀਵ ਮਨ ਇਹੋ ਵਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗਨਤ ਜੀ ਕਾ ਦਾਤਾ ਜਿਸੇ ਜਣਾਵੇ ਤਿਨ ਤੂੰ ਜਾਤਾ ਜੋ ਉਪਜੋ ਤਿਸ ਤੇਰੀ ਆਸ ਸਗਲ ਪ੍ਰਭ ਗੁਣਤਾਸ ਨਾਨਕ ਦਾਸ ਤੇਰੇ ਕੁਰਬਾਨ ਬਿਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰਾਖਣ ਹਰ ਦਿਆਲ ਕੋਟ ਭਾਵ ਖੰਡੇ ਨਿਮਕ ਖਿਆਲ ਸਗ ਰਾਤ ਜਨਤਾ ਮਿਲੀਏ ਪ੍ਰਭ ਗੁਰ ਮਿਲ ਮੰਤਾ ਜੀਵਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਕਰ ਰਾਤਾ ਮੇਰਾ ਪ੍ਰਭ ਰਹਾਓ ਤਾਂ ਕਿ ਗਹੀ ਮਨ ਓਟ ਬੰਧਨ ਤੇ ਹੋਈ ਸੋਟ ਹਿਰਦੇ ਜਪ ਪਰਮਾਨੰਦ ਮਨ ਮਾਹੇ ਭਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਉੱਚੇ ਤੇ ਉੱਚ ਅਪਾਰ ਸੋ ਮਤ ਸਾਰ ਜਿਤ ਹਰ ਸਿਮਰ ਜੈ ਕਰ ਸਾ ਕਿਰਪਾ ਜਿਸ ਆਪੇ ਦੀਜੈ ਸੁਖ ਸਹਿ ਆਨੰਦ ਹਰ ਨਾਵ ਨਾਨਕ ਜਪਿਆ ਗੁਰਮਿਲ ਨਾਵ
ਰਾਮ ਕਲੀ ਮਹੱਲਾ ਪੰਜਵਾਂ। ਸਗਲ ਸਿਆਣ ਸਾੜ ਕਰ ਸੇਵਾ ਸੇਵਕ ਸਾਜ, ਆਪਣਾ ਆਪ ਸਗਲ ਮਟਾਏ, ਮਨ ਚਿੰਦੇ ਸਹੀ ਫਲ ਪਾਏ, ਹੋ ਸਾਵਧਨ ਆਪਣੇ ਗੁਰਸਿਉ, ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਧਾਨ ਗੁਰਸਿਉ ਰਹਾਉ, ਦੂਜਾ ਨਹੀਂ ਜਾਣੇ ਕੋਵੇ ਸਤਿਗੁਰ ਨਿਰੰਜਨ ਸੋਏ, ਮਾਨੁ ਕਾ ਕਰ ਰੂਪ ਨ ਜਾਣ, ਮੇਰੀ ਨਮਾਣੇ ਮਾਨ ਗੁਰ ਕੀ ਹਟੇਕ ਟਕਾਏ, ਅਵਰ ਆਸਾ ਸਭ ਲਾਹੇ ਹਰ ਕਾ ਨਾਮ ਧਾਨ, ਤਾਂ ਦਰਗੇ ਪਾਵੇ ਮਾਨ, ਗੁਰ ਕਾ ਬਚ ਜਪ ਵੀ ਮੰਤਾ, ਇਹ ਭਗਤ ਸਾਰ ਤੱਤ ਸਤਿਗੁਰ ਭਏ ਦਿਆਲ, ਨਾਨਕ ਦਾਸ ਨਿਹਾਲ, ਰਾਮ ਕਲੀ ਮਹੱਲਾ ਪੰਜਵਾਂ ਹੋਵੇ ਸੋਹੀ ਪਲਮਾਨ, ਆਪਣਾ ਤਜ ਮਾਨ ਦਿਨ ਰਹਿਣ ਸਦਾ ਗੁਣ ਗਾਓ, ਪੂਰਨ ਇਹ ਸੁਆਓ ਆਨੰਦ ਕਰ ਸੰਤ ਹਰ ਜਪ, ਸਾੜ ਸਿਆਣ ਬੁੱਧ ਚਰਾਈ ਗੁਰ ਕਾ ਜਪ ਮਨ ਮੰਤ ਨਿਰਮਲਾ ਰਹਾਉ, ਇਹ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ, ਗੁਰ ਕੇ ਚਰਨ ਨਮਸਕਾਰ ਭਵਜਰ ਉਤਰੇ ਪਾਰ, ਦੇਵਨ ਹਾਰ ਦਤਾਰ ਅੰਤਨ ਪਾਰਾ ਵਾਰ, ਜਾਂ ਕਾ ਘਰ ਸਰਧਾਨ ਰਾਖਣ ਹਾਰ ਨਿਧਾਨ, ਨਾਨਕ ਪਾਇਆ ਧਾਨ ਹਰੇ ਹਰ ਨਿਰਮਲ ਨਾਮ, ਜੋ ਜਪੇ ਤਸਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦੁਰਲਭ ਦੇ ਸਵਾਰ ਜਾਏ ਨਦਰ ਗੇ ਹਾਰ, ਹਲਤ ਪਲ ਤੁਧ ਹੋਏ ਵਡਿਆਈ, ਅੰਤ ਕੀ ਬੇਲਾ ਲਏ ਸਡਾਈ, ਰਾਮ ਕੇ ਗੁਣ ਗਾਓ ਹਲਤ ਪਲਤ ਹੋਵੇ ਦੋਵੇਂ ਸਹੇਲੇ, ਚਰਜ ਪੁਰਖ ਤੇ ਆਵੋ ਰਹਾਉ, ਉਠਤ ਬੈਠਤ ਹਰ ਜਾਪ ਬਿਨਸੇ ਸਗਲ ਸੰਤਾਪ, ਬੈਰੀ ਸਭ ਹੋਵੇ ਮੀਤ, ਨਿਰਮਲ ਤੇਰਾ ਹੋਵੇ ਚੀਤ, ਸਭ ਤੇ ਉੱਤਮ ਇਹੋ ਕਰਮ, ਸਗਲ ਧਰਮ ਸ੍ਰਿਸ਼ਟ ਧਰਮ, ਹਰ ਸਿਮਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੇ ਭਾਰ, ਪੂਰਨ ਤੇਰੀ ਹੋਵੇ ਆਸ, ਚਮਕੀ ਕੱਟ ਗਏ ਤੇਰੀ ਫਾਂਸ, ਗੁਰ ਕਾ ਉਪਦੇਸ਼ ਸੁਣੀ ਜੇ ਨਾਨਕ ਸੁਖ ਸਹਿਜ ਸਮੀਜੇ, ਰਾਮ ਕਲੀ ਮਹੱਲਾ ਪੰਜਵਾਂ, ਜਿਸ ਕੀ ਤਿਸ ਹੀ ਕਰ ਮਾਨ, ਆਪਣਾ ਲਾਇ ਗੁਮਾਨ, ਗੁਰ ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸ ਅਰਾਧ ਸਦਾ ਸੁਖੋਏ, ਕਾਹੇ ਭਰਮ ਭਰਮੇ ਬੇਗਾਨੇ, ਨਾ ਬਿਨਾ ਕਿਸ ਕਾਮਨ ਆਵੇ, ਮੇਰਾ ਮੇਰਾ ਕਰ ਬਹੁਤ ਪਛਤਾ ਨਿਰਹਾਉ, ਜੋ ਜੋ ਕਰੇ ਸੋ ਹੀ ਮਾਨ ਲੇਹੋ, ਨਾ ਬਿਨਾ ਕਿਸ ਕਾਮਨ ਆਵੇ, ਮੇਰਾ ਮੇਰਾ ਘਰ ਬਹੁਤ ਪਛਤਾਨੇ ਰਹੋ, ਜੋ ਜੋ ਕਰੇ ਸੋ ਹੀ ਮਾਨ ਲੇਹੋ, ਬਿਨ ਨਾ ਮੇਰਲ ਹੋਵੇ ਖੇ, ਤਿਸ ਕਾ ਪਾਣਾ ਲਾਗੇ ਮੀਠਾ, ਗੁਰਪ੍ਰਸਾਦ ਵੇਲੇ ਮਨ ਬੂਠਾ, ਵੇ ਪ੍ਰਵਾਹ ਅਗੋਚਰੇ ਆਪ, ਆਟ ਪੈਰ ਮਨ ਤਾਂ ਕੋ ਜਾਪ, ਜਿਸ ਚਿਤੇ ਆਏ ਬਿਨਸੇ ਦੁੱਖਾ, ਹਲਤ ਪਲ ਤੇਰਾ ਉਜਲ ਮੁਖਾ, ਕੌਣ ਕੌਣ ਉਧਰੇ ਗੁਣ ਗਾਏ, ਗਣ ਨ ਜਾਣੀ ਕੀਮ ਨ ਪਾਏ, ਬੂਟ ਤਲੋ ਸਾਧ ਸੰਗ ਤਰੇ, ਨਾਨ ਜਿਸੇ ਪ੍ਰਾਪਤ ਕਰੇ, ਰਾਮ ਕਲੀ ਮਹੱਲਾ ਪੰਜਵਾਂ, ਮਨ ਮਾਏ ਜਾ ਭਗਵੰਤ, ਗੁਰਪੂਰੇ ਇਹੋ ਦੀਨੋ ਮੰਤਾ, ਮਿਟੇ ਸਗਲ ਭੈ ਤ੍ਰਾਸ, ਪੂਰਨ ਹੋਈ ਆਸ ਸਫਲ ਸੇਵਾ, ਕਰ ਦੇਵਾ ਕੀਮਤ ਕਿਸ ਕਹਿਣ ਨ ਜਾਈ, ਸਾਚੇ ਸਤ ਅਲੱਖ ਭੇਵਾ ਰਹਾਉ, ਕਰਨ ਕਰਾਮਣੇ ਆਵ ਤਿਸ ਕੋ ਸਦਾ ਮਨ ਜਾਉ, ਤਿਸ ਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਪਾਵੇ ਮੀਤ, ਸਹਿ ਮੇਰਾ ਅਤ ਭਾਰਾ, ਖਿਨਮੇ ਥਾਪ ਉਥਾਪਣ ਹਾਰਾ, ਤਿਸ ਬਿਨ ਅਵਰ ਨ ਕੋਈ ਜਾਣਕਾਰਾ, ਖਾ ਸੋਈ ਕਰ ਕਿਰਪਾ ਅਰਦਾਸ ਨੀਜੇ, ਆਪਣੇ ਸੇਵਕ ਕੋ ਦਰਸ਼ਨ ਦੀਜੈ, ਨਾਨਕ ਜਾਪੀ ਜਪ ਜਾਪ ਸਭ ਤੇ ਉੱਚਾ ਕਾ ਪ੍ਰਤਾਪ, ਰਾਮ ਕਲੀ ਮਹੱਲਾ ਪੰਜਵਾਂ, ਬਿਰਥਾ ਪ੍ਰਭਾਸਾ ਲੋਕ, ਠਾਕਰ ਅਵ ਤੇਰੀ ਟੇਕ, ਅਵਰ ਸੂਟੀ ਸਭ ਆਸ ਅਚਿੰਤ, ਠਾਕਰ ਭੇਟੇ ਗੁਣਤਾਸ, ਇੱਕੋ ਨਾਮ ਧਿਆ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ, ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸ਼ਰਨਮ, ਮਨ ਤਨ ਹਰ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਕੀ ਓਟ ਸਦੀਵ, ਜਾਂ ਕੇ ਕੀਨੇ ਹੈ ਜੀਵ, ਸਿਮਰਤ ਹਰ ਕਰਤ ਦਾਨ, ਰਾਖਣ ਹਰ ਨਿਧਾਨ, ਸਰਬ ਕੀ ਰੇਣ ਹੋਈ ਜੈ, ਆ ਮਟਾਏ ਮਲੀਜੇ ਅਨਦਿਨ ਧਿਆਈਏ ਨਾਮ, ਸਫਲ ਨਾਨਕ ਹੁਕਾਮ, ਰਾਮ ਕਲੀ ਮਹੱਲਾ ਪੰਜਵਾਂ, ਕਾਰਨ ਕਰਨ ਕਰੀਮ, ਸਰਬ ਪ੍ਰਤਪਾਲ ਰਹੀਮ, ਅੱਲਾ ਲੱਖ ਅਪਾਰ, ਖੁਦ ਖੁਦਾਏ ਵੱਡ ਬੇਸਮਾਰ, ਉਹ ਨਮੋ ਭਗਵੰਤ ਸਾਈ, ਖਾਲਕ ਰਵ ਰਿਹਾ ਸਰਬ ਠਾਈ, ਰਹਾਉ ਜਗਨਾਥ ਜਗਵੀਨਾ ਮਾਧੋ, ਭਉ ਭੰਜਰ ਦਮਾਏ ਅਰਾਧੋ, ਰਿਖੀ ਕੇਸ ਗੋਪਾਲ ਗੋਬਿੰਦਾ,
ਪੂਰਨ ਸਰਬਤ ਧਰਮ ਕਾਂਡਾ ਮਿਹਰਵਾਨ ਬੋਲਾਂ ਤੂੰ ਏਕ ਪੀਰ ਪਕੰਬਰਾ ਸੇਖ ਦਿਲ ਕਾ ਮਾਲਕ ਕਰਿਆ ਕੋ ਕ੍ਰਾਂ ਕਤੇਵ ਤੇ ਪਾਕ ਨਰਾਇਣ ਨਰ ਹਰ ਦਿਆਲ ਰਮਤ ਰਾਮ ਘਟ ਘਟ ਆਧਾਰ ਵਾਸੁਦੇਵ ਬਸਤ ਸਭ ਠਾਏ ਲੀਲਾ ਕਿਸ ਲਖੀ ਨ ਜਾਏ ਮਿਹਰ ਦਿਆ ਕਰ ਕਰਨੇ ਹਾਰ ਭਗਤ ਬੰਦਗੀ ਦੇਹ ਸਿਰਜਣਹਾਰ ਕੋ ਨਾਨਕ ਗੁਰ ਕੋਹੇ ਭਰਮ ਏਕੋ ਅਹਲੋ ਪਾਰ ਬ੍ਰਹਮ ਰਾਮ ਕਲੀ ਮਹੱਲਾ ਪੰਜਵਾ ਕੋਟ ਜਨਮ ਕੇ ਬਿਨਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚੰਨ ਕਮਲ ਮਨ ਵਸੇ ਮਹਾਂਬਕਾਲ ਤਾਂਤੇ ਸਭ ਨਸੇ ਗੋਪਾਲ ਕੋ ਜਸ ਗਾਓ ਪੁਰਾਣੀ ਕਥ ਕਥਾ ਸਾਚੀ ਪ੍ਰਾਪੂਰਨ ਜੋਤੀ ਜੋਤ ਸਵਾਣੀ ਰਹਾਓ ਤ੍ਰਿਸ਼ਨਾ ਭੂਕ ਸਭ ਨਾਸੀ ਸੰਤ ਪ੍ਰਸਾਦ ਜਪਿਆ ਬਨਾਸੀ ਰਹਿਣ ਦਿਨਸ ਪ੍ਰਭੋ ਸੇਵਕ ਮਾਨੀ ਹਰ ਮਿਲਣੇ ਕੀ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੁਰਬਲਾ ਕਰਮ ਬਣਿਆ ਹਰ ਕੇ ਗੁਣ ਨਿਤ ਰਚਨਾ ਗਾਇਆ ਹਰ ਕੇ ਸੰਤ ਸਦਾ ਪ੍ਰਵਾਣ ਸੰਤ ਜਨਾ ਮਸਤਕ ਨਿਸਾਨ ਸੰਤ ਕੀ ਰਿਣ ਪਾਏ ਜੇ ਕੋਏ ਨਾਨਕ ਤਿਸ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੇ ਤਰ ਧਿਆਨ ਧੂੜ ਸੰਤ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟਤਾ ਮਿਟੇ ਅਭਿਮਾਨ ਪਰਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਏ ਹਰਾਉ ਗੁਰ ਕੇ ਭਗਤ ਸਦਾ ਗੁਣ ਗਾਉ ਗੁਰ ਕੀ ਸੁਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤਿ ਕਰ ਮਾਨ ਗੁਰ ਬਚਨੀ ਸੰਸਾਰ ਸੁਖ ਦੁਖ ਕਦੇ ਨਾ ਵਿਆਪੇ ਤਸਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਕਵਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦਾ ਗੁਰਦਾਤਾ ਦਿਆਲ ਬਖਸਾਂਦਾ ਗੁਰ ਚਰਨੀ ਜਾਂ ਕਾਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾਂ ਕਿਸ ਪਰਵਾਸੇ ਵਿਚਰੇ ਭਵਨ ਮੂੜ ਮੁਗਦਾ ਤੇਰਾ ਸੰਗੀ ਕਵਨ ਰਾਮ ਸੰਗੀ ਤੇ ਸਗਤ ਨਹੀਂ ਜਾਣੇ ਪੰਚ ਬਟਵਾਰੇ ਸੇ ਮੀਤ ਕਰ ਮਾਨੇ ਸੋ ਘਰ ਸੇਵ ਜਿਤ ਉਦਰੇ ਮੀਤ ਗੁਣ ਗੋਬਿੰਦ ਰਵੀਏ ਦਿਨ ਰਾਤੀ ਸਾਧ ਸੰਕਰ ਮਨ ਕੀ ਪ੍ਰੀਤ ਰਹਾਓ ਜਨਮ ਬਿਹਾਨੋ ਹੰਕਾਰ ਔਰ ਵਾਦ ਤ੍ਰਿਪਤ ਨਯਾਵੇ ਵਿਖਿਆ ਸਾਧ ਪਰਮਤ ਪਰਮਤ ਮਾ ਦੁਖ ਪਾਇਆ ਤਰੀ ਨ ਜਾਈ ਧਰਮਾਇਆ ਕਾਮਨ ਆਵੇ ਸੋ ਕਾਰ ਕਮਾਵੇ ਆਬਿਜ ਆਪੇ ਹੀ ਖਾਵੇ ਰਾਖੁਣ ਕਉ ਦੂਸਰ ਨਹੀਂ ਕੋਏ ਤਉ ਦਸਤਾਰੇ ਜੋ ਕਿਰਪਾ ਹੋਏ ਪਤ ਪਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀ ਜੇ ਦਾਨ ਕਰ ਕਰ ਪ੍ਰਭ ਗਤ ਮੇ ਕਰ ਗਤ ਮੇਰੀ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸੰਨ ਗਈ ਨਾਨਕ ਪ੍ਰਭ ਤੇਰੀ ਰਾਮ ਕਲੀ ਮਹੱਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਭੇਟ ਧਰਮ ਰਾਇਆ ਹਰ ਦਰਗਹਿ ਸੋ ਬਾਵੰਤਾ ਫੁਰ ਗਰਭ ਨਾਹੀਂ ਬਸੰਤਾ ਜਾਨੀ ਸੰਤ ਕੀਮਤ ਰਾਈ ਕਰ ਕਿਰਪਾ ਦੀਨੋ ਹਰ ਨਾਮਾ ਪੂਰ ਭਰਪੂਰ ਸੰਯੋਗ ਮਲਾਈ ਰਹਾਉ ਗੁਰ ਕੇ ਚੰਨ ਚਿਤ ਲਾਗਾ ਧਨ ਧਨ ਸੰਯੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਰ ਬਹਿ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸ਼ੁੱਧ ਪਰਾਨੀ ਜਨ ਕਾ ਸਫਲ ਦਰਸ ਡੀਠਾ ਨਾ ਪ੍ਰਭੂ ਕਾ ਘਟ ਘਟ ਬੂਠਾ ਮਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੈ ਤਿਸ ਮੈਂ ਪਰਵੇਸ਼ ਪ੍ਰਗਟੈ ਨੂਪ ਗੋਬਿੰਦ ਪ੍ਰਭੂਰੇ ਨਾਨਕ ਬਖਸੰਦ ਰਾਮ ਕਲੀ ਮਹੱਲਾ ਪੰਜਵਾ ਗਊ ਕੋ ਚਾਰੇ ਸਾਰਦੂਲ ਕੌਡੀ ਕਾਲ ਖੂਆ ਮੂਲ ਬੱਕਰੀ ਕੋ ਹੈਤੀ ਪ੍ਰਤ ਪਾਲੇ ਆਪਣਾ ਪ੍ਰਨਦ ਨਿਹਾਲੇ ਕਿਰਪਾ ਨਾਨ ਪ੍ਰੀਤ ਪ੍ਰਾ ਮੇਰੇ ਬਰਨ ਸਾਕੂ ਬਹੁਗੁਣ ਤੇਰੇ ਰਹਾਉ ਦਿਸ਼ਤ ਬਾ ਮਾਸ ਨ ਖਾਏ ਬਲਾਈ ਮਹਾਕਾਸ਼ ਸੂਰੀ ਸਟ ਪਾਈ ਕਰਨ ਹਾ ਪ੍ਰਭ ਹਿਰਦੇ ਬੂਠਾ ਫਾਥੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਹਿਟ ਹਰੇ ਤਲੂਲ ਉੱਚੇ ਥਲ ਫੂਲੇ ਕਬਲ ਅਨੂਪ ਅਗਨਵਾਰੀ ਸਤਿਗੁਰ ਦੇਵ ਸੇਵਕ ਆਪਣੀ ਲਾਜੋ ਸੇਵਾ ਅਕ੍ਰਿਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸਤ ਜਨਾ ਕਾ ਸਦਾ ਸਹਾਈ ਚੰਨ ਕਵਨ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਬ੍ਰਹਮਾਰ ਦਸ ਬਘਿਆੜੀ ਲਈ ਨਵਾਰ ਤੀਨ ਅਵਰਤ ਕੀ ਚੁੱਕੀ ਘੇਰ ਸਰ ਸੰਗ ਚੁੱਕੇ ਪੈ ਫੇਰ ਸਿਮਰ ਸਿਵ ਜੀਵਾਂ ਗੋਬਿੰਦ ਕਰ ਕਿਰਪਾ ਰੱਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸਾਂਦ ਰਹਾਓ
ਰਾਜ ਗਏ ਤਿਨ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਪੈਰ ਆਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਾਸਰ ਖੋਜਾ ਖੇਤ ਨ ਪਾਇਓ ਨਹਿ ਪੁਨਰੋਜਾ ਸਿੱਧ ਸਮਾਇਓ ਗੁਟਕੇ ਮਾਹੇ ਕਰਨ ਹਰ ਕੋ ਕਿਸ ਅਚਜ ਨਾਹੇ ਜੋ ਛੁਟੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਪੁਨ ਹਮਰੇ ਵਸਨਾਏ ਰਸਕ ਨਾਨਕ ਗੁਣ ਗਾਏ ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੂੰ ਵੇ ਮਾਇਆ ਮੋਹ ਵਿਆਪਿਆ ਤੋ ਕੁਦਮ ਕਰੇ ਗਾਡਰ ਜੋ ਸੇਲਾ ਚਿੰਤ ਜਾਲ ਕਾਲ ਚੱਕਰ ਪੇਰ ਹਰ ਚੰਨ ਕਮਲ ਕਮਲ ਸਰਨਾਏ ਮੰਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੇ ਸਾਚ ਤੁਨ ਤਨਾ ਰਾ ਉਨੇ ਉਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਵੱਧ ਸਾਧੀ ਝੂਰੇ ਕਰੇ ਕਾਰ ਜਰਕੇ ਤਾਈ ਗਾਫਲ ਸਾਂਗਰ ਤਸੁਆ ਜਾਈ ਤਤ ਤੋ ਅਨਕ ਸਲ ਜਾਨੇ ਕੌਡੀ ਕੌਡੀ ਕੋਖਾ ਅਕਸ਼ਿਰ ਸਾਨੇ ਜਿਨ ਦੀ ਆਤ ਸੇ ਨਚੇ ਤੇ ਮੂਲ ਮਿਥਿਆ ਲੋਭ ਨ ਉਤਰੇ ਸੂਲ ਪਰਮ ਜਪ ਭਏ ਦਿਆਲ ਇਹ ਮਨ ਹੋਵਾ ਸਾ ਦਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੇ ਸਾਧ ਸਮਾਏ ਰਾਮ ਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸ਼ਰਨ ਆਏ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾ ਕੇ ਰਾਮ ਬਸੇ ਮਨ ਮਾਹੀ ਸੋ ਜਾਨ ਤਰ ਪੇਖਤ ਨਾਹੀ ਸਗਲੇ ਕਾਲ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕੇ ਮਹਿਤ ਘਾਤ ਗੁਰ ਧਾਰੇ ਸੋ ਦਾਸ ਅੰਦੇਸਾ ਕਾਹੇ ਕਰੇ ਜਨਮਨ ਕੀ ਚੂਕੀ ਕਾਨ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਵਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਰਮਨ ਜਿਸ ਕਿਰਪਾ ਕਰੇ ਸਾਸਾ ਸੋ ਭਵਜਰ ਤਾਰੇ ਅੰਮ੍ਰਿਤ ਪੀਓ ਸਾਧ ਪਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਜ ਸਗਲ ਬਕਾਰ ਨਾਨਕ ਹਰ ਜਪ ਉਤਰੋ ਪਾਰ ਰਾਮ ਕਲੀ ਮਹੱਲਾ ਪੰਜਵਾਂ ਇਤੰਤੇ ਬਸੰਤਰ ਭਾਗੇ ਮਾਟੀ ਕੋ ਜਲ ਦਹਿਜ ਤਿਆਗੇ ਉਪਰ ਚਰਨ ਤਲੇ ਆਕਾਸ ਘਟ ਮੈਂ ਸਿੱਧ ਕੀਓ ਪ੍ਰਗਾਸ ਐਸਾ ਸਮਰਥ ਹਰ ਜੀਓ ਆਪ ਨਿਮਖ ਨ ਬਿਸਰੇ ਜੀ ਆਪ ਭਗਤਨ ਗਏ ਆਠ ਮੈਰ ਮਨ ਤਾਂ ਕੋ ਜਾਪ ਰਹਾਉ ਪ੍ਰਿਥਮੇ ਮਾਖਨ ਪਾਸੇ ਦੂਦਾ ਮੈਲੂ ਕੀਨੋ ਸਾਬਨ ਸੂਦਾ ਪੈ ਤੇ ਨਿਰਭੋ ਡਰ ਆ ਫਿਰੇ ਹੁੰਦੀ ਕੋ ਅਣਹੁੰਦੀ ਹਿਰੇ ਦੇਹੀ ਗੁਪਤ ਅਵਦੇਸੀ ਦਿਸੇ ਸਗਲੇ ਸਾਜ ਕਰਤ ਜਗਦੀਸੇ ਠੱਗਣਹਾਰ ਅਣਠੱਗਦਾ ਠਾਗੇ ਬਿਨ ਵੱਖਰ ਫਿਰ ਫਿਰ ਉੱਠ ਲਾਗੇ ਸੰਤ ਸਭਾ ਮਿਲੋ ਕਰੋ ਬਖਿਆਣ ਸਿਮਰਤ ਸਾਹਿਤਰ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋਤਿ ਪਾਵੇ ਸੋਥੀ ਆ ਸਦਾ ਸਦਾ ਹਰ ਕੀ ਸਹਿਨਾਈ ਪ੍ਰਭਿਨ ਨਾਹੀ ਆਨ ਬੀ ਆ ਰਹਾਉ ਪੁਨੱਤਰ ਪੁੱਤਰ ਕਲਤ ਲਛਮੀ ਦਿਸੇ ਇਨ ਮੈਂ ਕਿਸੁ ਨ ਸੰਗ ਲਈ ਆ ਵਿਖੇ ਠਗੋਰੀ ਖਾਏ ਭਲਾਨਾ ਮਾਇਆ ਮੰਦਰ ਤਿਆਂ ਗਿਆ ਨਿੰਦਾ ਕਰ ਕਰ ਬਹੁਤ ਭਗਵਤਾ ਗਰਭ ਜੂਨ ਮੈਂ ਕਿਰਤ ਪਿਆ ਪੂਰਵ ਕਮਾਣੇ ਸੋਡੇ ਨਾਹੀ ਜਮਦੂਤ ਗ੍ਰਸਿਉ ਮਹਾ ਭਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਸਨ ਪੂਜੇ ਬਹੁਤ ਹਿਆ ਅਸਾਦ ਰੋਗ ਉਪਜੋ ਸੰਤ ਦੁਖ ਨ ਦੇਹ ਬਨਾਸੀ ਮਹਾਖਿਆ ਜਿਨੇ ਨਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਕੰਠ ਰਾਏ ਰਾਖੇ ਕਰ ਕਿਰਪਾ ਪਰਬ ਮਾਇਆ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਕਰ ਦਿਓ ਸੁਹਾਈ ਜਾਂ ਕਾ ਸਿਵਨ ਬਿਰਥ ਨ ਜਾਇ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾਂ ਕੀ ਧੂਰ ਘਾਟੇ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰ ਸਵਾਰੇ ਸਗਲੇ ਤਨ ਕੇ ਜਾਂ ਕੇ ਮਹਿਤ ਰਾਖੇ ਹਾਥ ਪ੍ਰਭ ਮੇਰੋ ਨਾਥ ਕੋ ਨਾਥ ਪਤ ਉਧਾਨ ਕਿਰਪਾ ਦਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਸੰਤ ਨਿਰਮਲ ਮੰਤ ਦੇਹ ਜਿਸ ਦਾਨ ਤਜੇ ਵਿਕਾਰ ਬਿਸੇ ਅਵਮਾਨ ਇੱਕ ਧਿਆਈਏ ਸਾਧਕੇ ਸੰਗ ਪਾਪ ਨਾਸ਼ੇ ਨਾਮ ਕੇ ਰੰਗ ਗੁਰ ਪਰਮੇਸ਼ਰ ਸਕਲ ਨਿਵਾਸ ਘਟ ਕਰ ਰਵ ਰਿਆ ਗੁਣਤਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤ ਵੇ ਸਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਾਵੂ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਏ ਆਵਾ ਗੌਣ ਮਿਟੇ ਮੇਰੇ ਮੀਤਰਾ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਨ ਚਰਨ ਕਮਲ ਮੈਂ ਹੋਏ ਨਿਵਾਸ ਸਤ ਸੰਗਤਾ ਮੈਂ ਹੋਏ ਉਧਾਰ ਨਾਨਕ ਭਵਜਰ ਉਤਰ ਸਪਾਰ
ਰਾਮਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸਹੇਲੇ ਸਗਲ ਵਿਨਾਸ਼ੇ ਰੋ ਕੂਰਾ ਰਹਾਉ ਏਕ ਇਰਾਦੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨਿੰਦ ਸਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਤ ਬਿਨਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਵਾ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਰਹ ਨਮਸਕਾਰ ਜਲਨ ਥਲਨ ਦਾ ਗਗਨ ਏਕ ਏਕ ਇੰਕਾਰਿੰਗ ਰਹੋ ਹਰਨ ਧਰਨ ਪੁਨ ਪੁਨੈ ਕਰਨ ਨਹਿ ਗਹਿ ਨਿਰਹਾਰਿੰਗ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰਿੰਗ ਕਰਨ ਕੇਲ ਗੁਣ ਅਬੋਲ ਨਾਨਕ ਬਲਹਾਰਿੰਗ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨ ਕਾਮਨੀ ਰਹਾਓ ਭੰਡਾਰ ਦਰਬ ਅਰਬ ਖਰਬ ਭੇਖ ਲੀਲਾ ਮਨ ਸੁਧਾਰੇ ਨੈ ਸੰਗ ਗਾਮਨੀ ਸਵਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮੋਹਿਓ ਇਹ ਵਿਖਮ ਬਿਰਖ ਸਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਮਾ ਤਪਦੇ ਰੇ ਮਨ ਉੱਟ ਲਿਓ ਹਰ ਨਾਮਾ ਜਾਂ ਕੇ ਸਿਮਨ ਦੁਰ ਨਾਸੇ ਪਾਵੇ ਪਦ ਨਿਰਬਾਨਾ ਰਹਾਓ ਬੜਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੇ ਫੁਨ ਬਕੁੰਠ ਸਿਧਾਵੇ ਅਜਾ ਮਲ ਕੋ ਅੰਤ ਕਾਲ ਮੈਂ ਨਰੈਣ ਸੁਧ ਆਈ ਜਾਗਤ ਕੋ ਜੋਗੀ ਸਰਬਸ ਸੋ ਗਤ ਸਿਨ ਮੈਂ ਪਾਈ ਨਾਹੀਨ ਗੁਣ ਨਾਹੀਨ ਕਸ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਵਿਦ ਰਾਮ ਕਾ ਦੇਖੋ ਅਭਿਦਾਨ ਤੇ ਦੀਨਾ ਰਾਮ ਕਲੀ ਮਹੱਲਾ ਨਾਵਾਂ ਸਾਧੋ ਕੌਣ ਜੁਗਤ ਅਬ ਕੀ ਜੈ ਜਾਂ ਕੇ ਦੁਰਮਤ ਸ਼ਗਲ ਬਨਾਸੇ ਰਾਮ ਭਗਤ ਮਨ ਭੀਜੇ ਰਹਾ ਮਨ ਮਾਇਆ ਮੈਂ ਉਰਜੁਰਿਓ ਹੈ ਪੂਜੇ ਨਾ ਕਛ ਗਿਆਨਾ ਹਾਂ ਕੌਣ ਨਾਮ ਜਗ ਜਾਂ ਕਾ ਸਿਮਨੇ ਸਿਮਰੇ ਪਦ ਪਾਵੇ ਪਦ ਦਰਬਾਨਾ ਕੌਣ ਨਾਮ ਜਗ ਜਾਂ ਕਾ ਸਿਮਰੇ ਪਾਵੇ ਪਦ ਦਰਬਾਨਾ ਭਏ ਕਿਰਪਾਲ ਦਿਆਲ ਸੰਤ ਜਨ ਤਬ ਹੈ ਬਾਤ ਬਤਾਈ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸੁਰ ਮੈਂ ਨਿਮਖ ਏਕ ਗੁਰ ਧਾਰੇ ਜਮ ਕਿਉ ਤ੍ਰਾਸ ਮਿਟੇ ਨਾਨਕ ਤੇ ਆਪਣੋ ਜਨਮ ਸਵਾਰੇ ਰਾਮ ਕਲੀ ਮਹੱਲਾ ਨਾਵਾਂ ਪ੍ਰਾਣੀ ਨਰੈਣ ਸੁਧ ਲੇਹੇ ਸਿਨ ਸਿਨ ਅਵਧ ਘਟੇ ਨਿਸਬਾਸੁਰ ਬਿਰਤਾ ਜਾਤ ਹੈ ਦੇਹ ਰਹਾਓ ਤਰਨਾ ਪੋ ਵਿਖਿਆਨ ਸੁ ਖੋਇਓ ਬਾਲਪਨ ਅਗਿਆਨਾ ਬਿਰਧ ਪਿਓ ਅਜਰੂ ਨਹੀਂ ਸਮਝੇ ਕੌਣ ਕਮਤ ਉਰਜਾਨਾ ਮਾਨਸ ਜਨਮ ਦਿਓ ਜਿਹੇ ਠਾਕਰ ਸੋ ਤੈ ਕਿਉ ਵਿਸਾਰਿਓ ਮੁਕਤ ਹੋਤ ਨਰ ਜਾਂ ਕੇ ਸਿਮਰੇ ਨਿਮਖ ਤਾਂ ਕੋ ਗਾਇਓ ਮਾਇਆ ਕੋ ਬਦ ਕਹਾਂ ਕਰਤੈ ਸੰਗ ਨ ਕਾਹੂ ਜਾਈ ਨਾਨਕ ਚੇਤ ਚਿੰਤਾ ਮਨ ਹੋਇਆ ਹੈ ਅੰਤ ਸਹਾਈ ਰਾਗ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਛੜੇ ਸੇ ਤਾਰੇ ਸੋਹੀ ਦਿਨਯਰ ਤਪਤ ਰਹੇ ਸਾਂ ਧਰਤੀ ਸੋ ਪੌਣ ਚੁਲਾਏ ਜੁਗ ਜੀ ਖੇਲੇ ਥਾਪ ਕੈਸੇ ਜੀਵਨ ਤਰਬ ਨਿਵਾਰ ਹੋਏ ਪਰਵਾਣਾ ਟੰਗਾਣਾ ਕਲ ਲੱਖਣ ਵਿਚਾਰ ਰਹਾਓ ਕਿਤੇ ਦੇਸ਼ ਨਾ ਆਇਆ ਸੁਣੀਏ ਤੀਰਥ ਭਾਸ਼ਣ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰਨ ਬੈਠਾ ਜੇ ਕੋ ਸਤ ਕਰੇ ਸੋ ਚੀਜੇ ਤਪ ਕਰ ਤਪ ਨਹੋਈ ਜੇ ਕੋ ਨਾਏ ਲਵੇ ਨਾਵੀ ਕਲ ਕੇ ਲਖਣ ਆਏ ਜਿਸੇ ਜਿਸ ਸਿਕਦਾਰੀ ਤਿਸੇ ਖੁਆਰੀ ਚਾਕਰ ਕੇ ਡਰਨਾ ਜਾਂ ਸਿਕਦਾਰੀ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਆਖ ਗੁਣਾ ਕਲ ਆਈਏ ਤਿਹ ਜੁਗ ਕਿਹਾ ਰਹਿਤ ਪਾਵਸ ਜੇ ਗੁਣ ਦੇਹ ਨ ਪਾਈਏ ਰਹੋ ਕਲ ਕਲ ਵਾਲੀ ਸਰਾ ਨਵੇੜੀ ਕਾਜੀ ਕ੍ਰਿਸ਼ਨਾ ਹੂਆ ਬਾਣੀ ਬ੍ਰਹਮਾ ਵੇਦ ਅਰਥ ਬਣ ਕਰਨੀ ਕੀਰਤ ਲਹਿਆ ਪਤਵਿਣ ਪੂਜਾ ਸਤਵਿਣ ਸੰਜਮ ਸਤਵਿਣ ਕਾਹੇ ਜਨੇਹੂ ਨਹਾਵੋ ਧੋਵੋ ਤਿਲਕ ਚੜਾਵੋ ਸੋਚ ਬਿਨ ਸੋਚ ਨ ਹੋਈ ਕਲ ਪਰਵਾਨ ਤੇ ਬੁਕਰਾਨ ਪੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਉ ਭਇਆ ਰਹਿ ਮਾਣ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾ ਮਿਲੇ ਵਡਿਆਈ ਏਦੋਂ ਉਪਰ ਕਰਮ ਨਹੀਂ
जे कर हुंदे मंगण जाइए फिर अलामा मिले तही। राम कली महला पहला जाग प्रबोधे मड़ी अधावे आचन त्याग कहे सत पावे। ममता बहो कामण हितकारी ना उतुति ना संसारी जोगी बैस रहो दुखता दुबदा दुख भागे घर घर मांगत लाज न लागे। रहा गावे गीत न चींद से आप क्यों लागी निरवे प्रताप गुर के शब्द रचे मन पाए भिखिया सहज बिचारी खाए पस्म चढ़ाए करे पखंड माया मोह सहे जम डांड फूटे खापर भीख न पाए बंधन बांध्या आवे जाए। बिंद न राखे जति कहावे माई मांग त्रै लभावे निर्दया निर्दया ने जोत उजाला बूटता बूढ़े सर्ब जंजाला। पेह करे खिंता बो ठटुआ झूठो खेल खेले बो नटुआ अंतर अगन चिंता बो जारे विणकर्मा कैसे उतरे पारे। मुंदरा फटक बनाई कान मुक्त नहीं विद्या अज्ञान जेवा जेवा इंद्री साध लभाना पशु भय नहीं मिटे निशाना। त्रिभुज लोका त्रिभुज जोगा शब्द विचारे सुख सुगा उजल साज सु शब्दे होए शब्दे होए जोगी जुगत विचारे सोए। तुजा तुझ पै नौ निद तू करने जो था पू था पे करे सोगा। जत सत संजम सच सुचीत नानक जोगी तिरपण मीता। राम कली महला पहला खट मट दे ही मन बरागी सुत सब तुन अंतर जागी। वाजे अनहद मेरा मन लीना गुरबचनी सच नाम पतीना। प्राणी राम भगत सुख पाइये गुरमुख हर हर मीठा लागे हर हर नाम समाइये। रहाओ माया मोह भजा समाये सतगुर भेटे मेल मलाये। नाम रतन नवल कहीरा तितराता मेरा मन तीरा। होमे ममता रोग न लागे राम भगत जम का पो भागे। जम जदार न लागे मोहे निर्मल नाम हृदय हर सोए। शब्द विचार भय निरंकारी गुरमत जागे दुरमत परहारी। अंदर जाग रहे लिव लाई जीवन मुगता गत अंतर पाई। आलिपता गुफा में रहे नरारे तस्कर पंच शब्द सिंगारे। पर कर जाए न मन लाए सह निरंतर रहो समाये। गुरमुह जागरे अब तूता सद बरागी तत्परोता। जाग सूता मर आवे जाए बिन गुर शब्द न सो जी पाए। आनंद शब्द बजे दर राती अवगत की गात गुरमुह जाती। तो जानी जा शब्द पछानी एको रब रया निर्वाणी। सुन समाद सहज मन राता तज हौल दोबा एको जाता। गुर चेले अपना मन मानिया नानक दूजा मेट समानिया। राम कली महला पहला साह गणत न करे बिचार साहे ऊपर एक ओंकार। जिस गुर मिले सोही बिद जाने गुरमत होए ता हुकम बसाने। झूठ न बोल सपाणे सत कहिए होमे जाए शब्द कर लही है। रहाओ गणमन ज्योतक गणमन ज्योतक काढ़ी कीनी पढ़े सुनावे तत न चीनी। सबसे ऊपर गुर शब्द विचार होर कथनी बदो न सकली सार। नावे धोवे पूजे सैला बिना रातो राते मैलो मैला। सर गर्भ निवार मिले प्रभ सारथ मुक्त प्राण। जप हर हर कीर्तार्थ वाचे वाद न भेद बिचारे आप डुबे को पितरा तारे। घट कर ब्रह्म चीने जे कुवे सतगुर मिले तसो जी होए। गंत गणिये सहसा दुख जिये गुर की शरण पवे सुख थीए। कर अपराध शरण हम आया गुर हर पेटे पूर्व कमाया। गुर शरण आइये ब्रह्म न पाइये परम भलाइये जन्म मर आइये। जमदार बांधो मरे बकार ना हृदय नाम ना शब्द आचार। ना रिबे हृदय ना शब्द विचार। एक पांदे पंडित मिश्र कहावै दुबदा राते महल न पावै। जिस गुर प्रसादी नाम आधार कोट मदे को जन अपार। एक बुरा भला सच एक बुझ ज्ञानी सतगुरु की टेके। गुरमुख विरली एको जानिया आवन जाना मेट समाणिया। जाके हृदय एक ओंकार सर्वगुणी साचा बचार।
ਗੁਰ ਕੇ ਭਾਣੇ ਕਰਮ ਕਮਾਵੈ, ਨਾਨਕ ਸਾਚੇ ਸਾਚ ਸਮਾਵੈ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗ੍ਰਹਿ ਕਰ, ਕਾਇਆ ਸੀਜੈ ਵਰਤ ਤਪਨ ਕਰ, ਮਨ ਨਹੀਂ ਭੀਜੈ ਰਾਮ ਨਾਮ ਸਰ ਅਵਰ ਨ ਪੂਜੈ। ਗੁਰ ਸੇਵਾ ਮਨਾ ਹਰ ਜਨ ਸਾਂਗ ਕੀਜੈ, ਜਮ ਜੰਦਾਰ ਜੋਹੇ ਨੇ ਸਾਕੇ, ਸਰਪਣ ਡਸ ਨਾ ਸਕੇ, ਹਰ ਕਾ ਰਸ ਪੀਜੈ ਰਾਓ। ਵਾਦ ਪੜੇ ਰਾਗੀ ਜਗ ਭੀਜੈ, ਤ੍ਰੈ ਗੁਣ ਵਿਖਿਆ ਜਨਮ ਮਰੀਜੈ।

ਅੱਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਆਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਹਾ ਵਿਚਾਰਾ ਸਿਹਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਿਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁਖ ਖਾ ਚਲੀਏ ਦੁਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਹੀ ਰਹਾਓ ਸਾਜ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋ